0: ਕਰਾਰ ਖਰੀਦਿਆ ਮੈਂ ਉਹਦੇ ਵੱਲ ਆਕਰਸ਼ਿਤ ਹੋ ਗਿਆ।
1: ਹਾਂਜੀ,
0: ਉਸ ਕਿਤਾਬ ਨੂੰ ਮੈਂ ਥਾਰੋਲੀ ਪੜਿਆ। ਮੇਰਾ ਕੋਈ ਗੁਰੂ ਨਹੀਂ ਦੁਨੀਆਂ ਦੇ ਵਿਚ, ਠੀਕ ਹੈ, ਤੇ ਉਹਦੇ ਵਿਚੋਂ ਮੈਂ ਇਹ ਪਾਇਆ ਉਹਨੂੰ ਥਾਰੋਲੀ। ਇਕ ਵਾਰੀ ਮੈਂ ਪੈਨਸਲ ਲੈ ਕੇ ਤੇ ਮਤਲਬ ਜਿਹੜਾ ਨਾਵਲ ਪੜ੍ਹਦੇ ਓਦਾਂ ਪੜਿਆ
1: ਜੀ ਜੀ,
0: ਤੇ ਮੈਂ ਉਹਦੇ ਵਿਚ ਜਿਹੜੀਆਂ ਚੀਜ਼ਾਂ ਨੋਟ ਕਰਨੀਆਂ ਸੀ ਉਥੇ ਪੈਨਸਲ ਦਾ ਨਿਸ਼ਾਨ ਲਗਾਇਆ। ਮੈਂ ਉਹਦੇ ਉਤੇ ਕੰਮ ਕਰਨਾ ਸ਼ੁਰੂ ਕੀਤਾ
1: ਜੀ।
0: ਮੈਂ 7 ਸਾਲ ਉਸ ਕਿਤਾਬ ਦੇ ਉਤੇ ਕੰਮ ਕੀਤਾ
1: ਜੀ।
0: 2 ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਲਗਾਤਾਰ ਮੈਡੀਟੇਸ਼ਨ ਕੀਤੀ। ਉਹਦੇ ਵਿਚ ਇਹ ਪਾਇਆ ਕਿ ਜਿਹੜੇ ਬਾਬੇ ਕਹਿੰਦੇ ਆ ਮੇਰਾ 2.5 ਅਕਸ਼ਰ ਦਾ ਮੰਤਰ ਆ ਤੇ ਮੇਰਾ 5 ਅਕਸ਼ਰ ਦਾ ਮੰਤਰ ਆ, ਇਹ ਠੀਕ ਆ, ਆਪਣਾ ਆਪਣਾ ਰਸਤਾ ਹੋਏਗਾ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ
1: ਜੀ ਜੀ,
0: ਠੀਕ ਹੈ। ਪਰ ਮੈਂ ਉਹਦੇ ਵਿਚ ਇਹ ਪਾਇਆ ਕਿ ਜੋ ਉਸ ਬੰਦੇ ਨੇ ਉਹਦੇ ਵਿਚ ਤਰਕੀਬ ਲਿਖੀ ਸੀ ਔਰ ਮੈਂ ਉਹਨੂੰ ਸੱਚ ਪਾਇਆ, ਔਰ ਮੈਂ ਸਿਰਫ ਇਹੀ ਕਹਿੰਦਾ ਕਿ ਤੁਸੀਂ ਜਿੰਨੀਆਂ ਮਰਜ਼ੀ ਅੱਖਾਂ ਮੀਚ ਲਓ, ਆ ਜੀ ਇੱਥੇ ਤੁਸੀਂ ਧਿਆਨ ਆਪਣਾ 3rd eye ਤੇ ਲਗਾਓ, ਨਹੀਂ ਲੱਗਦਾ, ਨਹੀਂ ਲੱਗਦਾ, ਪਹਿਲਾਂ ਤੁਹਾਨੂੰ ਤ੍ਰਾਟਕ ਕਰਨਾ ਪਏਗਾ। ਤ੍ਰਾਟਕ ਹੁੰਦਾ ਖੁੱਲੀਆਂ ਅੱਖਾਂ ਦੇ ਨਾਲ।
1: ਅੱਛਾ,
0: ਖੁੱਲੀਆਂ ਅੱਖਾਂ ਦੇ ਨਾਲ ਜਿੰਨੀ ਤੁਹਾਡੀ ਕੋਹਣੀ ਤੋਂ ਲੈ ਕੇ ਵੱਡੀ ਉਂਗਲ ਆ ਉਹਦੀ ਜਿਹੜੀ ਲੈਂਥ ਹੋਏ ਤੁਹਾਡੀ ਆਪਣੀ, ਉਹ 1.5 ਗੁਣਾ ਦੀਵਾਰ ਤੋਂ ਦੂਰ ਬੈਠੋ, ਦੀਵਾਰ ਦੇ ਸਾਹਮਣੇ ਉਨੀ ਜਗ੍ਹਾ ਦੇ ਉੱਤੇ ਇੱਕ ਚੀਜ਼ ਲਗਾਈ ਜਾਂਦੀ ਆ, ਅਲੱਗ ਅਲੱਗ ਚਿੰਨ ਲਗਾਏ ਜਾਂਦੇ ਨੇ ਤੇ ਉਹਨਾਂ ਉੱਤੇ ਪ੍ਰੈਕਟਿਸ ਕੀਤੀ ਜਾਂਦੀ।
1: ਅੱਛਾ,
0: ਕਮਰ ਸਿੱਧੀ ਕਰਕੇ, ਕਮਰ ਸਿੱਧੀ ਕਰਕੇ, ਗਰਦਨ ਸਿੱਧੀ ਕਰਕੇ ਉਹਨੂੰ ਇੱਕ ਟੱਕ ਨਾਲ ਵੇਖਿਆ ਜਾਂਦਾ। ਅੱਖ ਝਪਕਣੀ ਨਹੀਂ ਹੈ, ਵਿਚਾਰ ਕੋਈ ਆਉਣਾ ਨਹੀਂ ਚਾਹੀਦਾ
1: ਜੀ।
0: ਜਿਹੜਾ ਬੰਦਾ ਇਹ ਚੀਜ਼ ਕਰ ਲੇਗਾ ਨਾ, ਉਹ ਜੇ 3 ਮਹੀਨੇ ਵਿਚ ਨਾ ਆਪਣੇ ਮੱਥੇ ਦੇ ਉੱਤੇ ਲਾਈਟ ਵੇਖ ਲਏ ਤੇ ਮੇਰਾ ਨਾਂ ਕਿਸ਼ਨ ਚੰਦ ਨਹੀਂ ਹੈ।
1: ਵੰਡਰਫੁਲ,
0: ਠੀਕ ਹੈ,
1: ਠੀਕ।
0: ਬਾਕੀ ਇਹ ਸਭ ਬਕਵਾਸਬਾਜ਼ੀ ਆ, ਮੈਂ ਇਹਨਾਂ ਦੇ ਉੱਤੇ।
2: ਤੁਸੀਂ ਆਪਣਾ ਟੈਲੀਫੋਨ ਵੀ ਦੱਸੋ, ਹੋ ਸਕਦਾ ਕੋਈ ਬੰਦਾ ਇੰਟਰਸਟ ਰੱਖਦਾ ਹੋਵੇ।
0: ਹਾਂ ਸਰ, ਜਿਹੜਾ ਸੱਜਣ ਵੀ ਇੰਟਰਸਟ ਰੱਖੇਗਾ ਮੈਂ ਉਹਨੂੰ ਬੜੇ ਪਿਆਰ ਨਾਲ ਇਹ ਚੀਜ਼ ਸਿਖਾਵਾਂਗਾ, ਉਹਨੂੰ ਮੈਂ ਹਰ ਤਰੀਕੇ ਨਾਲ ਗਾਈਡ ਕਰਾਂਗਾ, ਚਾਹੇ ਉਹ ਮੇਰੇ ਕੋਲ ਆਏ।
2: ਆਪਣਾ ਟੈਲੀਫੋਨ ਨੰਬਰ ਬੋਲੋ ਜੀ।
0: ਹਾਂਜੀ, 9 8
2: ਹਾਂਜੀ 9 8 8 ਸੋਰੀ 9 8
0: ਹਾਂਜੀ 6 8
2: 6 8
0: 2 1 2 1 6 1 6 1
2: 6 2 6 2 ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਸਰ ਕਿਸ਼ਨ ਚੰਦ ਜੀ ਹੁਣਾਂ ਨੂੰ, ਜਿਹੜਾ ਉਹਨਾਂ ਨੇ ਮੈਸੇਜ ਦਿੱਤਾ, ਵੈਰੀ ਇੰਟਰਸਟਿੰਗ। ਅਗਰ ਤੁਹਾਡਾ ਕੋਈ ਇਹਦੇ ਵਿਚ ਇੰਟਰਸਟ ਹੈ ਤੇ ਆ ਇਹਨਾਂ ਦਾ ਨੰਬਰ ਤੁਹਾਨੂੰ ਨੋਟ ਅਗਰ ਨਹੀਂ ਕੀਤਾ ਤੇ ਹੁਣ ਕਰ ਲਓ, 9 8 6 8 2 1 6 1 6 2 98 61 62 ਪਰ ਜੇ ਤੁਸੀਂ ਅਜੇ ਵੀ ਮਿਸ ਕਰ ਗਏ ਹੋ, ਕਦੀ ਵੀ ਤੁਸੀਂ ਮੇਰੇ ਪ੍ਰੋਗਰਾਮ ਦੇ ਵਿਚ ਮੈਨੂੰ ਕਾਲ ਕਰਕੇ ਇਹਨਾਂ ਦਾ ਟੈਲੀਫੋਨ ਲੈ ਸਕਦੇ ਹੋ ਜੀ। ਕਿਸ਼ਨ ਚੰਦ ਜੀ,
0: ਸਰ ਮੈਂ ਇੱਕ ਦੋ ਚੀਜ਼ ਹੋਰ ਇਹਦੇ ਬਾਰੇ ਕਹਾਂਗਾ, ਜਿਆਦਾ ਲੰਬਾ ਬੋਲਾਂਗਾ ਨਹੀਂ,
2: ਬਸ ਥੋੜਾ ਟਾਈਮ ਹੀ ਲਿਓ ਜਰਾ, ਅੱਜ ਕੱਲਾ ਕੱਟੀਆਂ ਹੋਈਆਂ ਅਜੇ ਕਾਫੀ।
0: ਮੇਰਾ ਮਤਲਬ ਕਹਿਣ ਦਾ ਕਿ ਇਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰੋਗੇ ਤੇ ਤੁਹਾਨੂੰ 3rd eye ਤੁਹਾਡੀ ਖੁੱਲ ਜਾਏਗੀ।
1: ਅੱਛਾ,
0: ਠੀਕ ਹੈ, ਔਰ ਤੁਹਾਨੂੰ ਇੱਥੇ ਪੂਰੀ ਲਾਈਟ ਦਿਖਾਈ ਦੇਣੀ ਸ਼ੁਰੂ ਹੋ ਜਾਏਗੀ। ਉਹਦੇ ਫਿਰ ਅਲੱਗ ਅਲੱਗ ਸਟੇਜਸ ਹੈਗੀਆਂ ਨੇ, ਠੀਕ ਹੈ, ਤ੍ਰਾਟਕ ਦੀਆਂ ਬਾਅਦ ਦੇ ਵਿਚ ਫਿਰ ਇੱਕ ਇਹੋ ਜਿਹੀ ਸਟੇਜ ਆ ਜਾਏਗੀ, ਤੁਹਾਡੀਆਂ ਅੱਖਾਂ ਆਟੋਮੈਟਿਕਲੀ ਬੰਦ ਹੋ ਜਾਣਗੀਆਂ।
1: ਠੀਕ,
0: ਤੁਸੀਂ ਬੰਦ ਕਰਨ ਦੇ ਬਾਵਜੂਦ ਵੀ ਉਸ ਲਾਈਟ ਨੂੰ ਲਗਾਤਾਰ ਵੇਖ ਪਾਓ,
2: ਵੇਖ ਸਕਦੇ ਹੋ।
0: ਉਹ ਲਾਈਟ ਕੀ ਹੈਗੀ ਆ? ਉਸੇ ਲਾਈਟ ਦਾ ਨਾਂ ਰੱਬ ਹੈਗਾ।
2: ਅੱਛਾ,
0: ਉਹ ਤੁਹਾਡੀ ਆਪਣੀ ਲਾਈਟ ਆ ਜਿਹੜੀ ਈਸ਼ਵਰ ਦੀ ਲਾਈਟ ਤੁਹਾਡੇ ਅੰਦਰ ਹੈ, ਉਹਨੂੰ ਹੀ ਤੁਸੀਂ ਆਪਣੇ 3rd eye ਤੇ ਲੈ ਕੇ ਆਉਂਦੇ ਹੋ ਔਰ ਅੱਖਾਂ ਬੰਦ ਕਰਕੇ ਪੂਰੇ ਸੰਸਾਰ ਨੂੰ ਵੇਖ ਲੈਂਦੇ ਹੋ।
2: ਵਾਹ,
0: ਉਹਦੇ ਨਾਲ ਤੁਸੀਂ ਕੋਈ ਘਟਨਾ ਨੂੰ ਵੇਖ ਸਕਦੇ ਹੋ, ਤੁਸੀਂ ਕਈ ਚੀਜ਼ਾਂ ਨੂੰ ਐਡਵਾਂਸ ਵਿਚ ਜਾਣ ਸਕਦੇ ਹੋ।
2: ਮਿਹਰਬਾਨੀ ਜੀ,
0: ਠੀਕ ਹੈ ਜੀ, ਇੱਕ ਪ੍ਰੋਸੈਸ ਹੈਗਾ ਜਿਹਦੀਆਂ ਅਲੱਗ ਅਲੱਗ ਸਟੇਜਸ ਹੈਗੀਆਂ, ਇਹਦੇ ਵਿਚ ਇੱਕੋ ਹੀ ਚੀਜ਼ ਕਰਨੀ ਪਏਗੀ, ਬੰਦੇ ਨੂੰ ਇਮਾਨਦਾਰ ਹੋਣਾ ਪਏਗਾ, ਬੇਈਮਾਨੀ ਨਹੀਂ ਕਰਨੀ ਹੋਏਗੀ ਔਰ ਲੋਕਾਂ ਦੀ ਸੇਵਾ ਕਰਨੀ ਹੋਏ।
2: ਵਾਹ ਜੀ ਵਾਹ, ਵੰਡਰ
0: ਹੋ ਸਕੇ ਜਿੱਥੋਂ ਤੱਕ ਹੋ ਸਕੇ, ਇਹਨੂੰ ਹੀ ਕਰਮ ਯੋਗਾ ਕਿਹਾ ਗਿਆ, ਤੇ ਤੁਹਾਡਾ ਕਰਮ ਜਿਹੜਾ ਉਹ ਠੀਕ ਹੋਣਾ ਚਾਹੀਦਾ।
2: ਠੀਕ,
0: ਬਾਕੀ ਸਭ ਬਕਵਾਸ ਆ, ਤੁਸੀਂ ਗੁਰਦੁਆਰੇ ਜਾਓ, ਮੱਥਾ ਟੇਕੋ ਨਾ ਟੇਕੋ, ਕੋਈ ਫਰਕ ਨਹੀਂ ਪੈਂਦਾ।
2: ਠੀਕ,
0: ਤੁਸੀਂ ਆਪਣੇ ਘਰੇ ਬਹਿ ਕੇ ਬਾਬਾ ਨਾਨਕ ਜੀ ਜਿਹੜੇ ਸੀਗੇ ਗ੍ਰਸਥ ਆਸ਼ਰਮ ਵਿਚ ਰਹਿੰਦੇ, ਆਉਣਾ ਸਭ ਕੁਛ ਪਾ ਲਿਆ,
2: ਸਭ ਕੁਛ
0: ਇਹੀ ਚੀਜ਼ ਆ, ਉਹ ਇਹੀ ਚੀਜ਼ ਆ।
2: ਠੀਕ
0: ਜੀ ਸਰ,
2: ਠੀਕ ਹੈ।
3: ਤੇ ਕਿਸ਼ਨ ਚੰਦ ਜੀ ਜਰੂਰ ਮੈਂ ਤੁਹਾਡੇ ਨਾਲ ਤੁਸੀਂ ਰੱਬ ਦੀਆਂ ਗੱਲਾਂ ਕੀਤੀਆਂ ਨੇ ਇੱਕ ਰੱਬ ਦਾ ਸ਼ੇਰ ਸੁਣਾਵਾਂਗਾ ਤੁਹਾਨੂੰ ਦੋ ਸ਼ੇਰ ਸੁਣਾਉਣ ਲੱਗਾ ਤੇ ਇੱਕ ਜਰਾ ਪਿਆਰ ਲਵ ਵਾਲਾ ਵੀ ਸੁਣਾ ਦਿਆ ਅਰਜਿਆ ਜੀ ਕਿਸ਼ਨ ਚੰਦ ਜੀ ਕਿ ਮੀਨਾਕਾਰੀ ਤਿਤਲੀਆਂ ਤੇ ਕੌਣ ਕਰਦਾ ਤੇ ਰੰਗ ਫੁੱਲਾਂ ਦੇ ਵਿੱਚ ਹੈ ਕੌਣ ਭਰਦਾ
0: ਵਾਹ
3: ਸਾਰੀ ਧਰਤੀ ਨੂੰ ਕੌਣ ਕਮਾਈ ਫਿਰਦਾ ਐ ਫਿੱਟ ਗਗਨ ਚ ਤਾਰੇ ਕੌਣ ਕਰਦਾ ਕਿਹਦੇ ਹੁਕਮ ਨਾਲ ਧੜਕਣ ਬੰਦ ਹੁੰਦੀ ਤੇ ਨਵੀਂ ਜ਼ਿੰਦਗੀ ਚ ਹਵਾ ਕੌਣ ਭਰਦਾ
0: ਵੈਰੀ ਨਾਈਸ
3: ਕਰੋੜਾਂ ਧਰਤੀਆਂ ਕੌਣ ਉਡਾਈ ਫਿਰਦਾ ਟੱਕਰ ਹੁੰਦੀ ਨਹੀਂ ਵਾਗਾਂ ਕੌਣ ਫੜਦਾ
0: ਬਹੁਤ
3: ਕਰੋੜਾਂ ਧਰਤੀਆਂ ਕੌਣ ਉਡਾਈ ਫਿਰਦਾ ਟੱਕਰ ਹੁੰਦੀ ਨਹੀਂ ਵਾਗਾਂ ਕੌਣ ਫੜਦਾ ਕਿਵੇਂ ਹਵਾ ਚ ਸਮੁੰਦਰ ਸਮੋ ਜਾਂਦਾ ਤੇ ਵਰਖਾ ਪਹਾੜੀ ਥੋਰਾਂ ਤੇ ਕੌਣ ਕਰਦਾ ਜਿਸ ਮੁਸੱਵਰ ਨੇ ਸੋਹਣਾ ਸੰਸਾਰ ਰਚਿਆ ਓਏ ਉਸ ਰੱਬ ਨੂੰ ਵੇਖਣ ਨੂੰ ਦਿਲ ਕਰਦਾ ਉਸ ਰੱਬ ਨੂੰ ਵੇਖਣ ਨੂੰ ਦਿਲ ਲਓ ਜੀ ਇੱਕ ਤੁਹਾਡੇ ਮਨਪਸੰਦ ਦਾ ਲਵਲੀ ਗਾਣਾ ਪਿਆਰ ਵਾਲਾ
0: ਹਾਂਜੀ
3: ਕਿਸ਼ਨ ਚੰਦ ਜੀ ਕੁੜੀ ਨਹੀਂ ਖੰਡ ਦੀ ਪੁੜੀ ਸੀ ਭਾਗੋ ਉਹਨੇ ਸਾਰੇ ਪਿੰਡ ਦੇ ਭਾਗ ਚੁਕਾਏ ਇਹਨਾਂ ਦੇ ਜੀਵ ਹੀ ਹੁੰਦੇ ਨੇ ਪਿੰਡਾਂ ਵਿਚ
0: ਬਿਲਕੁਲ
3: ਕੁੜੀ ਨਹੀਂ ਖੰਡ ਦੀ ਪੁੜੀ ਸੀ ਭਾਗੋ ਉਹਨੇ ਸਾਰੇ ਪਿੰਡ ਦੇ ਭਾਗ ਜਗਾਏ ਭਾਈ ਗਲੀਆਂ ਵਿਚ ਟ੍ਰੈਫਿਕ ਵੱਧ ਜਾਏ ਜਦ ਉਹ ਛੱਤ ਤੇ ਵਾਲ ਸੁਕਾਏ ਕੱਦ ਸਰੂ ਦਾ ਬਲੋਰੀ ਅੱਖਾਂ ਹਰ ਦਿਲ ਨੂੰ ਤੜਕਾਉਂਦੀ ਜਾਏ ਤੇ ਪਿੱਪਲ ਥੱਲੇ ਵੀ ਤੀਆਂ ਲੱਗ ਜਾਣ ਜਦ ਉਹ ਅੰਬਰੀ ਪੀਂਘ ਚੜਾਏ ਤੇ ਪੀਂਘ ਉੱਤੋਂ ਭਾਗੋ ਡਿੱਗ ਪਈ ਸਾਰੇ ਪਿੰਡ ਨੇ ਕੀਰਨੇ ਪਾਏ ਪੀਂਘ ਉੱਤੋਂ ਭਾਗੋ ਡਿੱਗ ਪਈ ਸਾਰੇ ਪਿੰਡ ਨੇ ਕੀਰਨੇ ਪਾਏ
0: ਕਮਾਲ ਕਰਤਾ ਬਾਜਵਾ ਸਾਹਿਬ
3: ਮਿਹਰਬਾਨੀ ਮਿਹਰਬਾਨੀ ਕਿਸ਼ਨ ਚੰਦ ਜੀ ਥੈਂਕ ਯੂ ਵੈਰੀ ਮਚ ਹੈਵ ਏ ਨਾਈਸ ਟਾਈਮ ਬਹੁਤ ਰੌਣਕਾਂ ਲਾਉਣ ਵਾਸਤੇ ਮਿਹਰਬਾਨੀ
0: ਥੈਂਕ ਯੂ ਸਰ
3: ਯੋ ਵੈਲਕਮ ਵੈਲਕਮ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ ਜਿਹੜੇ ਹਰ ਵਾਰੀ ਆਣ ਕੇ ਰੌਣਕਾਂ ਲਾਉਂਦੇ ਨੇ ਤੇ ਅੱਗੇ ਅਸੀਂ ਜਾਣਦੇ ਹਾਂ ਜੀ ਆਸਿਫ ਆਲਵੀ ਸਾਹਿਬ ਹੁਣਾਂ ਨੂੰ ਇੱਕ ਵਾਰੀ ਫੇਰ ਕਾਲ ਕਰ ਲਈਏ ਸ਼ਾਇਦ ਹਾਂ ਚਲੇ ਗਈ ਆ ਕਾਲ ਵਾਹ ਭਾਈ ਰਿੰਗ ਹੋ ਰਹੀ ਹੈ ਪਹਿਲਾਂ ਇਹਨਾਂ ਦੀ ਕਾਲ ਆਈ ਸੀ ਮੈਂ ਪਿਕਅਪ ਨਹੀਂ ਕਰ ਸਕਿਆ ਤੇ ਇਹ ਹੋ ਸਕਦਾ ਇਹ ਬਿਜੀ ਹੋ ਗਏ ਹੁਣ ਹਾਂਜੀ ਵਾਲੇਕੁਮ ਸਲਾਮ ਆਸਫ ਆਲਵੀ ਸਾਹਿਬ ਕੀ ਹਾਲ ਚਾਲ ਨੇ
0: ਜੀ ਅੱਲਾਹ ਦਾ ਸ਼ੁਕਰ
3: ਵਾਹ ਜੀ ਵਾਹ ਭਾਈ ਸਾਡੀਆਂ ਸ਼ੁਭ ਇਸ਼ਾਵਾਂ ਅੱਲਾ ਮੀਆਂ ਦਾ ਹਮੇਸ਼ਾ ਹੀ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰਵੇ
0: ਆਮੀਨ
3: ਤੇ ਸੁੱਖ ਸਾਂਦ ਹੈ ਮੈਂ ਨਾ ਤੁਹਾਨੂੰ ਇੱਕ ਸਟੇਜ ਦਾ ਸਟੇਜ ਸ਼ੋਅ ਵੀ ਹੁੰਦਾ ਨਾ ਮੇਰਾ ਖਿਆਲ ਹੈ ਉਹਦਾ ਨਹੀਂ ਹੁਸ਼ਿਆਰੀਆਂ ਨਹੀਂ ਮੈਨੂੰ ਉਹਦੇ ਨਾਂ ਦਾ ਨਹੀਂ ਪਤਾ ਉਹਦੇ ਚ ਇੱਕ ਤੁਹਾਡੀ ਕਵਿਤਾ ਸੁਣੀ ਮੈਂ ਤੁਸੀਂ ਲਾਈਵ ਸੀ ਉੱਥੇ
0: ਹਾਂਜੀ ਹਾਂਜੀ ਹਾਂਜੀ
3: ਹਾਂਜੀ
0: ਤਕਰੀਬਨ ਸਾਰੇ ਚੈਨਲ ਦੇ ਉੱਤੇ ਆਵਾਂ ਮੈਂ
3: ਵੰਡਰਫੁਲ ਯੂ ਆਰ ਵੰਡਰਫੁਲ ਰਾਈਟਰ ਤੇ ਹੋਰ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ
0: ਜੀ ਸੋਹਣੇ ਪਾਕਿਸਤਾਨ ਸਾਡੇ ਦਿਲਾਂ ਚ ਵਸਦਾ ਜਨਾਬ ਠੀਕ ਠਾਕ ਸਰਦੀਆਂ ਜਿਹੜੀਆਂ ਨੇ ਉਹ ਜਰਾ ਥੋੜਾ ਜਿਹਾ ਕੁਛ ਮੁਛ ਕੀਤਾ ਬਾਕੀ ਠੀਕ
3: ਆਪਣਾ ਆਲਵੀ ਸਾਹਿਬ ਸਾਡੇ ਨਾ ਕਾਫੀ ਠੰਡ ਪੈ ਰਹੀ ਸੀ ਕੱਲ ਤੇ ਅੱਜ ਧੁੱਪ ਲੱਗੀ ਜੇ ਬੜੀ ਸੋਹਣੀ
0: ਹਾਂਜੀ ਹਾਂਜੀ ਅੱਜ ਇੱਥੇ ਵੀ ਬੜੀ ਸਾਰੀ ਧੁੱਪ
3: ਮੈਂ ਕਿਹਾ ਅੱਜ ਜਿਹੜੀ ਧੁੱਪ ਲੱਗੀ ਸੀ ਨਾ ਆਲਵੀ ਸਾਹਿਬ ਉਹ ਸੀ ਜਿਸ ਤਰ੍ਹਾਂ ਕਿਸੇ ਖੂਬਸੂਰਤ ਮਟਿਆਰ ਦੇ ਕੋਕੇ ਦੀ ਲਿਸ਼ਕ ਵਰਗੀ ਧੁੱਪ ਲੱਗੀ ਸੀ ਇੱਥੇ
0: ਬਾਈ ਕਿਆ ਬਾਤ ਹੈ ਬਾ ਕਿਆ ਬਾਤ ਕਿਆ ਤਸ਼ਬੀਹ ਹੈ ਜਨਾਬ
3: ਉਹਦਾ ਲਿਸ਼ਕਾਰਾ ਨਹੀਂ ਵੱਜਦਾ ਹੁੰਦਾ ਕੋਕੇ ਦਾ ਉਦਾਂ ਦੀ ਲਿਸ਼ਕ ਸੀ ਹਾਂਜੀ ਤੇ ਤੁਸੀਂ ਜਨਾਬ ਅੱਜ ਸਾਨੂੰ ਕੀ ਸੁਣਾਓਗੇ
0: ਅੱਜ ਤੁਹਾਨੂੰ ਸੁਣਾ ਦਿੰਦੇ ਆ ਟਿਕ ਟਾਕਰ ਦੀ ਦੁਆ
3: ਜੋ ਤੁਹਾਡਾ ਦਿਲ ਕਰਦਾ ਉਹ ਹੀ ਸੁਣਾ ਦਿਓ ਹਾਂਜੀ
4: ਟਿਕ ਟਾਕਰ ਦੀ ਦੁਆ ਸੋਸ਼ਲ ਮੀਡੀਆ ਦਾ ਦੌਰ ਏ ਤੇ ਆਪਣਾ ਨਾ ਭਾਜੀ ਪਹਿਲਾਂ ਜਿਹੜੀਆਂ ਨਾ ਦੁਆਵਾਂ ਹੋਰ ਹੁੰਦੀਆਂ ਹਨ ਤੇ ਹੁਣ ਜਿਸ ਤਰ੍ਹਾਂ ਦਾ ਦੌਰ ਹੁੰਦਾ ਨਾ
3: ਉਦਾਂ ਦੀਆਂ ਦੁਆਵਾਂ ਹੋ ਗਈਆਂ
4: ਉਹ ਇੰਜੀਆਂ ਦੁਆਵਾਂ ਹੁੰਦੀਆਂ ਨੇ
3: ਜੀ ਜੀ
4: ਉਹ ਟਿਕ ਟਾਕਰ ਜਿਹੜਾ ਨਾ ਉਹ ਇੱਕ ਦੁਆ ਕਰਦਾ ਕਹਿੰਦਾ ਕਿ ਅੱਲਾ ਜੀ ਅੱਲਾ ਜੀ ਹੁਣ ਕਰਮ ਕਮਾ ਦੇ
3: ਵਾਹ
4: ਅੱਲਾ ਜੀ ਹੁਣ ਕਰਮ ਕਮਾ ਦੇ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ
3: ਵਾਹ ਜੀ ਵਾਹ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ
4: ਹਾਂ ਅੱਲਾ ਜੀ ਹੁਣ ਕਰਮ ਕਮਾ ਦੇ ਫਾਲੋ ਲਾਈਕ ਤੇ ਸ਼ੇਅਰ ਵਧਾ ਦੇ ਫਾਰ ਯੂ ਤੇ ਵੀਡੀਓ ਜਾਵੇ ਟਿਕ ਟਾਕ ਤੋਂ ਇਨਕਮ ਆਵੇ
3: ਵਾਹ
4: ਰੱਬਾ ਖਾਲੀ ਝੋਲੀ ਭਰ ਦੇ ਇੱਕ ਦੋ ਵੀਡੀਓ ਵਾਇਰਲ ਕਰ
3: ਇੱਕ ਦੋ ਵੀਡੀਓ ਵਾਇਰਲ ਕਰ ਦੇ ਵਾਹ
4: ਕਹਿੰਦਾ ਕਿ ਸ਼ਾਮ ਸਵੇਰੇ ਕਰਾਂ ਦਵਾਵਾਂ ਮਿਲੀਅਨ ਵਿੱਚ ਵਿਊਜ਼ ਨਾ ਪਾਵਾਂ ਸ਼ਾਮ ਸਵੇਰੇ ਕਰਾਂ ਦਵਾਵਾਂ ਮਿਲੀਅਨ ਵਿੱਚ ਵਿਊਜ਼ ਨਾ ਪਾਵਾਂ ਕਰਦੇ ਕਰਮ ਵਿਲਾਗਾਂ ਉੱਤੇ ਅਸੀਂ ਵੀ ਹੋਈਏ ਵਾਇਰਲ ਸੁੱਤੇ ਤੇ ਤੂੰ ਜੇ ਚਾਹਵੇਂ ਡੁੱਬੇ ਤਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਕਿ ਰੱਬਾ ਆਈਫੋਨ ਤੇ ਹੋਵੇ ਰੱਬਾ ਆਈ ਫੋਨ ਤੇ ਹੋਵੇ ਦਿਲ ਨੂੰ ਜ਼ਰਾ ਸਕੂਨ ਤੇ ਹੋਵੇ
3: ਵਾਹ ਵਾਹ
4: ਤੇ ਇੰਜ ਦੀ ਵੀਡੀਓ ਰੋਜ਼ ਬਣਾਵਾਂ ਜੰਗਲ ਦੇ ਵਿੱਚ ਅੱਗ ਮੈਂ ਲਾਵਾਂ
3: ਹਾਏ ਹਾਏ
4: ਭਾਵੇਂ ਰਿਸ਼ਤੇਦਾਰ ਨਹੀਂ ਜਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ
3: ਵਾਹ
4: ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਕਿ ਫੇਸਬੁੱਕ ਸਟੋਰੀ ਲਾਵਾਂ ਮੈਂ ਜਿਹੜੀ ਵੀ ਰੀਲ ਚੜਾਵਾਂ ਫੇਸਬੁੱਕ ਸਟੋਰੀ ਲਾਵਾਂ ਮੈਂ ਜਿਹੜੀ ਵੀ ਰੀਲ ਚੜਾਵਾਂ ਮਿੰਟਾਂ ਦੇ ਵਿੱਚ ਹਿੱਟ ਹੋ ਜਾਵੇ ਹਰ ਬੰਦੇ ਤੇ ਫਿੱਟ ਹੋ ਜਾਵੇ
3: ਵਾਹ
4: ਤੇ ਰੱਬਾ ਆਈ ਡੀ ਫੇਮ ਤੇ ਧਰਦੇ ਇੱਕ ਦੋ ਵੀਡੀਓ ਵਾਇਰਲ ਕਰ
3: ਇੱਕ ਦੋ ਵੀਡੀਓ ਵਾਇਰਲ ਕਰਦੇ ਵਾਹ ਵਾਹ
4: ਤੇ ਕਹਿੰਦਾ ਯੂਟਿਊਬ ਤੇ ਧੁੰਮਾਂ ਮੱਚਣ ਨਿੱਕੇ ਵੱਡੇ ਵੇਖ ਕੇ ਨੱਚਣ ਤੇ ਕੁੜੀਆਂ ਮੁੰਡੇ ਕਰਨ ਡਰਾਮੇ ਬੱਚੇ ਬਾਬੇ ਮਾਜੇ ਗਾਮੇ ਤੇ ਰੱਬਾ ਸਾਰੇ ਰੌਲੇ ਜ਼ਰਦੇ ਇੱਕ ਦੋ ਵੀਡੀਓ ਵਾਇਰਲ
3: ਇੱਕ ਦੋ ਵੀਡੀਓ ਵਾਇਰਲ ਕਰਦੇ ਵਾਹ ਵਾਹ
4: ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਮੈਨੂੰ ਰੋਜ਼ ਰਿਪੋਰਟਾਂ ਵੱਜਣ ਉਹਨਾਂ ਦੇ ਮਸਲੇ ਵੀ ਹੁੰਦੇ ਨੇ ਨਾ ਜੀ
3: ਬਿਲਕੁਲ
4: ਕਹਿੰਦਾ ਕਿ ਮੈਨੂੰ ਰੋਜ਼ ਰਿਪੋਰਟਾਂ ਵੱਜਣ ਅੱਖੂ ਓਲੇ ਵੈਰੀ ਸੱਜਣ ਯਾਰ ਅਕਾਊਂਟ ਨੇ ਬੈਨ ਕਰਾਂਦੇ ਉੱਤੋਂ ਉਲਟ ਸਟੇਟਸ ਲਾਂਦੇ ਤੇ ਭੁੱਖੇ ਵੇਖ ਕੇ ਰੱਜੇ ਮਰਦੇ ਇੱਕ ਦੋ ਵੀਡੀਓ
3: ਵਾਇਰਲ ਕਰਦੇ ਵਾਹ
4: ਤੇ ਬੰਦ ਦੇਖਣਾ ਜੀ ਕਿ ਕੋਈ ਨਾ ਹੋਵੇ ਪੈਂਡਿੰਗ ਵੀਡੀਓ ਕੋਈ ਨਾ ਹੋਵੇ ਪੈਂਡਿੰਗ ਵੀਡੀਓ ਸਾਰੇ ਹੋਣ ਟ੍ਰੈਂਡਿੰਗ ਵੀਡੀਓ ਤੇ ਮੋਨੋਟਾਈਜ਼ ਤੋਂ ਕਰਦੇ ਰੱਬਾ ਰਾਜ਼ੀ ਹੋਵਣ ਅੰਮਾ ਅੱਬਾ ਔਰ ਮੈਨੂੰ ਵੀ ਕੁਝ ਮੰਨਣ ਘਰ ਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਤੇ ਕਹਿੰਦਾ ਕੰਮ ਕੋਈ ਵੀ ਹੋਰ ਨੀ ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ ਕੰਮ ਕੋਈ ਵੀ ਹੋਰ ਨੀ ਮੈਨੂੰ ਦੱਸਾਂ ਕੀ ਮਜਬੂਰੀ ਤੈਨੂੰ ਘਰ ਚੋਂ ਭੁੱਖ ਮਕਾਉਣਾ ਚਾਹੁੰਦਾ ਦੇਸ਼ ਦਾ ਕਰਜ਼ਾ ਲਾਉਣਾ
3: ਚਾਹੁੰਦਾ
4: ਤੇ ਆਸਫ ਨੂੰ ਸਰਕਾਰੀ ਭਰਦੇ ਇੱਕ ਦੋ ਵੀਡੀਓ ਵਾਇਰਲ ਕਰਦੇ ਇੱਕ ਦੋ ਵੀਡੀਓ
3: ਵਾਇਰਲ ਆਸਫ ਜੀ ਤੁਹਾਡੀਆਂ ਸਾਰੀਆਂ ਪੋਇਮਾਂ ਖਾਸ ਕਰਕੇ ਹਾਸ ਰਸ ਦੀਆਂ ਪੋਇਮਾਂ ਵੰਡਰਫੁਲ ਹੁੰਦੀਆਂ ਨੇ ਸਾਰੀਆਂ
4: ਹਾਂਜੀ ਮਿਹਰਬਾਨੀ
3: ਤੇ ਮੈਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਥੋੜਾ ਜਿਹਾ ਵੱਡਾ ਸ਼ੇਰ ਹੈ ਉਹ ਕਰਾਂਗਾ ਤੁਹਾਡੇ ਵਰਗੇ ਪਿਆਰੇ ਸੱਜਣਾ ਦੇ ਨਾਲ
4: ਬਿਸਮਿਲ੍ਲਾ
3: ਕਿ ਵੰਡ ਕੀ ਹੋਈ ਯਾਰ ਵੰਡੇ ਗਏ ਤੇ ਵੈਣ ਪਏ ਦੋਵੇਂ ਪਾਸੇ
4: ਹਾਏ ਹਾਏ ਹਾਏ ਹਾਏ
3: ਵੰਡ ਕੀ ਹੋਈ ਯਾਰ ਵੰਡੇ ਗਏ
4: ਯਾਰ ਵੰਡੇ ਗਏ ਦੋਵਾਂ ਪਾਸੇ
3: ਵੈਣ ਪਏ ਦੋਵੇਂ ਪਾਸੇ
4: ਦੋਵੇਂ ਪਾਸੇ
3: ਯਾਦਾਂ ਹੋ ਕੇ ਹਾਵੇ ਛੱਡ ਗਏ ਤੇ ਨਾਲ ਹੀ ਲੈ ਗਏ ਹਾਸੇ ਭਾਈਚਾਰਾ ਗਾਇਬ ਮਿੰਟ ਵਿਚ ਜਿਵੇਂ ਪਾਣੀ ਡਿੱਗਣ ਪਤਾਸੇ
4: ਵਾਹ ਬਹੁਤ ਅੱਛਾ ਵਾਹ ਵਾਹ ਵਾਹ
3: ਸੱਜਣਾ ਬਾਦ ਜੇ ਮੇਲੇ ਸਖਣੇ ਭਾਵੇਂ ਢੋਲ ਵੱਜਣ ਦੋਵੇਂ ਪਾਸੇ ਸੱਜਣਾ ਬਾਦ ਜੇ ਮੇਲੇ ਸੱਜਣੇ ਭਾਵੇਂ ਢੋਲ ਵੱਜਣ ਦੋਵੇਂ ਪਾਸੇ
4: ਦੋਵੇਂ ਪਾਸੇ
3: ਕਰੀਮ ਦੇਨਾ ਕਰੀਮ ਦੀਨਾ ਤੇਰਾ ਬੁਗਦਰ ਮੈਨੂੰ ਅੱਜ ਵੀ ਜੇਤੂ ਜਾਪੇ
4: ਆਹਾ
3: ਕਰੀਮ ਮੇਲਿਆਂ ਦੇ ਵਿਚ ਬੁਗਦਰ ਫੇਰਦੇ ਹੁੰਦੇ ਹਨ ਪਹਿਲਾਂ
4: ਸੰਤਾਨ
3: ਕਰੀਮ ਦੀਨਾ ਤੇਰਾ ਬੁਗਦਰ ਮੈਨੂੰ ਅੱਜ ਵੀ ਜੇਤੂ ਜਾਪੇ ਬੇ ਸਮਝ ਹਾਕਮੋ ਬਾਰਡਰ ਖੋਲੋ ਤਾਰਾਂ ਸੁੱਟੋ ਇੱਕ ਪਾਸੇ
4: ਵਾਹ ਵਾਹ
3: ਬੇ ਸਮਝ ਹਾਕਮੋ ਬਾਰਡਰ ਖੋਲੋ ਤਾਰਾਂ ਸੁੱਟੋ ਇੱਕ ਪਾਸੇ ਓਏ ਹਥਿਆਰ ਛੱਡ ਵਪਾਰ ਵਧਾਈਏ ਬਰਕਤ ਪਵੇ ਵਿੱਚ ਕਾਸੇ
4: ਬਰਕਤ ਪਵੇ ਵਿੱਚ ਘਾਟੇ ਬਾਈ ਕਿਆ ਬਾਤ ਹੈ
3: ਹਥਿਆਰ ਛੱਡ ਵਪਾਰ ਵਧਾਈਏ ਬਰਕਤ ਪਵੇ ਵਿੱਚ ਘਾਟੇ ਓ ਸੁੱਚਾ ਸਿਆ ਮੇਲੇ ਸਾਂਝੇ ਲੱਗਣ ਮੈਚ ਪੈਣ ਦੋਏ ਪਾਸੇ ਓਏ ਸਾਡੇ ਮੇਲੇ ਸਾਂਝੇ ਲੱਗਣ ਮੈਚ ਪੈਣ ਦੋਏ ਪਾਸੇ ਮਿਹਰਬਾਨੀ ਜਿਉਂਦੇ ਵਸਦੇ ਰਹੋ ਹਾਂਜੀ ਤੇ ਸਾਡੇ
4: ਮਿਹਰਬਾਨੀ ਜਨਾਬ
3: ਬਹੁਤ ਬਹੁਤ ਧੰਨਵਾਦ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਹਾਂਜੀ ਥੈਂਕ ਯੂ ਵੈਰੀ ਮਚ ਖੁਦਾ ਹਾਫਿਜ਼
4: ਬਹੁਤ ਮਿਹਰਬਾਨੀ
3: ਇਹ ਸਨ ਜੀ ਪਾਕਿਸਤਾਨ ਤੋਂ ਸਾਡੇ ਸੱਜਣ ਮਿੱਤਰ ਆਲਵੀ ਸਾਹਿਬ ਜੀ ਹੁਣੀ ਤੇ ਹੁਣ ਅਸੀਂ ਜਾਣੇ ਆ ਜੀ ਇਹ ਮਿਸ ਕਾਲ 66 ਨੰਬਰ ਦੀ ਤੇ ਇਹ ਹੈ 20 ਦੀ ਇਹ ਨੰਬਰ ਕਿਹਦਾ ਜੀ ਮਾੜਾ ਜਿਹਾ ਮੈਂ ਸੰਧੂ ਸਾਹਿਬ ਆ ਰਿਹਾ ਤੁਹਾਡੇ ਵੱਲ ਇਹ ਐਡ ਹੋਣ ਵਾਲਾ ਕੋਈ ਨੰਬਰ ਰਜਵਿੰਦਰ ਕੌਰ ਰਜਵੰਤ ਕੌਰ ਲਓ ਜੀ ਬੀਬੀ ਰਜਵੰਤ ਕੌਰ ਹੁਣੀ ਕੌਣ ਨੇ ਇਹਨਾਂ ਨਾਲ ਰਜਵੰਤ ਇਹਨਾਂ ਦੀ ਕਾਲ ਕਾਫੀ ਪਹਿਲਾਂ ਆਈ ਤੇ ਮੈਂ ਇਹਨਾਂ ਦਾ ਟੈਲੀਫੋਨ ਪਿਕਅਪ ਨਹੀਂ ਕਰ ਸਕਿਆ ਤੇ ਕੋਈ ਐਨੀ ਹੋ ਇਹਨਾਂ ਨੂੰ ਇੱਕ ਵਾਰੀ ਫੇਰ ਬਾਅਦ ਚ ਟਰਾਈ ਕਰ ਲਾਂਗੇ ਤੇ ਹਾਂਜੀ ਹਾਂਜੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ
5: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ
3: ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੀਬੀ ਰਾਣੀ ਤੁਸੀਂ ਕਿੱਥੋਂ ਬੋਲ ਰਹੇ ਹੋ
5: ਮੈਂ ਪਠਾਨਕੋਟ ਤੋਂ ਬੋਲ ਰਹੀ ਹਾਂ ਜੀ ਡਾਕਟਰ ਸੁਰਿੰਦਰ ਸਿੰਘ ਬਾਠ ਦੀ ਮਦਰ
3: ਵਾਹ ਜੀ ਵਾਹ ਵਾਹ ਜੀ ਵਾਹ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਡਾ ਜਿਹੜਾ ਬੇਟਾ ਤੇ ਤੁਹਾਡੀ ਨੂੰ ਜਿਨ੍ਹਾਂ ਨੂੰ ਮੈਂ ਮਿਲਿਆ ਬੜੇ ਹੋਣਹਾਰ ਨੇ ਦੋਵੇਂ ਬਹੁਤ ਪਿਆਰੇ ਬੱਚੇ ਨੇ ਤੇ ਜਿਹੜੇ ਤੁਹਾਡੀ ਦੇਖ ਰੇਖ ਥੱਲੇ ਇੰਨਾ ਪਿਆਰ ਇੰਨੇ ਜਿੱਦਾਂ ਬੜੇ ਓਬੀਡੀਐਂਟ ਤੇ ਇੰਟੈਲੀਜੈਂਟ ਬੱਚੇ ਨੇ ਤੁਹਾਡੇ ਬਹੁਤ ਤੇ ਮੈਡਮ ਜੀ ਤੁਸੀਂ ਅੱਜ ਸਾਨੂੰ ਕੁਛ ਆਪਣੀ ਪੋਇਮ ਵਗੈਰਾ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਵੀ ਲਿਖਦੇ ਹੋ
5: ਹਾਂਜੀ ਹਾਂਜੀ ਜਰਾ ਨੂੰ ਵਧੀਆ ਜੀ
3: ਅੱਛਾ ਅੱਛਾ ਤੇ ਆਓ ਆਓ ਫਿਰ ਸੁਣਾਓ ਸਾਨੂੰ ਤੁਸੀਂ ਕੋਈ ਆਪਣੀ ਪੋਇਮ
5: ਠੀਕ ਹੈ ਸਰ ਠੀਕ ਹੈ ਜੀ ਹੋਰ ਤੁਹਾਡਾ ਕੀ ਹਾਲ ਚਾਲ
3: ਜੀ ਮੈਂ ਬਿਲਕੁਲ ਠੀਕ ਠਾਕ ਪਤਾ ਨੀ ਤੁਸੀਂ ਰੇਡੀਓ ਸੁਣ ਰਹੇ ਹੋ ਜਾਂ ਨਹੀਂ ਰੌਣਕਾਂ ਲੱਗੀਆਂ
5: ਮੈਂ ਮੈਨੂੰ ਜਿਹੜਾ ਇੱਕ ਐਪੀਸੋਡ ਦਿੱਤਾ ਸੀ ਬੱਚਿਆਂ ਨੇ
3: ਹਾਂਜੀ
5: ਉਹ ਮੈਂ ਸੁਣਿਆ ਸੀ ਪਰ ਪੂਰਾ ਨਹੀਂ ਹੋ ਪਾਇਆ
3: ਕੋਈ ਗੱਲ ਨਹੀਂ ਅੱਜ ਮੈਂ ਨਾ ਤੁਹਾਨੂੰ ਭੇਜ ਦਿਆਂਗਾ ਐਪ ਤੇ ਤੁਸੀਂ ਡਾਇਰੈਕਟ ਸੁਣ ਸਕਦੇ ਹੋ ਅੱਜ ਫੇਰ ਉਦਾਂ ਹੀ ਰੌਣਕਾਂ ਲੱਗੀਆਂ ਨੇ ਮਤਲਬ ਦੇਸ਼ਾਂ ਵਿਦੇਸ਼ਾਂ ਚੋਂ ਕਾਲਾਂ ਆ ਰਹੀਆਂ ਨੇ ਬਹੁਤ ਸੋਹਣਾ ਖੂਬਸੂਰਤ ਲੋਕ ਕਲਾਮ ਸੁਣਾ ਰਹੇ ਨੇ ਆਪਣੀਆਂ ਕਵਿਤਾਵਾਂ ਸ਼ਾਇਰੀ ਤੇ ਮੈਡਮ ਜੀ ਤੁਸੀਂ ਵੀ ਸੁਣਾਓ ਕੀ ਸੁਣਾਉਣਾ ਚਾਹੋਗੇ
5: ਠੀਕ ਹੈ ਸਰ ਠੀਕ ਹੈ ਜੀ ਸਰ ਮੇਰੀ ਅੱਜ ਦੀ ਜਿਹੜੀ ਕਵਿਤਾ ਹੈ ਨਾ
3: ਜੀ
5: ਉਹ ਕਲਯੁਗ ਦੇ ਉੱਤੇ
3: ਬਸ ਆਉਂਦੇ ਹੋ ਜੀ ਹੈ ਵੀ ਕਲਯੁਗ ਹੀ ਹੈ ਸੱਚ ਬੋਲ ਰਹੇ ਹੋ
5: ਤਾਂ ਹੀ ਕਿਹਾ ਮੈਂ ਕਿ ਕਲਯੁਗ ਨੂੰ ਹੀ ਥੋੜਾ ਆਧਾਰ ਬਣਾ ਕੇ ਲਿਖੀ ਹੋਈ ਹੈ ਉਹ ਫਰਮਾਇਆ ਸਰ ਕਿ ਆਪਣੇ ਮਨ ਦੇ ਬਗੀਚੇ ਅੰਦਰ
3: ਵਾਹ
5: ਆਪਣੇ ਮਨ ਦੇ ਬਗੀਚੇ ਅੰਦਰ
3: ਜੀ
5: ਮੈਂ ਇੱਕ ਬੂਟਾ ਲਾਇਆ
3: ਵਾਹ
5: ਆਪਣੇ ਮਨ ਦੇ ਬਗੀਚੇ ਅੰਦਰ
3: ਮੈਂ
5: ਇੱਕ ਬੂਟਾ ਲਾਇਆ ਚੱਪਾਕੂ
3: ਹਾਂਜੀ
5: ਚੱਪਾਕੂ ਨਿੱਕੂ ਜਿਹਾ ਚੱਪਾਕੂ ਨਿੱਕੂ ਜਿਹਾ ਕੱਦ ਸੀ ਉਸਦਾ
3: ਵਾਹ
5: ਪਾਣੀ ਦਿੱਤਾ ਉਸ ਨੂੰ ਮੈਂ ਵਾਂਗ ਫੁਹਾਰੇ
3: ਵਾਹ
5: ਪਾਣੀ ਦਿੱਤਾ ਉਸ ਨੂੰ ਮੈਂ ਵਾਂਗ ਫੁਹਾਰੇ ਚੰਗੀ ਨਾਲ ਖੁਰਾਕ ਵੀ ਦਿੱਤੀ ਚੰਗੀ ਨਾਲ ਖੁਰਾਕ ਵੀ ਦਿੱਤੀ ਜਦ ਉਹ ਵਧਣ ਲਗਾ
3: ਜੀ
5: ਜਦ ਉਹ ਵਧਣ ਲਗਾ ਉੱਚੀ ਬਾਲੀ ਸੀ ਮੈਨੂੰ ਹੋਈ
3: ਵਾਹ
5: ਚੱਪੇ ਨਾਲ ਚੱਪਾ ਜਾ ਮਿਲਿਆ ਪੂਰਾ ਗਿੱਠੋ ਬਣਿਆ
2: ਚੱਪੇ ਨਾਲ ਚੱਪਾ ਜਦੋਂ ਮਿਲਿਆ
5: ਪੂਰਾ ਗਿੱਠੋ ਬਣਿਆ
2: ਜੀ
5: ਹੋਇਆ ਗਿੱਠ ਗਿੱਠ ਕਰਕੇ ਉਹ ਵੱਡਾ ਮੇਰੇ ਮੋਢਿਆਂ ਨਾਲ ਆ ਰਲਿਆ
2: ਵਾਹ
5: ਹੋਇਆ ਗਿੱਠ ਗਿੱਠ ਕਰਕੇ ਉਹ ਵੱਡਾ ਮੇਰੇ ਮੋਢਿਆਂ ਨਾਲ ਆ ਰਲਿਆ ਮੈਨੂੰ ਕਹਿੰਦਾ ਮੇਰੇ ਮਾਲੀ ਮੈਨੂੰ ਕਹਿੰਦਾ ਮੇਰੇ ਮਾਲੀ ਤੇਰਾ ਹਾਣੀ ਮੈਂ ਬਣਿਆ ਇੱਕ ਦਿਨ ਬੂਟੇ ਦੀ ਸਿਖਰ ਤੇ ਇੱਕ ਦਿਨ ਬੂਟੇ ਦੀ ਸਿਖਰ ਤੇ
2: ਜੀ
5: ਤੱਕ ਕੇ ਮੈਂ ਡਾਢੀ ਖੁਸ਼ੀ ਮਨਾਈ
2: ਵਾਹ
5: ਨਿੱਕੀ ਜਿਹੀ ਡੋਡੀ ਝਾਕੇ
2: ਜੀ
5: ਨਿੱਕੀ ਜਿਹੀ ਡੋਡੀ ਝਾਕੇ
2: ਜੀ
5: ਕਰੇ ਜਿਵੇਂ ਅਰਜੋਈ ਉਹ ਵੀ ਖੁਸ਼ ਤੇ ਮੈਂ ਵੀ ਖੁਸ਼
2: ਹਾਂਜੀ
5: ਚੁੰਮ ਕੇ ਉਸ ਡੋਡੀ ਨੂੰ ਮੈਂ ਘੁੱਟ ਸੀਨੇ ਨਾਲ ਲਾਇਆ ਇੱਕ ਦਿਨ ਮੈਨੂੰ ਕੱਲੀ ਵੇਖ ਕੇ ਡੋਡੀ ਪੈ ਗਈ ਮੇਰੇ ਨਾਲ ਗੱਲੀ
2: ਵਾਹ
5: ਇੱਕ ਦਿਨ ਮੈਨੂੰ ਕੱਲੀ ਵੇਖ ਕੇ ਡੋਡੀ ਪੈ ਗਈ ਮੇਰੇ ਨਾਲ ਗੱਲੀ ਹੱਸ ਕੇ ਕਹਿੰਦੀ ਵੇਖੀ ਖੇਡ ਕੇ ਵੰਡੂ ਮੈਂ ਖੁਸ਼ਬੋਈ
2: ਵਾਹ
5: ਹੱਸ ਕੇ ਕਹਿੰਦੀ ਵੇਖੀ ਖੇਡ ਕੇ ਵੰਡੂ ਮੈਂ ਖੁਸ਼ਬੋਈ
2: ਜੀ
5: ਸਭ ਚ ਵੰਡਦਿਆਂ ਖੁਸ਼ਬੋਈ ਭੇਦ ਨਾ ਕੋਈ ਪਾਉ
2: ਜੀ
5: ਬਣੂ ਫੁੱਲ ਮੈਂ ਪਿਆਰਾ ਜਿਹਾ ਵੇਖੂ ਸਭ ਲੋਕਾਈ
2: ਵਾਹ
5: ਬਣੂ ਫੁੱਲ ਮੈਂ
2: ਪਿਆਰਾ ਜਿਹਾ
5: ਵੇਖੂ ਸਭ ਲੋਕਾਈ
2: ਜੀ
5: ਨਿੱਕੀ ਜਾਨ ਤੇ ਵੱਡੇ ਸੁਪਨੇ
2: ਨਿੱਕੀ ਜਾਨ ਤੇ ਵੱਡੇ ਸੁਪਨੇ ਵਾਹ
5: ਨਿੱਕੀ ਜਾਨ ਤੇ ਵੱਡੇ ਸੁਪਨੇ ਅੱਲੜੋ ਕੀ ਜਾਣੇ
2: ਜੀ
5: ਕੇ ਉਹ ਆਇਆ ਇਸ ਜੱਗ ਚ ਪਰ ਆਇਆ ਵਿਚ ਕਲ ਯੁਗ ਦੇ
2: ਜੀ
5: ਕੇ ਉਹ ਆਇਆ ਇਸ ਜੱਗ ਵਿਚ ਪਰ ਆਇਆ ਕਲ ਯੁਗ ਦੇ ਇਸ ਸਮੇਂ ਚ ਪਿਆਰ ਦੀ ਕੋਈ ਕਦਰ ਨਾ ਕਰਦਾ ਇਸ ਸਮੇਂ ਚ ਪਿਆਰ ਦੀ ਕੋਈ ਕਦਰ ਨਾ ਕਰਦਾ ਹਰ ਥਾਂ ਨਫ਼ਰਤ ਜਾਲ ਵਿਛਾਇਆ ਤੇ ਫੇਰ ਇੱਕ ਦਿਨ ਉਸ ਦਾ ਖਾਬ ਜਾ ਟੁੱਟਾ ਜਦ ਜੁੰਮੇ ਸ਼ਾਹ ਆਇਆ
2: ਅੱਛਾ
5: ਪੱਤਾ ਪੱਤਾ ਹੋ ਕੇ ਡਿੱਗਿਆ
2: ਜੀ
5: ਅੱਖੀ ਹੜ ਹੰਝੂਆਂ ਦਾ ਆਇਆ ਪੱਤਾ ਪੱਤਾ ਹੋ ਕੇ ਡਿੱਗਿਆ ਅੱਖੀ ਹੜ ਹੰਝੂਆਂ ਦਾ ਆਇਆ
2: ਵਾਹ
5: ਤੇ ਤੱਕ ਕੇ ਹੋਣੀ ਨੂੰ ਜੱਗ ਨੇ ਵੀ ਸੀ ਡਾਢਾ ਹਾਸਾ ਪਾਇਆ ਤੱਕ ਕੇ ਹੋਣੀ ਨੂੰ ਜੱਗ ਨੇ ਵੀ ਸੀ
2: ਡਾਢਾ ਹਾਸਾ ਪਾਇਆ ਜੀ
5: ਨਿੰਮੋ ਝਾਣਾ ਸੋਚੀ ਡੁੱਬਿਆ ਨਿੰਮੋ ਝਾਣਾ ਸੋਚੀ ਡੁੱਬਿਆ ਕਹਿੰਦਾ ਵਿੱਚ ਉਦਾਸੀ ਕੀ ਮੈਂ ਵੰਡਾ ਜੱਗ ਨੂੰ ਖੁਸ਼ਬੋਈ ਕੀ ਮੈਂ ਵੰਡਾ ਜੱਗ ਨੂੰ ਖੁਸ਼ਬੋਈ ਪੈਰਾਂ ਹੇਠਾਂ ਦੇ ਲੋਕਾਂ ਨੇ ਮੇਰਾ ਅੰਗ ਅੰਗ ਤੜਪਾਇਆ ਪੈਰਾਂ ਹੇਠਾਂ ਦੇ ਲੋਕਾਂ ਨੇ ਮੇਰਾ ਅੰਗ ਅੰਗ ਤੜਪਾਇਆ ਸੱਚੀ ਕਲਯੁਗ ਆਇਆ ਹੁਣ ਤਾਂ ਸੱਚੀ ਕਲਯੁਗ
2: ਵਾਕਿਆ ਹੀ
5: ਸੱਚੀ ਕਲਯੁਗ ਆਇਆ
2: ਬਹੁਤ ਖੂਬ
5: ਸੱਚੀ ਕਲਯੁਗ ਆਇਆ
2: ਬਹੁਤ ਖੂਬ ਬਹੁਤ ਖੂਬ ਮੈਡਮ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਤੁਹਾਡੇ ਨਾਲ ਕਲਯੁਗ ਵਾਲਾ ਹੀ ਇੱਕ ਸ਼ੇਰ ਤੁਹਾਡੇ ਨਾਂ ਕਰਾਂਗਾ
5: ਜੀ ਜੀ ਇਰਸ਼ਾਦ ਜੀ ਜੀ
2: ਕੇ ਕਾਜੀ ਕੂੜ ਕਮਾਮ ਦੇ ਤੇ ਪੰਡਿਤ ਬੋਲਣ ਝੂਠ
5: ਜੀ ਜੀ ਜੀ ਵਾਹ
2: ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ
5: ਵਾਹ ਵਾਹ ਵਾਹ ਵਾਹ
2: ਭਾਈ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ ਲੀਡਰ ਦੋਸ਼ੀ ਕੌਮ ਦੇ ਤੇ ਪਾਰਲੀਮੈਂਟ ਚ ਭੂਤ
5: ਸਹੀ ਸਹੀ ਫਰਮਾਇਆ
2: ਲੀਡਰ ਦੋਸ਼ੀ ਕੌਮ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੂਤ
5: ਵਾਹ
3: ਮਜ਼ਦੂਰ ਰੋਟੀ ਨੂੰ ਤਰਸਦਾ ਹਰ ਚੋਰ ਦਾ ਸੂਤ ਓਏ ਰਾਖੇ ਹੀ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਰੱਖ ਉਹ ਕਹਿੰਦੇ ਐ ਨੀ ਡਾਕਾ ਮਾਰਿਆ ਪੁਲਿਸ ਨੇ ਮਾਰਿਆ ਰਾਖੇ ਹੀ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਤੇ ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਝੂਠ ਕੋਲ ਮਹਿਲ ਮਾੜੀਆਂ ਸੱਚ ਦਾ ਆਵਾ ਊਤ ਸੱਚੇ ਸੱਚੇ ਝੂਰ ਦੇ ਹਰ ਠੱਗ ਦਾ ਸੂਤ ਸੱਚੇ ਸੱਚੇ ਝੂਰ ਦੇ ਹਰ ਠੱਗ ਦਾ
4: ਸੂਤ
3: ਮੈਡਮ ਜੀ ਹੈ ਹੀ ਬੇਈਮਾਨੀ ਆ ਦੌਰ ਹੀ ਬੇਈਮਾਨਾ ਦਾ ਸੱਚੇ ਜਿਹੜੇ ਲੋਕ ਨੇ ਉਹਨਾਂ ਦੀ ਕੋਈ ਇੱਜ਼ਤ ਕਿਤੇ ਵੀ ਨਹੀਂ ਈਵਨ ਉਹਨਾਂ ਦਾ ਆਲਾ ਦੁਆਲਾ ਜਿਹੜਾ ਬਹੁਤ ਸੱਚਾ ਸੁੱਚਾ ਉਹਦੀ ਤੇ ਉਹਦੇ ਘਰ ਦੇ ਬੱਚੇ ਇੱਜ਼ਤ ਨਹੀਂ ਕਰਦੇ ਅੱਗੋਂ ਮੈਂ ਇੱਕ DSP ਦੀ ਰਿਟਾਇਰਡ DSP ਦੀ ਜੋ ਕਾਫੀ ਇਮਾਨਦਾਰ DSP ਸੀ ਉਹਦੀ ਇੰਟਰਵਿਊ TV ਤੇ ਸੁਣ ਰਿਹਾ ਸੀ ਉਹਨੇ ਸਾਰੀ ਉਮਰ ਰਿਸ਼ਵਤ ਨਹੀਂ ਲਈ ਉਹਦਾ ਮੁੰਡਾ ਕਾਲਜ ਵਿਚ ਦਾਖਲ ਹੋਇਆ ਤੇ ਕਹਿੰਦਾ ਡੈਡੀ ਬੁਲੇਟ ਲੈਣਾ ਤੇ ਉਹ ਕਹਿੰਦਾ ਵੀ ਔਖਿਆ ਸੌਖਿਆ ਹੋ ਕੇ ਉਹਨੇ ਬੁਲੇਟ ਲੈ ਦਿੱਤਾ ਉਹਨੂੰ ਅੱਛਾ ਤੇ ਕੋਠੀ ਵੀ ਨਾਰਮਲ ਜੀ ਪਾਈ ਤੇ ਉਹ ਜੀ ਅਗਲੇ ਸਾਲ ਆਪਣੇ ਪਿਓ ਨੂੰ ਕਹਿੰਦਾ ਮੈਨੂੰ ਡੈਡੀ ਕਾਰ ਲੈ ਕੇ ਦੇ ਸਾਰੇ ਮੁੰਡੇ ਤੇ ਅਫਸਰਾਂ ਦੇ ਕਾਰਾਂ ਤੇ ਆਉਂਦੇ ਨੇ ਤੇ DSP ਕਹਿੰਦਾ ਪੁੱਤਰ ਅਸੀਂ ਆਪਣੇ ਘਰ ਦੇ ਹਿਸਾਬ ਨਾਲ ਚੱਲਣਾ ਵਾ ਕਾਰ ਅਸੀਂ ਫੂਡ ਨਹੀਂ ਤੂੰ ਨਹੀਂ ਫੂਡ ਰੋਜ਼ ਫਿਰ ਪੈਟਰੋਲ ਵੀ ਚਾਹੀਦਾ ਉਹਦੇ ਵਾਸਤੇ ਬੁਲੇਟ ਠੀਕ ਹੈ ਤੇਰੇ ਵਾਸਤੇ ਬੁਲੇਟ ਨਹੀਂ ਗੁਜ਼ਾਰਾ ਕਰ
4: ਠੀਕ ਹੈ ਜੀ
3: ਮੁੰਡਾ ਥੋੜਾ ਜਿਹਾ ਬੁਰਾ ਲੱਗਾ ਮੁੰਡੇ ਨੂੰ ਮੁੰਡਾ ਕਹਿੰਦਾ ਡੈਡੀ ਜੀ ਸਾਡਾ ਫੁੱਫੜ ਜਿਹੜਾ ਸਿਰਫ ਹੌਲਦਾਰ ਹੈ ਉਹਦੀਆਂ 3-4 ਸ਼ਹਿਰਾਂ ਚ ਕੋਠੀਆਂ ਨੇ 4-5 ਜੀਪਾਂ ਖਲੋਤੀਆਂ ਨੇ ਤੇ ਜਾਇਦਾਦ ਵੇਖੋ ਉਹਦੇ ਕੋਲ ਕਿੰਨੀ ਹੈ ਤੇ ਤੁਸੀਂ DSP ਜਾਂ ਪਤਾ ਨੀ SP ਰਿਟਾਇਰ ਹੋਏ ਹੋ ਤੁਸੀਂ ਜ਼ਿੰਦਗੀ ਚ ਕੀਤਾ ਹੀ ਕੀ ਹੈ ਆ ਜੇ ਸ਼ਰਾਫਤ ਦਾ ਰਿਵਾਰਡ ਪੁੱਤਰ ਕਹਿਣ ਡਿਆ ਪਿਓ ਨੂੰ ਡੈਡੀ ਜੀ ਤੁਸੀਂ ਕੀਤਾ ਹੀ ਕੀ ਹੈ ਸਾਰੀ ਜ਼ਿੰਦਗੀ ਚ ਆ ਜੇ ਇਮਾਨਦਾਰੀ ਦਾ ਤਗਮਾ
4: ਬਾਜਵਾ ਸਾਹਿਬ ਇਹ ਸਾਡੇ ਸੰਸਕਾਰ ਜਿਹੜੇ ਆ ਨਾ ਆਉਣ ਵਾਲੀਆਂ ਪੀੜੀਆਂ ਦੇ ਅੰਦਰੋਂ ਵੀ ਸਾਡੇ ਸੰਸਕਾਰ ਹੀ ਬੋਲਣਗੇ ਹੁਣ ਇਹ ਸੰਸਕਾਰ ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਆ ਜਿਹੜੀ ਅਸੀਂ ਪਨੀਰੀ ਲਗਾ ਰਹੇ ਆ ਆਪਣੀ ਆਉਣ ਵਾਲੀਆਂ ਸਾਡੀਆਂ ਜਨਰੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਕਿਹੜੇ ਰਸਤੇ ਤੇ ਚੱਲਦੀਆਂ ਨੇ ਇਹ ਮਤਲਬ ਕਿ ਤੁਸੀਂ ਆਵਾ ਹੀ ਉੱਤਿਆ ਪਿਆ
3: ਜੀ ਬਿਲਕੁਲ
4: ਕੋਈ ਪਰਿਵਾਰ ਹੈ ਜਿਹੜੇ ਜਿਸ ਘਰ ਦੇ ਬੱਚੇ ਤੁਹਾਨੂੰ ਸੰਸਕਾਰੀ ਮਿਲ ਜਾਣਗੇ
3: ਜੀ
4: ਦੇਖੋ ਇੱਕ ਗੱਲ ਹੁੰਦੀ ਹੈ ਕਿ ਇਨਸਾਨ ਮੇਰੀ ਸੋਚ ਹੈ
3: ਜੀ
4: ਕਿ ਇਨਸਾਨ ਨੇ ਸਿਰਫ ਇੱਕ ਕਫਨ ਦੇ ਵਾਸਤੇ ਅਸੀਂ ਸਾਰੀ ਜ਼ਿੰਦਗੀ ਠੱਗੀਆਂ ਠੋਰੀਆਂ ਮਾਰਦੇ ਹਾਂ
3: ਬਿਲਕੁਲ
4: ਆਪਣਿਆਂ ਨੂੰ ਵੀ ਧੋਖੇ ਦਿੰਨੇ ਆ ਅਸੀਂ ਆਪਣਿਆਂ ਦੇ ਹੱਕ ਵੀ ਖੋਨੇ ਆ ਦੂਜਿਆਂ ਦੇ ਹੱਕ ਵੀ ਖੋਨੇ ਆ ਪਰ ਉਹ ਕਫਨ ਜਿਹੜਾ ਖਰੀਦਣ ਵਾਸਤੇ ਅਸੀਂ ਇੰਨਾ ਕੁਛ ਕਰ ਜਾਂਦੇ ਆ ਜ਼ਿੰਦਗੀ ਦੇ ਵਿਚ ਉਹ ਕਫਨ ਵੀ ਸਾਡੇ ਨਾਲ ਨੀ ਨਿਭਦਾ
3: ਬਿਲਕੁਲ ਜੀ ਬਿਲਕੁਲ ਨਹੀਂ
4: ਖਾਣੇ ਦੋ ਪ੍ਰਸ਼ਾਦੇ ਅਸੀਂ
3: ਜੀ ਜੀ
4: ਦੋ ਸਵੇਰੇ ਖਾ ਲੇ ਦੋ ਸ਼ਾਮ ਨੂੰ ਖਾ ਲੇ ਪਰ ਉਹ ਸਾਡੀ ਆਪਣੀ ਖੁਆਇਸ਼ ਹੈ ਕਿ ਅਸੀਂ ਇੱਕ ਸਬਜ਼ੀ ਦੇ ਨਾਲ ਸਿਦਕ ਕਰਦੇ ਆ ਜਾਂ ਅਸੀਂ ਚਾਰ ਸਬਜ਼ੀਆਂ
3: ਬਿਲਕੁਲ ਮੈਡਮ ਜੀ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ ਆ ਤੁਹਾਡੇ ਸਾਹਮਣੇ ਕੱਲ ਪਰਸੋਂ ਦੀਆਂ ਗੱਲਾਂ ਨੇ ਜਿਹੜੇ ਰਿਸ਼ਵਤ ਖੋਰ ਫੜੇ ਗਏ ਜਿਸ ਤਰ੍ਹਾਂ ਭੁੱਲਰ ਸਾਹਿਬ ਹੋਣੀ ਮਿਲੀਅਨਾਂ ਦੀ 100, 200, 300 ਕਰੋੜ ਪਤਾ ਨੀ 500 ਕਰੋੜ ਇੰਨਾ ਪੈਸਾ ਤੇ ਇਹ ਵਰਤ ਵੀ ਨਹੀਂ ਸਕਦੇ ਇਹ ਪਾਗਲ ਹੋ ਚੁੱਕੇ ਲੋਕ ਨੇ ਦੇ ਸ਼ੁੱਡ ਬੀ ਬਿਹਾਈਂਡ ਬਾਰ
4: ਸੋਖ ਦੀ ਘਾਟ ਹੈ ਜੀ ਸਾਡੇ ਅੰਦਰ ਸਬਰ ਸੰਤੋਖ ਦੀ ਘਾਟ ਮਤਲਬ ਸਾਨੂੰ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਇਹ ਪੀਰਾਂ ਪੈਗੰਬਰਾਂ ਦੀ ਸਾਧੂ ਸੰਤਾਂ ਦੀ
3: ਹੁਣ ਤੇ ਚੋਰਾਂ ਦੀ ਲਫੰਗਿਆਂ ਦੀ ਧਰਤੀ ਹੈ
4: ਚੋਰਾਂ ਦੀ ਧਰਤੀ
3: ਹੁਣ
4: ਨੇ ਐਸੇ ਮਤਲਬ ਪਸਾਰੇ ਕੀਤੇ ਹੋਏ ਨੇ ਸਾਰੇ ਪਾਸੇ ਕਿ ਮਤਲਬ ਜਵਾਨੀ ਰੁਲਦੀ ਜਾ ਰਹੀ ਹੈ
3: ਨੰਬਰ 2 ਦੇ ਉੱਤੇ ਵੇਖੋ ਨਾ ਜਦੋਂ ਭੁੱਖ ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਜਾਏ ਉਦੋਂ ਬੰਦਾ ਮੈਡ ਸ਼ਦਾਈ ਹੋ ਜਾਂਦਾ ਹੈ
2: ਇਹਨਾਂ ਲੋਕਾਂ ਨੂੰ ਸਵਾਦ ਵਿਚ ਨਹੀਂ ਰਹਿਣ ਦੇਣਾ ਚਾਹੀਦਾ, ਇਹਦਾ ਦੀਆਂ ਜੇਲਾਂ ਨੇ ਜਾਂ ਇਹੋ ਜਿਹਾ ਨੂੰ ਫਾਂਸੀਆਂ ਲੱਗਣੀਆਂ ਚਾਹੀਦੀਆਂ ਨੇ। ਮੈਡਮ ਜੀ ਬਹੁਤ ਬਹੁਤ ਮਿਹਰਬਾਨੀ, ਅੱਜ ਕਾਲਾਂ ਬਹੁਤ ਆਈਆਂ ਨੇ ਸਾਰਿਆਂ ਨਾਲ ਗੱਲਬਾਤ, ਤੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ
5: ਅਕਾਲ। ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਦਾ, ਦਿਲ ਤੋਂ ਧੰਨਵਾਦ,
2: ਮਿਹਰਬਾਨੀ,
5: ਸਤਿ ਸ੍ਰੀ ਅਕਾਲ ਜੀ,
2: ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੋਸਤੋ ਜਿੰਨੀਆਂ ਵੀ ਕਾਲਾਂ ਆਈਆਂ ਨੇ ਮੈਂ ਹਰ ਇੱਕ ਨਾਲ ਗੱਲ ਕਰਕੇ ਜਾਵਾਂਗਾ, ਭਾਵੇਂ ਟਾਈਮ ਥੋੜਾ ਜਿਹਾ ਉੱਪਰ ਹੋ ਜਾਏ, ਪਲੀਜ਼ ਥੋੜਾ ਇੰਤਜ਼ਾਰ ਕਰਨਾ, ਅੱਜ ਕਾਲਾਂ ਥੋੜੀਆਂ ਜ਼ਿਆਦਾ ਆਈਆਂ। ਸੰਧੂ ਸਾਹਿਬ ਮੈਂ ਤੁਹਾਡੇ ਵੱਲ ਆ ਰਿਹਾ ਤੇ ਫਿਰ ਮੈਂ ਅਵਿਨਾਸ਼ ਸ਼ਰਮਾ ਜੀ ਤੁਹਾਡੇ ਵੱਲ ਵੀ ਆਉਣਾ ਤੇ ਉਹਦੇ ਬਾਅਦ ਮੱਲ ਜੀ ਤੁਹਾਡੇ ਵੱਲ ਤੇ ਫਿਰ ਦਿੱਲੀ। ਜੇ ਮਰਦਾ ਹਾਂ ਤੇ ਮਰ ਜਾਵਾਂ ਤੈਨੂੰ ਦਿਲ ਚੋਂ ਕੱਢਣਾ ਨਹੀਂ।
6: ਬਹੁਤ ਬਹੁਤ ਬਹੁਤ ਜੀ,
2: ਜੇ ਮਰਦਾ ਹਾਂ ਤਾਂ ਮਰ ਜਾਵਾਂ ਮੈਂ ਤੈਨੂੰ ਦਿਲ ਚੋਂ ਕੱਢਣਾ ਨਹੀਂ। ਤੇਰੇ ਭਰਾ ਵੀ ਨਾਕੇ ਲਾਉਂਦੇ ਨੇ, ਕਹਿੰਦੇ ਟੱਕਰ ਗਿਆ ਤੇ ਛੱਡਣਾ ਨਹੀਂ, ਤੇਰੇ ਭਰਾ ਵੀ ਡਾਕੇ ਲਾਉਂਦੇ ਨੇ, ਕਹਿੰਦੇ ਆ ਜੇ ਟੱਕਰ ਗਿਆ

0: ਲੈ ਹਾਂਜੀ ਇਟਲੀ ਤੋਂ ਕਾਲ ਹੈ ਦੋਸਤੋ ਸ਼ਾਹ ਜੀ ਆਪ ਜੀ ਨੂੰ ਪਿਆਰ ਭਰੀ ਸਲਾਮ
1: ਵਾਲੇਕੁਮ ਸਲਾਮ ਜੀ ਖੈਰੀਅਤ ਜੀ
0: ਮੈਂ ਕਿਹਾ ਜੀ ਰੌਣਕਾਂ ਲੱਗੀਆਂ ਜੇ ਬਸ ਅੱਜ ਸਟਾਰਟਿੰਗ ਵਿਚ ਥੋੜੀ ਜੀ ਪ੍ਰੋਬਲਮ ਪੈ ਗਈ ਸੀ ਟੈਕਨੀਕ ਦੀ ਤੇ ਉਹ ਐਵੇਂ 20 ਮਿੰਟ ਲੇਟ ਹੋ ਗਏ ਫਿਰ ਪ੍ਰੋਗਰਾਮ ਸਟਾਰਟ ਕਰਨ ਚ ਓਨੀ ਕਸਰ ਹੁਣ ਕੱਢ ਦਿਆਂਗੇ ਨੋ ਪ੍ਰੋਬਲਮ ਤੁਸੀਂ ਰਾਜੀ ਖੁਸ਼ ਹੋ
1: ਜੀ ਬਿਲਕੁਲ ਠੀਕ ਠਾਕ
0: ਚਲੋ ਜੀ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ
1: ਸਾਰਾ ਦਿਨ ਧੁੰਦ ਰਹੀ ਏ
0: ਹਾਂਜੀ
1: ਜੀ ਜੀ
0: ਮਤਲਬ ਕਿ ਅਜੇ ਕਾਫੀ ਠੰਡ ਪੈ ਰਹੀ ਹੈ ਤੁਸੀਂ ਐਸੇ ਟਾਈਮ ਤੇ ਠੰਡ ਦਾ ਹੀ ਹੈ ਜੇ ਅਸੀਂ ਯੂਰਪ ਵਿਚ
1: ਜੀ ਜੀ ਬੜੀ ਠੰਡ ਹੈ ਔਰ ਫਿਰ ਇੱਥੇ ਹਨੇਰਾ ਜਲਦੀ ਹੋ ਜਾਂਦਾ ਹੁਣ ਹਨੇਰਾ ਪੈ ਰਿਹਾ ਜੀ
0: ਵੈਸੇ ਹਨੇਰਾ ਇੱਧਰ ਇੱਥੇ ਨਾ ਦਿਨ ਛੋਟਾ ਜੇ ਇੱਧਰ ਵੀ ਤੇ ਛੋਟਾ ਜੇ ਦਿਨ ਆਪਣਾ ਸ਼ਾਹ ਜੀ ਕੋਈ ਏਡੇ ਲੰਮੇ ਲੰਮੇ ਦਿਨ ਤੇ ਹੈ ਨਹੀਂ
1: ਜੀ ਬਿਲਕੁਲ
0: ਚਾਰ ਘੰਟੇ ਬਾਅਦ ਦਿਨ ਢਲਣਾ ਸ਼ੁਰੂ ਹੋ ਜਾਂਦਾ
1: ਜੀ ਬਿਲਕੁਲ ਬਿਲਕੁਲ ਇਹਦੇ ਦੀ ਵਜ੍ਹਾ ਟ੍ਰੈਫਿਕ ਵੀ ਏ ਸਮੋਕ ਵੀ ਏ ਧੂਆਂ ਛੂਆਂ ਜਿਹੜਾ ਗੱਡੀਆਂ ਦਾ
0: ਬਿਲਕੁਲ
1: ਜੀ ਜੀ
0: ਤੇ ਸ਼ਾਹ ਜੀ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ
1: ਜੀ ਕੀ ਸੁਣਾਵਾ ਕੋਈ ਇਨਕਲਾਬੀ ਨਜ਼ਮ ਸੁਣਾਵਾ ਕੋਈ ਰੋਮਾਂਟਿਕ ਕੋਈ
0: ਜੋ ਤੁਹਾਡਾ ਦਿਲ ਕਰਦਾ ਤੁਹਾਡੀਆਂ ਸਾਰੀ ਤੁਹਾਡੀ ਜਿਹੜੀ ਹੈਗੀ ਆ ਸ਼ਾਇਰੀ ਖੂਬਸੂਰਤ ਹੁੰਦੀ ਆ ਜੋ ਤੁਹਾਨੂੰ ਚੰਗਾ ਲੱਗਦਾ
1: ਜੀ ਨਜ਼ਮ ਏ ਪਾਕਿਸਤਾਨੀ ਆਵਾਮ ਦੇ ਨਾਂ ਇੱਕ ਉੱਠੋ ਨਜ਼ਮ ਦਾ ਨਵਾਨ ਏ
0: ਉੱਠੋ
1: ਉੱਠੋ
0: ਵਾਹ ਉੱਠਣਾ ਚਾਹੀਦਾ ਜੀ ਵਾਕਿਆ ਸਾਨੂੰ ਬੜੇ ਸੁੱਤੇ ਆ ਦੋਵੇਂ ਮੁਲਕ ਉੱਧਰ ਦੀ ਸਾਨੂੰ ਜਾਗਣਾ ਚਾਹੀਦਾ ਹੁਣ ਤੇ ਜਿਹੜਾ ਦੌਰ ਆਇਆ ਇਹਦੇ ਵਿਚ ਅਮਲੀ ਵੀ ਜਾਗ ਗਏ ਨੇ
1: ਜੀ ਬਿਲਕੁਲ ਬਿਲਕੁਲ ਜੀ ਸੋਸ਼ਲ ਮੀਡੀਆ ਬੜੀ ਤਬਦੀਲੀ ਲਿਆਂਦੀ ਏ ਮੁਆਸ਼ਰੇ ਵਿਚ ਬਹੁਤ ਜੀ ਜੀ
0: ਜੀ
1: ਨਜ਼ਮ ਦਾ ਨਵਾਨ ਏ ਜੀ ਉੱਠੋ ਕਚਹਿਰੀਆਂ ਦੇ ਲੁੱਟਿਓ ਥਾਣਿਆਂ ਦੇ ਕੁੱਟਿਓ ਕਚਹਿਰੀਆਂ ਦੇ ਲੁੱਟਿਓ ਥਾਣਿਆਂ ਦੇ ਕੁੱਟਿਓ ਪਾਂਡਿਓ ਤੇ ਹਾਕਰੋ ਹਾਰਿਓ ਤੇ ਚਾਕਰੋ ਰੇੜੀਆਂ ਦੇ ਮਾਲਕੋ ਭਾਂਡਿਆਂ ਦੇ ਖਾਲਕੋ ਗਾਰਿਆਂ ਚ ਖੁਬਿਓ ਬੇਕਸੋ ਤੇ ਲੁੱਗਿਓ ਰਾਮਿਓ ਤੇ ਕਾਮਿਓ ਕਾਰਖਾਨੀ ਕਾਮਿਓ ਭੁੱਖ ਦੇ ਮਰੀਕਿਓ ਜ਼ੁਲਮ ਦੇ ਕੁਟੀਚਿਓ ਪੱਖੀ ਵਾਸ ਚੰਗੜੋ ਬੁਧੇਲਿਓ ਕਲੰਦਰੋ ਵਾਢਿਓ ਤੇ ਲਾਵਿਓ ਜਾਗ ਪਵੋ ਸਾਰਿਓ ਲੈਣ ਲਈ ਹਕੂਕ ਨੂੰ ਰਾਸ਼ਕਾਂ ਦੇ ਹੱਥ ਚੋਂ ਖੋ ਲਵੋ ਬੰਦੂਕ ਲੈਣ ਲਈ ਹਕੂਕ ਨੂੰ ਰਾਸ਼ਕਾਂ ਦੇ ਹੱਥ ਚੋਂ ਖੋ ਲਵੋ ਬੰਦੂਕ ਨੂੰ ਤੋੜ ਕੇ ਪੰਜਾਬ ਨੂੰ ਗੁਲਾਮੀਆਂ ਦੇ ਜਾਲ ਨੂੰ ਤੋੜ ਕੇ ਪੰਜਾਬ ਨੂੰ ਗੁਲਾਮੀਆਂ ਦੇ ਜਾਲ ਨੂੰ ਸਿਆਸਤਾਂ ਨੂੰ ਖੋ ਲਵੋ ਸਿਆਸਤਾਂ ਨੂੰ ਖੋ ਲਵੋ ਵਿਰਾਸਤਾਂ ਨੂੰ ਖੋ ਲਵੋ ਰਿਆਸਤਾਂ ਦੇ ਮਾਲਕੋ ਵਿਰਾਸਤਾਂ ਨੂੰ ਖੋ ਲਵੋ ਰਿਆਸਤਾਂ ਦੇ ਮਾਲਕੋ ਰਿਆਸਤਾਂ ਨੂੰ ਖੋ ਲਵੋ ਕਚਹਿਰੀਆਂ ਦੇ ਕੁੱਟਿਓ ਥਾਣਿਆਂ ਦੇ ਲੁੱਟਿਓ ਸਿਆਸਤਾਂ ਨੂੰ ਖੋ ਲਵੋ ਵਿਰਾਸਤਾਂ ਨੂੰ ਖੋ ਲਵੋ
0: ਬਹੁਤ ਖੂਬ ਬਹੁਤ ਖੂਬ ਜਿਉਂਦੇ ਰਹੋ ਸ਼ਾਹ ਜੀ
1: ਜੀ ਜੀ
0: ਅੱਛਾ
1: ਜੀ ਸ਼ੁਕਰੀਆ
0: ਕੋਈ ਛੋਟੀ ਮੋਟੀ ਜੇ ਤੁਸੀਂ ਕੋਈ ਸੁਣਾਉਣੀ ਚਾਹੁੰਦੇ ਹੋ ਤੇ ਸੁਣਾ ਦਿਓ ਬੇਸ਼ੱਕ ਭਾਵੇਂ
1: ਲੰਮੀ
0: ਨਾ ਲੰਮੀ ਨਾ ਸੁਣਾਇਓ ਤੇ ਮੈਂ ਕਾਲਾਂ ਹੋਰ ਲੈਣੀਆਂ ਜੇ ਥੋੜੀਆਂ ਜਿਹੀਆਂ ਹਾਂਜੀ
1: ਲਓ ਜੀ ਛੋਟੀ ਜੀ ਨਜ਼ਮ ਇੱਕ
0: ਹਾਂਜੀ
1: ਨਜ਼ਮ ਦਾ ਨਵਾਂ ਨੇ ਉਹ
0: ਹਾਂਜੀ
1: ਉਹ ਹਿਜਰ ਤੇ ਕਾਤਲ ਵਕਤਾਂ ਦੇ
0: ਹਾਂਜੀ
1: ਉਹ ਹਿਜਰ ਤੇ ਕਾਤਲ ਵਕਤਾਂ ਦੇ ਮਿਨ ਜ਼ਖਮ ਤਕਾਂਦੀ ਰੋ ਪਈ ਸੀ
0: ਵਾਹ
1: ਉਹ ਹਿਜਰ ਤੇ ਕਾਤਲ ਵਕਤਾਂ ਦੇ ਮਿਨ ਜ਼ਖਮ ਤਕਾਂਦੀ ਰੋ ਪਈ ਸੀ
0: ਵਾਹ ਜੀ ਵਾਹ
1: ਮੈਂ ਮੁੱਦਤਾਂ ਬਾਤੋਂ ਮਿਲਿਆ ਸਾਂ ਉਹ ਹਾਲ ਸੁਣਨ ਦੀ ਰੋ ਪਈ ਸੀ ਮੈਂ ਮੁੱਦਤਾਂ ਬਾਤੋਂ ਮਿਲਿਆ ਸਾਂ ਉਹ ਹਾਲ ਸੁਣਨ ਦੀ ਰੋ ਪਈ ਸੀ ਮੈਂ ਉਹਨੂੰ ਰੁਸਿਆ ਦਿਸਿਆ ਸਾਂ ਮੈਂ ਉਹਨੂੰ ਰੁਸਿਆ ਦਿਸਿਆ ਸਾਂ ਉਹ ਮਿੰਨ ਮਨਾਉਂਦੀ ਰੋ ਪਈ ਸੀ ਮੈਂ ਦਿਲ ਦੀ ਹਾਲਤ ਪੁੱਛੀ ਸੀ ਉਹ ਦਿਲ ਵਖਾਂਦੀ ਰੋ ਪਈ ਸੀ ਮੈਂ ਉਹਨੂੰ ਲਾਕਤ ਦਿੱਤਾ ਸੀ ਉਹ ਗਲ ਵਿਚ ਪਾਉਂਦੀ ਰੋ ਪਈ ਸੀ

0: ਓ ਮੈਨੂੰ ਗੁਜ਼ਰੇ ਵਕਤਾਂ ਦੇ ਮੇਰੇ ਖਤ ਪੜਾਂ ਦੀ ਰੋ ਪਈ ਸੀ, ਫਿਰ ਮੈਨੂੰ ਆਪਣੀ ਮੰਗਣੀ ਦੀ ਤਸਵੀਰ ਤਕਾਂ ਦੀ ਰੋ ਪਈ ਸੀ, ਫਿਰ ਮੈਨੂੰ ਆਪਣੀ ਮੰਗਣੀ ਦੀ ਤਸਵੀਰ ਤਕਾਂ ਦੀ ਰੋ ਪਈ ਸੀ, ਮੈਂ ਮੁੱਤਾਂ ਬਾਤੋਂ ਮਿਲਿਆ ਸਾਂ ਉਹ ਹਾਲ ਸੁਣਾਂ ਦੀ ਰੋ ਪਈ ਸੀ।
1: ਬਹੁਤ ਖੂਬ
0: ਜੀ ਜੀ
1: ਸ਼ਾਹ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸੀਰੀਅਸ ਜਿਹਾ।
0: ਜੀ ਜੀ ਜ਼ਰੂਰ ਜ਼ਰੂਰ।
1: ਮਾਪੇ ਕਹਿੰਦੇ ਧੀ ਪਰਾਈ ਤੇ ਸਹੁਰੇ ਕਹਿੰਦੇ ਬਾਹਰੋਂ ਆਈ।
0: ਜੀ ਵਾਹ।
1: ਮਾਪੇ ਕਹਿੰਦੇ ਧੀ ਪਰਾਈ, ਸਹੁਰੇ ਕਹਿੰਦੇ ਬਾਹਰੋਂ ਆਈ, ਜੇ ਦੋਵਾਂ ਘਰਾਂ ਵਿਚ ਹੈ ਬੇਗਾਨੀ ਤੇ ਔਰਤ ਦਾ ਕਿਹੜਾ ਘਰ ਹੈ ਭਾਈ। ਜਿਸ ਨੇ ਜੱਗ ਦਾ ਕੁੰਭ ਵਸਾਇਆ ਮੇਲਾ ਉਹਨੂੰ ਕਹੇ ਪਰਾਈ, ਜਿਸ ਨੇ ਜੱਗ ਦਾ ਕੁੰਭ ਵਸਾਇਆ ਮੇਲਾ ਉਹਨੂੰ ਕਹੇ ਪਰਾਈ, ਬੇਨ ਔਰਤ ਜੱਗ ਦੋਜਖ ਲੱਗੇ ਓਏ ਵੇਖੋ ਸ਼ਰਮ ਜਮਾਨੇ ਲਾਈ, ਬੇਨ ਔਰਤ ਜੱਗ ਦੋਜਖ ਲੱਗੇ ਵੇਖੋ ਸ਼ਰਮ ਜਮਾਨੇ ਲਾਈ।
0: ਸ਼ਾਹ ਜੱਗ ਦਾ ਸੁਣੀ ਔਰਤ ਨਾਲ
1: ਬਿਲਕੁਲ ਵੇਖੋ। ਹੁਣ ਉਹ ਮਾਪੇ ਕਹਿੰਦੇ ਨੇ ਸ਼ੁਰੂ ਤੋਂ ਕਹਿਣਗੇ ਇਹ ਪਰਾਇਆ ਧਾਨਾ ਜੀ ਧੀਆਂ ਪਰਾਏ ਨੇ ਘਰ ਚਲੇ ਜਾਣਾ ਇਹਨੇ, ਠੀਕ ਆ। ਜਦੋਂ ਵਿਚਾਰੀ ਉਸ ਘਰ ਜਾਂਦੀ ਤੇ ਉਹ ਕਹਿੰਦੇ ਨੇ ਬਾਹਰੋਂ ਆਈ ਹੈ। ਹਾਂਜੀ, ਉਹ ਘਰ ਨਾ ਉਹਦਾ ਮਾਂ ਪਿਓ ਆਇਆ ਤੇ ਨਾ ਹੀ ਉਹ ਉਧਰ ਬਾਹਰ ਦੀ ਇਧਰ ਪਰਾਇਆ ਧਾਨਾ। ਜਦੋਂ ਕਿ ਦੁਨੀਆਂ ਦਾ ਹੁਸਨ ਹੀ ਜਿੱਦਾਂ ਤੁਸੀਂ ਕਿਹਾ ਔਰਤ ਨਾਲ
0: ਖੂਬਸੂਰਤ ਕਾਇਨਾਤ ਦੀ ਚੀਜ਼ ਔਰਤ ਹੈ।
1: ਦੁਨੀਆਂ ਦੇ ਉੱਤੇ ਕਿੰਨੀਆਂ ਲੇਖ ਤੇ ਕਿੰਨੀ ਸ਼ਾਇਰੀ ਆ ਸਾਰੀ ਔਰਤ ਤੇ ਹੀ ਹੋਈ ਹੈ ਨਾ
0: ਜੀ। ਔਰਤ
1: ਤੇ ਉਹ ਅਜੇ ਪਰਾਈ ਹੈ
0: ਜੀ
1: ਜੀ ਜੀ ਜੀ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਖੁਦਾ ਹਾਫਿਜ਼, ਖੁਦਾ ਹਾਫਿਜ਼। ਇਹ ਸਨ ਇਟਲੀ ਤੋਂ ਸ਼ਾਹ ਜੀ ਹੋਣੀ ਤੇ ਮੱਲ ਜੀ ਮੈਨੂੰ ਟੈਲੀਫੋਨ ਕਰਿਓ, ਪਤਾ ਨੀ ਤੁਸੀਂ ਕਿੱਥੇ ਵੀ ਗਏ ਹੋ, ਨਾ ਤੁਹਾਡਾ ਨਾਂ ਆ ਰਿਹਾ ਤੇ। ਹਾਂਜੀ ਮੱਲ ਜੀ ਜੇ ਤੁਸੀਂ ਸੁਣ ਰਹੇ ਹੋ ਮੈਂ ਟਰਾਈ ਕਰਕੇ ਵੇਖ ਲੈਂਦਾ ਸ਼ਾਇਦ ਇਹੋ ਹੀ ਹੈ, ਕਿਉਂਕਿ ਅੱਜ ਨਾ ਪਤਾ ਨੀ ਆ ਟੈਲੀਫੋਨ ਸੰਧੂ ਠੀਕ ਹੈ ਜੀ। ਸੰਧੂ ਸਾਹਿਬ ਜੀ, ਸੰਧੂ ਸਾਹਿਬ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਬਾਬਾ ਸਾਹਿਬ, ਸਤਿ ਸ੍ਰੀ ਅਕਾਲ।
1: ਕੀ ਹਾਲ ਹੈ ਮੇਰੇ ਵੀਰ ਦਾ?
2: ਪ੍ਰੋਗਰਾਮ ਨੂੰ ਸੁਣ ਰਹੇ ਉਹਨਾਂ ਸਾਰਿਆਂ ਨੂੰ ਵਿਚਾਰ ਕਰੀ ਸਤਿ ਸ੍ਰੀ ਅਕਾਲ
1: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਹਿਲਾਂ ਇਹ ਦੱਸੋ ਤੁਸੀਂ ਤਾਂ ਪ੍ਰਾਹੁਣੇ ਹੀ ਹੋ ਗਏ ਕਿਤੇ?
2: ਨਹੀਂ ਅਸਲ ਚ ਨਾ ਮੈਂ ਲੁਧਿਆਣੇ ਤੋਂ ਜਦੋਂ ਮੈਂ ਪਿੰਡ ਖੜਾ ਉਦੋਂ ਨਾ ਪਿੰਡ ਚ ਆ ਕੇ ਲੋਕ ਕਹਿੰਦੇ ਪਿੰਡ ਚ ਆ ਕੇ ਬੰਦਾ ਸਮਾਂ ਰੈਲਾ ਹੋ ਜਾਂਦਾ।
1: ਅੱਛਾ,
2: ਤੇ ਮੈਨੂੰ ਪਿੰਡ ਚ ਆ ਕੇ ਜਿਆਦਾ ਬਿਜੀ ਹੋ ਗਏ।
1: ਹਾਂ ਵੇਖੋ ਕਿੱਡਾ ਸੋਹਣਾ ਲਫ਼ਜ਼ ਹੈ ਪੰਜਾਬੀ ਦਾ ਰੈਲਾ ਹੋ ਜਾਂਦਾ।
2: ਹਾਂ ਇਹ ਲਫ਼ਜ਼ ਅਸਲ ਵਿਚ ਹੈ ਏਦਾਂ ਦੇ। ਇੱਕ ਦਿਨ ਬੱਸ ਚ ਆਵਾਂ, ਮੁੰਡਾ ਬੈਠਾ ਕਨੈਕਟਰ ਕਹਿੰਦਾ ਕਾਕਾ ਚੌੜ ਮੈਂ ਘਰ ਲੋਟ ਹੋ ਕੇ ਬਹਿ ਜਾ। ਲੋਟ ਕੀ ਹੁੰਦਾ? ਮੈਂ ਤੈਨੂੰ ਕਿਹੜਾ ਸੂਟ ਹੋ ਕੇ ਬਹਿ ਜਾ, ਸੂਟ ਵੀ ਦੱਸਦੇ।
1: ਬਹੁਤ ਸਾਰੇ ਪੁਰਾਣੇ ਲਫ਼ਜ਼ ਜਿਹੜੇ ਬੜੇ ਬੜੇ ਪਿਆਰੇ ਲਫ਼ਜ਼। ਮੈਂ ਨਾ ਇੱਕ ਦਿਨ ਡਰਾਮਾ ਡਿਆ ਸਾਂ ਵੇਖਣ, ਪਾਕਿਸਤਾਨੀ ਡਰਾਮਾ, ਤੇ ਉਹ ਘਰ ਵਾਲਾ ਨਾ ਨਸ਼ਈ ਜਿਹਾ ਹੁੰਦਾ ਤੇ ਉਹਦੀ ਬੇਗਮ ਕਹਿੰਦੀ ਹੈ ਇਸ ਮਰ ਜਾਣੇ ਨੇ ਮੈਨੂੰ ਮਾਰ ਮਾਰ ਕੇ ਫਾਵੀ ਕਰ ਛੱਡਿਆ। ਫਾਵੀ ਹੈ, ਮਾਰ ਮਾਰ ਕੇ ਫਾਵੀ ਕਰ। ਵੇਖੋ ਇਹ ਲਫ਼ਜ਼ ਗੁੰਮ ਹੁੰਦੇ ਜਾ ਰਹੇ ਨੇ ਅਜੇ ਸਾਰੇ ਲਫ਼ਜ਼।
2: ਬਿਲਕੁਲ ਬਿਲਕੁਲ, ਅਸਲ ਦੇ ਵਿਚ ਜਿਹੜੇ ਲਫ਼ਜ਼ ਪੰਜਾਬੀ ਦੇ ਹੁੰਦੇ ਆ ਨਾ, ਬਹੁਤ ਲਫ਼ਜ਼ ਆ ਜਿਹੜੇ ਮਰ ਚੁੱਕੇ ਆ,
1: ਬਹੁਤ ਲਫ਼ਜ਼।
2: ਬਿਲਕੁਲ, ਨੋ ਡਾਊਟ, ਖਤਮ ਨਹੀਂ ਹੁੰਦੀ ਹੁੰਦੀ ਬੋਲੀ ਦੇ, ਹਮੇਸ਼ਾ ਲਫ਼ਜ਼ ਮਰਦੇ ਹੁੰਦੇ ਆ
1: ਜੀ। ਵਾਕਿਆ ਬੋਲੀ ਚੱਲਦੀ ਰਹਿੰਦੀ ਹੈ ਤੇ ਬੋਲੀ ਦੇ ਲਫ਼ਜ਼ ਮਰਦੇ ਰਹਿੰਦੇ।
2: ਲਫ਼ਜ਼ ਆ ਜਿਹੜੇ ਹੁਣ ਤੁਸੀਂ ਨਾ, ਮੈਂ ਚਲੋ ਕਹਿ ਦੇ ਵੀ ਜਦੋਂ ਆਪਾਂ ਪੜ੍ਹਦੇ ਆ ਕੈਦਿਆਂ ਦੇ ਉੱਤੇ ਅਕਸਰ ਤੁਸੀਂ ਲਿਖਿਆ ਹੋਗਾ ਬੱਬਾ ਬਰਤਨ, ਮੈਂ ਉੱਥੇ ਵੀ ਬੜੇ ਵਾਲੀ ਰੌਲਾ ਪਾਇਆ। ਮੈਂ ਹਾਂ ਵੀਰੇ ਪੰਜਾਬੀ ਚ ਬੱਬਾ ਭਾਂਡੇ ਹੁੰਦੇ ਆ ਯਾਰ, ਬੱਬਾ ਬਰਤਨ ਨਹੀਂ ਹੁੰਦੇ
1: ਸਾਡੇ,
2: ਬੱਬਾ ਭਾਂਡੇ ਬੱਬਾ ਬਰਤਨ ਨਹੀਂ ਹੈਗੇ ਪੰਜਾਬੀ ਦੇ, ਬਰਤਨ ਤਾਂ ਹਿੰਦੀ ਦੇ ਸ਼ਬਦ ਹੈ।
1: ਬਿਲਕੁਲ ਬਿਲਕੁਲ ਇਹ ਭਾਸ਼ਾਵਾਂ ਆਪਸ ਚ ਮਿਕਸ ਹੋ ਰਹੀਆਂ ਨੇ ਤੇ ਜਾਣ ਬੁੱਝ ਕੇ ਵੀ ਲੋਕ ਕਰੀ ਜਾ ਰਹੇ ਨੇ। ਤੁਸੀਂ ਦੇਖਿਓ ਅਫਸੋਸ ਕਿੰਨਾ ਹੁੰਦਾ ਜਦੋਂ ਤੁਸੀਂ ਕਿਤੇ ਬੋਰਡ ਲੱਗੇ ਰਹਿੰਦੇ ਹੋ ਨਾ, ਕਿੰਨੀ ਪੰਜਾਬੀ ਗਲਤ ਲਿਖੀ ਹੈ, ਬਹੁਤ ਗਲਤ ਲਿਖੀ।
2: ਪੰਜਾਬੀ ਵਿਚਾਰੀ ਏਦਾਂ ਦੀ ਲਿਖੀ ਹੁੰਦੀ ਆ ਨਾ, ਉੱਥੇ ਕਈਆਂ ਜਿਹੜੇ ਪਿੰਡਾਂ ਦੇ ਨਾਂ ਗਲਤ ਲਿਖੇ ਹੁੰਦੇ ਆ,
1: ਬਿਲਕੁਲ ਗਲਤ ਲਿਖੇ ਨੇ, ਨੋ ਡਾਊਟ। ਪੜ੍ਹਦਿਆਂ ਦਾ ਸਿਹਾਰੀ ਦੇ ਥਾਂ ਬਿਹਾਰੀ, ਤੇ ਅਧਕ ਪਤਾ ਨੀ ਥੱਲੇ ਲਾਵਾਂ ਦਲਾਵਾਂ ਕਿਤਰਾਂ ਪਾਈਆਂ ਹੁੰਦੀਆਂ ਨੇ, ਹੱਦੀ ਹੋ ਗਈ।
2: ਪੰਜਾਬੀਆਂ ਦੀ ਗਿਣਤੀ ਦੇ ਵਿੱਚ ਤੁਸੀਂ ਕਿਸੇ ਨੂੰ ਨਾ ਨੰਬਰ ਲਿਖਾਉਣ ਲੱਗ ਜਾਣਾ, ਮੈਂ ਨਾਟ ਅੰਗਰੇਜ਼ੀ ਚ ਦੱਸੀ ਬਾਕੀ ਸਾਰਾ ਸਾਹਮਣੇ ਨਾਟ।
1: ਸੰਧੂ ਸਾਹਿਬ ਯਕੀਨ ਬੰਨਿਓ 69 ਮੈਨੂੰ ਵੀ ਪ੍ਰੋਬਲਮ ਆਉਂਦੀ ਸੀ ਇਹਦੇ ਵਿੱਚ, ਪਤਾ ਨੀ। ਅੱਛਾ ਸੰਧੂ ਸਾਹਿਬ, ਅੱਜ ਕੀ ਸੁਣਾਓਗੇ ਸਾਨੂੰ ਤੁਸੀਂ?
2: ਅੱਜ ਮੈਂ ਤੁਹਾਨੂੰ ਸੁਣਾਉਣਾ ਹੈਗਾ ਕਵਿਤਾ, ਮੇਰੀ ਹੀ ਲਿਖੀ ਸੀ, ਮੈਂ ਹੁਣ ਇੱਥੇ ਕੱਢੀ ਸੀਗੀ। ਹਾਂ ਉਹ ਸੁਣਾਉਣਾ। ਅਸੀਂ ਬੜੇ ਵਾਰ ਵੇਖੀ ਆ ਫੋਟੋ ਤੇਰੀ ਜ਼ੂਮ ਕਰਕੇ,
1: ਹਾਏ ਹਾਏ। ਅੱਛਾ,
2: ਬੜੇ ਵਾਰ ਦੇਖੀ ਏ ਫੋਟੋ ਤੇਰੀ ਜ਼ੂਮ ਕਰਕੇ, ਹੁਣ ਕਹਿੰਦਾ ਕਿ ਤਸਵੀਰ ਤੇਰੀ ਨੂੰ ਨਿਹਾਰਿਆ ਨਹੀਂ। ਚਾਰ ਦਿਨ ਦੀ ਮੁਹੱਬਤ ਨੇ ਉਮਰ ਸਾਰੀ ਖਾ ਜਾਣੀ ਸੀ, ਇਸੇ ਲਈ ਤੇਰੇ ਨਾਲ ਬਹੁਤਾ ਵਕਤ ਗੁਜ਼ਾਰਿਆ ਨਹੀਂ। ਫੇਰ ਔਖੀ ਹੋ ਜਾਣੀ ਸੀ ਅੜੀਏ ਧੁੰਦਲੀ ਕਰਨੀ ਯਾਦ ਤੇਰੀ, ਫਿਰ ਔਖੀ ਹੋ ਜਾਣੀ ਸੀ ਅੜੀਏ ਧੁੰਦਲੀ ਕਰਨੀ ਯਾਦ ਤੇਰੀ, ਤਾਂ ਤੈਨੂੰ ਲਿਖਤਾਂ ਵਿਚ ਮੈਂ ਕਦੇ ਨਿਖਾਰਿਆ ਨਹੀਂ। ਦਿਲ ਦੇ ਅੰਦਰ ਹੀ ਕਰਾ ਦਿੱਤਾ ਮੈਂ ਕਤਲ ਅਰਮਾਨਾਂ ਨੂੰ, ਦਿਲ ਦੇ ਅੰਦਰ ਹੀ ਕਰਾ ਦਿੱਤਾ ਕਤਲ ਮੈਂ ਅਰਮਾਨਾਂ ਨੂੰ, ਝੂਠ ਆ ਕੇ ਅੱਜ ਤੱਕ ਮੈਂ ਕੀੜੀ ਨੂੰ ਵੀ ਮਾਰਿਆ ਨਹੀਂ। ਲੋਕ ਕਹਿੰਦਾ ਕੀੜੀ ਨੀ ਮਾਰੀ, ਜਦੋਂ ਅਰਮਾਨ ਹੀ ਆਪਦੇ ਮਾਰ ਤੇ ਕੀੜੀ ਮਾਰਨੀ ਪਿੱਛੇ ਕੀ ਹੈ।
1: ਬਿਲਕੁਲ,
2: ਮੈਂ ਕਹਿੰਦਾ ਅੱਜ ਤੱਕ ਕੀੜੀ ਨੂੰ ਵੀ ਮਾਰਿਆ ਨਹੀਂ, ਫੱਟ ਪਾ ਕੇ ਸੁੱਤਿਆਂ ਦੀ ਮੁਹੱਬਤ ਹੀ ਰਹਿਣ ਦੇ ਜ਼ਿੰਦਾ, ਪਾ ਕੇ ਸੁੱਤਿਆਂ ਦੀ ਮੁਹੱਬਤ ਹੀ ਤੂੰ ਰਹਿਣ ਦੇ ਜ਼ਿੰਦਾ, ਤੇਰੇ ਇਸ਼ਕ ਦਾ ਸਮੇਂ ਤੇ ਜਾਣਾ ਮੈਥੋਂ ਸਹਾਰਿਆ ਨਹੀਂ।
1: ਵਾਹ ਵਾਹ,
2: ਮੈਨੂੰ ਪਤਾ ਸੀ ਜਾਤ ਪਾਤ ਦੇ ਰੌਲੇ ਵਿਚ ਪੈ ਜਾਣਾ ਏ, ਮੈਨੂੰ ਪਤਾ ਸੀ ਜਾਤ ਪਾਤ ਦੇ ਰੌਲੇ ਵਿਚ ਪੈ ਜਾਣਾ ਏ, ਤਾਂ ਅੜੀਏ ਮੈਂ ਇਸ਼ਕ ਦਾ ਮਹਿਲ ਉਸਾਰਿਆ ਨਹੀਂ, ਤਾਂ ਅੜੀਏ ਮੈਂ ਇਸ਼ਕ ਦਾ ਮਹਿਲ
1: ਉਸਾਰਿਆ। ਕੋਈ ਛੋਟਾ ਜਿਹਾ ਏਦਾਂ ਦਾ ਹੀ ਕੋਈ ਇੱਕ ਦਾ ਹੋਰ ਸੁਣਾ ਦਿਓ, ਤੁਸੀਂ ਬੜੀ ਦੇਰ ਬਾਅਦ ਆਏ ਹੋ।
2: ਹਾਂਜੀ ਹਾਂਜੀ, ਇਹ ਤੇ ਬੰਦਾ ਵੀ ਹੈ। ਹਾਂ ਇਹ ਸੀ ਖੁੱਲੀ ਕਵਿਤਾ ਸੀਗੀ ਉਹ।
1: ਕੋਈ ਨੀ, ਆਉਣ ਦਿਓ ਜੋ ਤੁਹਾਡਾ ਦਿਲ ਕਰਦਾ।
2: ਕਹਿੰਦਾ ਕਹਿੰਦੀ ਬਹੁਤ ਦਰਦ ਦਿੰਦਾ ਕਮਬਖਤ ਇਸ਼ਕ, ਕਹਿੰਦੀ ਬਹੁਤ ਦਰਦ ਦਿੰਦਾ ਕਮਬਖਤ
1: ਇਸ਼ਕ,
2: ਮੈਂ ਵੀ ਪੁੱਛ ਲਿਆ ਕਿੰਨਾ ਕੁ, ਕਹਿੰਦੀ ਜਿੰਨਾ ਤੇਰੇ ਕੰਨਾਂ ਤੋਂ ਸੋਨੀ ਹੋਣਾ, ਜਿੰਨਾ ਤੇਰੀਆਂ ਅੱਖਾਂ ਤੋਂ ਵੇਖ ਨਹੀਂ ਹੋਣਾ, ਜਿੰਨਾ ਤੇਰੇ ਬੁੱਲਾਂ ਤੋਂ ਬੋਲ ਕੇ ਦੱਸ ਨਹੀਂ ਹੋਣਾ। ਮੈਂ ਕਿਹਾ ਕੰਬੀਏ ਫੇਰ ਤੂੰ ਕਦੇ ਮੇਰੇ ਨਾਲ ਪਿੰਡਾਂ ਚ ਚੱਲੀ, ਤੂੰ ਸਿਰਫ ਗੀਤਾਂ ਚ ਵੱਜਦੇ ਜੱਟਾਂ ਦੇ ਲਲਕਾਰੇ ਸੁਣੇ ਹੋਣਗੇ, ਆ ਤੈਨੂੰ ਮਾਵਾਂ ਦੇ ਸੱਥਰਾਂ ਤੇ ਪੈਂਦੇ ਵੈਣ ਸੁਣਾ
1: ਕੇ,
2: ਸਹੁਰਿਆਂ ਵੱਲੋਂ ਛੱਡੀ ਕਿਸੀ ਕੋਈ ਭੈਣ ਜੋ ਪੇਕੇ ਘਰ ਬੈਠੀ ਆ ਤੇ ਮਸ਼ੀਨ ਤੇ ਕੱਪੜੇ ਸੌਂ ਕੇ ਪਾਲ ਰਹੀ ਆ ਬੱਚੇ, ਉਹਦੀ ਭਾਬੀ ਵੱਲੋਂ ਮਿਲੇ ਮਿਹਣੇ ਤੋਂ ਬਾਅਦ ਉਹਦੇ ਦਿਲ ਚ ਦੱਬੀ ਬਹੁਤਿਆਂ ਦੀ ਹਲਕੀ ਹਲਕੀ ਆਉਂਦੀ ਆਵਾਜ਼ ਸੁਣਾ ਕੇ ਲਿਆਉਣਾ, ਧੀਰੇ ਸਹੁਰਿਆਂ ਵੱਲੋਂ ਵਿਆਹ ਦੇ ਮੌਕੇ ਤੇ ਆ ਕੇ ਕਾਰ ਮੰਗਣ ਤੋਂ ਬਾਅਦ ਖੇਤ ਚ ਬੈਠ ਕੇ ਹੱਥ ਚ ਸਲਫਾਸ ਪੜੀ ਸਾਰੇ ਘਰਦਿਆਂ ਤੋਂ ਚੁੱਪ, ਟਾਲੀ ਨੂੰ ਜੱਫੀ ਪਾ ਕੇ ਰੋਂਦੇ ਪਿਓ ਦੀਆਂ ਚੀਕਾਂ ਸੁਣਾ ਕੇ ਲਿਆਵਾਂ। ਠੀਕਿਆ ਸੀ ਤੂੰ ਕਿ ਇਸ਼ਕ ਇੰਨਾ ਦਰਦ ਦਿੰਦਾ ਕਿ ਮੇਰੇ ਤੋਂ ਵੇਖ ਨੀ ਹੋਈ ਕਮੜੀਏ ਕਦੇ ਆਪਣੇ ਘਰ ਦੇ ਬੂਹੇ ਅੱਗੇ ਸਿਖਰ ਦੁਪਹਿਰੇ ਨੰਗੇ ਪੈਰੀ ਤਪਦੀ ਧਰਤੀ ਤੇ ਟਾਕੀਆਂ ਲੱਗੇ ਕੱਪੜਿਆਂ ਚ ਕੁੱਛੜ ਲੰਗ ਤੜੰਗਾ ਜਾਂ ਜਵਾਕ ਚੱਕ ਕੇ ਇੱਕ ਹੱਥ ਚ ਭਮੀਲੀਆਂ ਫੜੀ ਇਹ ਬੋਲੀ ਕਿ ਬੀਬੀ ਕੌਲੀ ਆਟੇ ਦੀ ਪਾ ਦੇ ਤੇਰੇ ਬੱਚੇ ਜੀ ਰੋਟੀ ਦੇ ਛੱਡ ਵਾਲੀ ਔਰਤ ਦੀਆਂ ਅੱਖਾਂ ਚ ਦਰਦ ਵੇਖੀ ਕਦੇ ਟ੍ਰੈਫਿਕ ਸਿਗਨਲ ਤੇ ਖੜੀ ਗੱਡੀ ਦੇ ਸ਼ੀਸ਼ੇ ਤੇ ਕੱਪੜਾ ਮਾਰਨ ਤੋਂ ਬਾਅਦ ਲਿਬੜੀ ਜੀ ਕੂੜੇ ਦੇ ਢੇਰ ਚੋਂ ਲੱਭ ਕੇ ਪਾਈ ਆਪਣੇ ਸਹਿਜ ਤੋਂ ਵੱਡੀ ਸ਼ਰਟ ਨਾਲ ਹੱਥ ਪੂੰਝਦੇ ਡਰਾਈਵਰ ਸਾਹਿਬ ਹੱਥ ਛੱਡ ਕੇ ਖੜੇ ਮਾਸੂਮ ਬੱਚੇ ਦੀਆਂ ਅੱਖਾਂ ਚ ਰੀਝ ਨਾਲ ਦੇਖੀ ਤੈਨੂੰ ਇਹ ਤੇਰੇ ਕੰਬਖਤ ਇਸ਼ਕ ਤੋਂ ਵੱਧ ਦਰਦ ਲੱਭਣਾ ਤੈਨੂੰ ਸਿਰਫ ਪੁੱਤਾਂ ਵੱਲੋਂ ਡਾਲਰ ਕਮਾ ਕੇ ਨਾ ਕੋਠੀਆਂ ਤੇ ਕੰਮ ਕੀਤੇ ਜਾਂਚ ਦੱਸਦੇ ਉਹਨਾਂ ਕੋਠੀਆਂ ਚ ਬੈਠੇ ਬਜ਼ੁਰਗਾਂ ਦੀਆਂ ਅੱਖਾਂ ਚ ਉਹਨਾਂ ਦੇ ਧੀਆਂ ਪੁੱਤਾਂ ਦੀ ਉਡੀਕ ਤੇ ਪੋਤਿਆਂ ਦੇ ਮੂੰਹ ਪੋਤਿਆਂ ਨੂੰ ਮੂੰਹ ਨਾਲ ਗੱਲ ਆਉਂਦੀ ਰੀਝ ਵਾਲਾ ਦਰਦ ਵੇਖੀ ਕਦੇ ਹਾਂ ਤੂੰ ਕਿਹਾ ਸੀ ਨਾ ਕੰਬਖਤ ਇਸ਼ਕ ਇੰਨਾ ਦਰਦ ਦਿੰਦਾ ਕਿ ਬੋਲ ਕੇ ਦੱਸ ਨੀ ਹੋਣਾ ਕਮੜੀਏ ਕੁੜੀਏ ਫੇਰ ਤੂੰ ਕਦੇ ਦਾਦੇ ਨਾਨੇ ਕੋਲੋਂ ਨਾ ਸੰਤਾਲੀ ਦੇ ਵੰਡ ਬਾਰੇ ਪੁੱਛੀ ਜਿਨ੍ਹਾਂ ਨੂੰ ਪੁੱਠੀ ਆਪਣੀਆਂ ਭੈਣਾਂ ਇਸ ਲਈ ਵੱਢ ਕੇ ਖੂਹਾਂ ਚ ਸੁੱਟਣੀਆਂ ਪੈ ਗਈਆਂ ਸੀ ਕਿਉਂਕਿ ਉਹ ਬਣ ਨਾ ਜਾਣ ਸੌ ਸੌ ਹਫ਼ਸ ਦੇ ਦਰਿੰਦਿਆਂ ਦਾ ਸ਼ਿਕਾਰ ਕਿਤੇ ਵੀਤਨਾਮ ਦੀਆਂ ਔਰਤਾਂ ਦੀ ਕਹਾਣੀ ਸੁਣੀ ਕਿਸੇ ਪੁਰਾਣੇ ਫੌਜੀ ਕੋਲੋਂ ਬਿਨਾਂ ਵਿਚਾਰੀ ਬੱਚੇਦਾਨੀਆਂ ਅਮੈਰੀਕਾ ਦੇ ਫੌਜੀਆਂ ਨੇ ਟੀਕੇ ਲਾ ਲਾ ਕੇ ਗਾਲ ਦਿੱਤੀਆਂ ਸੀ ਤਾਂ ਕਿ ਜਾਮਣਾ ਤਾਂ ਕੋਈ ਹੋਰ ਪੁੱਤ ਜੋ ਦੇਸ਼ ਖਾਤਰ ਲੜ ਸਕੇ ਤੇ ਉਹਨਾਂ ਦੀ ਧਰਤੀ ਤੇ ਜਹਾਜ਼ਾਂ ਰਾਹੀਂ ਛਿੜਕ ਦਿੱਤੀ ਸੀ ਐਸੀ ਸਪਰੇ ਤੇ ਕਈ ਸਾਲ ਧਰਤੀ ਉਗਾ ਨਾ ਸਕੇ ਕੋਈ ਅੰਨ ਦਾ ਦਾਣਾ ਤੇ ਭੁੱਖ ਨਾ ਮਰ ਜਾਵੇ ਪੂਰਾ ਦੇਸ਼ ਉਹਨਾਂ ਦੇ ਸੁਣਾਉਣ ਵੇਲੇ ਬੋਲਾਂ ਚ ਕਦੇ ਦਰਦ ਨੂੰ ਮਾਪ ਕੇ ਵੇਖੋ ਤੇਰੇ ਕੰਬਾ ਪਿਸ਼ਕ ਨਾਲੋਂ ਅਗਰ ਦਰਦ ਘੱਟ ਲੱਗਿਆ ਨਾ ਤੇ ਤੂੰ ਫੇਰ ਮੈਨੂੰ ਦੱਸ ਅਗਰ ਉਹਨਾਂ ਦਾ ਦਰਦ ਤੈਨੂੰ ਕੰਬਾ ਪਿਸ਼ਕ ਤੋਂ ਘੱਟ ਲੱਗਿਆ ਨਾ ਫੇਰ ਦੱਸੋ
1: ਬਹੁਤ ਸੋਹਣਾ ਲਿਖਦੇ ਹੋ ਸੰਧੂ ਸਾਹਿਬ ਸਾਡੀਆਂ ਨਾ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਤੇ ਕਦੀ ਕਦੀ ਆਣ ਕੇ ਇਹ ਖੂਬਸੂਰਤ ਕਵਿਤਾਵਾਂ ਸੁਣਾਇਆ ਕਰੋ ਤੇ ਤੁਹਾਡੇ ਨਾਂ ਮੈਂ ਨਾ ਇੱਕ ਸ਼ੇਅਰ ਕਰਦਾ
2: ਹਾਂਜੀ ਹਾਂਜੀ
1: ਕਿ ਦਸਵੀਂ ਚੋਂ ਭੱਜ ਕੇ ਐਮ ਏ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ
2: ਬਿਲਕੁਲ ਜੀ
1: ਦਸਵੀਂ ਚੋਂ ਭੱਜ ਕੇ ਐਮ ਏ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ ਨੌਕਰੀ ਨਹੀਂ ਉਹ ਅੰਧ ਭਗਤਾਂ ਲਈ ਵੱਡੇ ਵੱਡੇ ਮੰਦਰ ਖੋਲਣਗੇ ਹਰ ਬੇਈਮਾਨ ਜੋ ਪਾਰਟੀ ਚ ਆ ਜਾਏ ਸੋਨੇ ਦੇ ਨਾਲ ਤੋਲਣਗੇ ਬਾਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ ਕਾਨੂੰਨ ਕੀ ਕਹਿੰਦਾ
2: ਬੰਦ ਪਈ ਫਾਈਲ ਦੇ ਵਾਇਰਲ ਹੋਈ ਆ ਤੁਹਾਡੇ ਕਟੜਾ ਦੇ ਵਿੱਚ ਪਿਛਲੇ ਹਫ਼ਤੇ ਇੱਕ ਯੂਨੀਵਰਸਿਟੀ ਇਹਨਾਂ ਨੇ ਕਾਲਜ ਬੰਦ ਕੀਤਾ ਉਹ ਸਾੜੀਆਂ ਦੇ ਅੱਗੇ ਤੇ ਉਹਦੇ ਤੇ ਮੈਂ ਅੱਜ ਵੀਡੀਓ ਬਣਾਈ ਸੀਗੀ ਅਸਲ ਚ ਮਸਲਾ ਕੀ ਸੀ ਉਹ ਨਾ ਕਟੜਾ ਦੇ ਵਿੱਚ ਕਾਲਜ ਆ ਉਹ ਕਾਲਜ ਦਾ ਨਾ ਮਾਤਾ ਵੈਸ਼ਨੋ ਦੇਵੀ ਕਾਲਜ ਅਗਲੇ ਕਸ਼ਮੀਰ ਸਟੇਟ ਚ ਹੁਣ ਕਸ਼ਮੀਰ ਦੇ ਸਟੂਡੈਂਟ ਉਹਦੇ ਚ ਜਿਹੜੇ MBBS ਚ ਵਿਆਹੀ ਸੀ ਤੇ ਹਿੰਦੂਆਂ ਦੇ ਕਾਲਜ ਬੰਦ ਕਰਤਾ ਕਹਿੰਦੇ ਜੀ ਹਿੰਦੂਆਂ ਦੇ ਘੱਟ ਕਿਉਂ ਉਹ ਇੱਕ ਇੱਥੇ ਵਿਚਾਰਾ ਯੂਪੀ ਚ ਬੰਦਾ ਇੱਥੇ ਮੱਧ ਪ੍ਰਦੇਸ਼ ਚ ਬੰਦੇ ਨੇ ਨਾ ਆਪਦੀ ਜਿੰਨੀ ਕਮਾਈ ਸੀ ਵੇਚ ਕੇ ਉਹ ਆਪਦੀ ਵਾਸੀ ਬੱਚਿਆਂ ਲਈ ਸਕੂਲ ਖੇਲਦਾ ਤੇ ਖੋਲਣ ਵਾਲਾ ਮੁਸਲਮਾਨ ਆ ਨਾਇਕਾਨ ਤੇ ਸਕੂਲ ਦੇ ਤੇ ਬੁੱਲੋ ਜੱਛੇ ਮਤਾ ਕਹਿੰਦੇ ਜੀ ਮੁਸਲਮਾਨ ਨੇ ਖੋਲਿਆ ਸੀ ਮਤਲਬ
1: ਇਹਦੇ ਤੋਂ ਭੈੜੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਔਰ ਉਹ ਜਿਹੜੇ ਉਸ ਕਾਲਜ ਬੰਦ ਹੋਣ ਦੀ ਖੁਸ਼ੀ ਚ ਨੱਚਣ ਡਏ ਹਨ ਉਹ ਕੌਣ ਲੋਕ ਨੇ ਕਿਹੜੇ ਪਲੈਨਟ ਦੇ ਵਾਸੀ ਨੇ
2: ਉਹ ਪਲੈਨਟ ਦੇ ਵਾਸੀ ਉਹਦੇ ਤੇ ਆ ਕਿ ਜੇ ਉਹ ਪੜ੍ਹ ਲੱਗੇ ਨਾ ਸਰਕਾਰ ਨੂੰ ਸਵਾਲ ਪੁੱਛ ਸਕਦੇ ਆ ਤੇ ਸਰਕਾਰ ਨੂੰ ਉਹ ਚਾਹੀਦੇ ਜਿਹੜੇ ਕਹਿਣ ਉਹ ਵਿਚਾਰੇ ਪਤਾ ਨੀ ਕਿੱਥੋਂ ਵੀਡੀਓ ਸੁਣਦੇ ਆ ਕਹਿੰਦੇ ਪਹਿਲਾਂ ਮੈਂ ਕਹਿੰਦਾ ਤੁਸੀਂ ਕੀ ਅਬ ਹਮ ਬੋਲਤੇ ਹੈ ਕਿ ਬਤਾ ਅਮੈਰੀਕਾ ਤੂੰ ਕਿਆ ਹੈ ਪਤਾ ਨੀ ਕਿੱਥੋਂ ਖਬਰਾਂ ਸੁਣਦੇ ਹਮ ਪੁੱਛਦੇ ਕਿ ਅਮੈਰੀਕਾ ਬਤਾ ਤੂੰ
1: ਬਤਾ ਤੂੰ ਕਿਆ ਦੱਸੋ ਐਨੀਹੋ ਸੰਜੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਰੌਣਕਾਂ ਥੈਂਕ ਯੂ ਵੈਰੀ ਮਚ ਓਕੇ ਜੀ ਸੰਜੂ ਸਾਹਿਬ ਜੀ ਤੇ ਮਾਲ ਜੀ ਅਗਰ ਤੁਸੀਂ ਸੁਣ ਰਹੇ ਹੋ ਤੇ ਫੋਨ ਕਰੋ ਕਿਉਂਕਿ ਮੈਨੂੰ ਤੁਹਾਡਾ ਨਾਂ ਨਹੀਂ ਲਿਖਿਆ ਹੋਇਆ ਤੇ ਕੱਲ ਕਾਫੀ ਆਈਆਂ ਨੇ ਜਿਹੜੀਆਂ ਮੈਂ ਸਾਰੀਆਂ ਨਹੀਂ ਵੀ ਲੈ ਸਕਿਆ ਤੇ ਜੇ ਮੈਂ ਵੀ ਤੁਹਾਡਾ ਮੈਂ ਵੇਟ ਕਰਦਾ ਥੋੜੀ ਦੇਰ ਅਗਰ ਤੁਸੀਂ ਮੈਨੂੰ ਸੁਣ ਰਹੇ ਹੋ ਸਕਦਾ ਕਿ ਟਾਈਮ ਜ਼ਿਆਦਾ ਹੋ ਗਿਆ ਤੁਸੀਂ ਅੱਗੇ ਪਿੱਛੇ ਵੀ ਹੋ ਗਏ ਹੋਵੋ ਤੇ ਦੂਜਾ ਆ ਕਾਲ ਆਈ ਹੈ ਤੇ ਤੀਜੀ ਉਹ ਸੀ ਤੇ ਉਹਨਾਂ ਦਾ ਜਿਹੜਾ ਟੈਲੀਫੋਨ ਹੈ ਜੀ ਮਲ ਜੀ ਹੁਣੀ ਆ ਉਹ ਲੱਗਦਾ ਕਿ ਸੌ ਗਏ ਨੇ ਲਓ ਜੀ ਅਰਾਧਨਾ ਜੀ ਅਗਰ ਤੁਸੀਂ ਜਾਗ ਰਹੇ ਹੋ ਤੇ ਫਿਰ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਡੇ ਵੱਲ ਆ ਰਿਹਾ ਜੀ ਆ ਲੋ ਜੀ ਅਰਾਧਨਾ ਜੀ ਸ਼ਾਇਦ ਅਰਾਧਨਾ ਜੀ ਤੇ ਹੋਣਗੇ ਡਿਊਟੀ ਤੇ ਏਡੀ ਨੀ ਕੋਈ ਗੱਲ

0: ਰਾਜਨਾਥ ਜੀ ਨਮਸਕਾਰ ਤੇ
1: ਨਮਸਕਾਰ ਸਤਿ ਸ੍ਰੀ ਅਕਾਲ ਸਰ
0: ਭੱਜੇ ਭੱਜੇ ਆਏ ਹੋ ਕਿਤੇ ਹੋ
1: ਹਾਂਜੀ ਹਾਂਜੀ
0: ਅੱਛਾ
1: ਭੱਜੇ ਭੱਜੇ ਆਈਆਂ
0: ਅੱਛਾ ਜੀ ਜੀ ਮੈਂ ਮਾਫ਼ੀ ਚਾਹੁੰਦਾ ਅੱਜ ਬੜੇ ਲੇਟ ਹੋ ਗਏ ਸਟਾਰਟ ਚ ਪਹਿਲਾਂ ਪ੍ਰੋਬਲਮ ਆ ਗਈ ਥੋੜੀ ਜਿਹੀ ਟੈਕਨੀਕਲ
1: ਅੱਛਾ ਕੋਈ ਗੱਲ
0: ਉਹ ਹੱਲ ਕਰਦਿਆਂ ਕਰਦਿਆਂ ਫਿਰ ਉਹ 20 ਮਿੰਟ ਤੇ ਉਹ ਜਾਇਆ ਹੋ ਗਏ ਤੇ ਅੱਜ ਫਿਰ ਸਾਰੇ ਸੱਜਣਾਂ ਦੀਆਂ ਕਾਲਾਂ ਇੱਕੋ ਵਾਰੀ ਆ ਗਈਆਂ ਕਾਫੀ
1: ਜੀ ਜੀ ਜੀ
0: ਤੇ
1: ਕੋਈ ਗੱਲ ਨੀ ਅਗਲੇ ਵਾਰ ਸਹੀ
0: ਨਹੀਂ ਨਹੀਂ ਤੁਸੀਂ ਸੁਣਾਓ ਸਾਨੂੰ ਤੁਹਾਡੇ ਕੋਲ ਕੋਈ 15 ਮਿੰਟ ਟਾਈਮ ਹੈ ਠੀਕ
1: ਹੈ ਜੀ
0: ਹਾਂਜੀ
1: ਇੰਨਾ ਸਾਰਾ
0: ਇੱਦਾਂ ਹੀ ਆ ਨਾ ਫਿਰ ਤੁਸੀਂ ਰੌਣਕਾਂ ਬੜੀਆਂ ਵਧੀਆ ਫਸਟ ਕਲਾਸ ਰੌਣਕਾਂ ਲਾਉਂਦੇ ਹੋ ਤੇ ਫਿਰ ਫਿਰ ਹਾਏ ਅੱਲਾ ਤੁਹਾਡੇ ਨਾਲ ਸਾਡੀ ਖਾਸ ਤਰ੍ਹਾਂ ਦੀ ਦੋਸਤੀ ਵੀ ਤੇ ਹੈਗੀ ਹੈ ਨਾ ਲਓ ਕਾਲ ਕੱਟੀ ਗਈ ਏਦਾਂ ਹੀ ਲੱਗਾ ਕਿ ਜਿਸ ਤਰ੍ਹਾਂ ਕਾਲ ਕੱਟੀ ਜਾਂਦੀ ਹੈ ਮੈਂ ਇੱਕ ਵਾਰੀ ਫੇਰ ਉਹਨਾਂ ਨੂੰ ਕਹਿੰਦਾ ਕਿ ਮੇਰੇ ਵੱਲੋਂ ਕੱਟੀ ਗਈ ਹੈ ਕਿ ਹੱਥ ਤੇ ਨੀ ਲੱਗ ਗਿਆ ਅੱਛਾ ਮੈਂ ਪਤਾ ਨੀ ਮੇਰੇ ਵੱਲੋਂ ਹੱਥ ਵੱਜਿਆ ਕਿ ਤੁਹਾਡੇ ਵੱਲੋਂ ਵੱਜਿਆ
1: ਇਹ ਹੱਥ ਹੱਥ ਵੱਜਣੇ ਤੁਹਾਡੇ ਵੱਲੋਂ ਹੁੰਦੇ ਹੁੰਦੇ
0: ਨਹੀਂ ਨਹੀਂ ਮੈਂ ਤੇ ਹਾਏ ਅੱਲਾ ਕਰਕੇ ਤੁਹਾਡਾ ਸਵਾਗਤ ਕੀਤਾ ਨਾਲ ਹੀ ਟੈਲੀਫੋਨ ਬੰਦ ਹੋ ਗਿਆ
1: ਦੇਖੋ ਜੀ ਏਦਾਂ ਕੁੜੀਆਂ ਨੀ ਹਾਏ ਅੱਲਾ ਕਰਦੀਆਂ ਹੁੰਦੀਆਂ ਮੁੰਡੇ ਕਰਾਉਂਦੇ ਹੁੰਦੇ ਆ
0: ਹਾਂਜੀ ਸੁਣਾਓ ਤੁਸੀਂ
1: ਇਹ ਮੁੰਡਾ ਸਾਡਾ ਜਿਹੜਾ ਬਾਜਵਾ ਸਾਹਿਬ ਆ ਨਾ ਇਹ ਬੜਾ ਨੋਟੀ ਬੋਏ ਆ ਹੋਣਾ ਚਾਹੀਦਾ
0: ਦਿਲ ਤਾਂ ਖੁਸ਼ ਕਰਨਾ ਹੁੰਦਾ ਜਿਹੜਾ ਸੀਰੀਅਸ ਬੰਦਾ ਉਹਦਾ ਵੀ ਹਾਂਜੀ ਜਿਹੜਾ ਘਰੋਂ ਲੜ ਕੇ ਬੈਠਾ ਅਸਾਂ ਉਹਦਾ ਵੀ ਦਿਲ ਖੁਸ਼ ਕਰਨਾ ਜਿਹੜਾ ਪਹਿਲਾਂ ਹੀ ਖੁਸ਼ ਹੈ ਉਹਦੀ ਖੁਸ਼ੀ ਚ ਅਸਾਂ ਵਾਧਾ ਕਰਨਾ ਹੁੰਦਾ ਇਸ ਕਰਕੇ ਅਸੀਂ ਉਹਦਾ ਤਰੀਕੇ ਸਾਰਿਆਂ ਨੂੰ ਇਸਤੇਮਾਲ ਕਰਨਾ ਜਿਹੜੇ ਸਾਨੂੰ ਸਾਰੇ ਸੁਣਨ ਵਾਲੇ ਖੁਸ਼ ਹੋਣ ਠੀਕ ਹੈ ਜੀ
1: ਬਿਲਕੁਲ ਜੀ ਬਿਲਕੁਲ
0: ਹਾਂਜੀ ਤੁਸੀਂ ਫਿਰ ਸਾਨੂੰ ਕਿਹੋ ਜਿਹਾ ਕੀ ਸੁਣਾਉਣਾ ਚਾਹੁੰਦੇ ਹੋ ਤੇ ਕਿਉਂ
1: ਸਾਡੇ ਕੋਲ ਤਾਂ ਬਹੁਤ ਸਾਰੇ ਗੀਤ ਨੇ ਚਟਪਟੇ ਵੀ ਹਨ ਸੀਰੀਅਸ ਵੀ ਹਨ
0: ਆਪਣੀ ਮਰਜ਼ੀ ਦੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਤੇ ਤੁਹਾਡੇ 15 ਮਿੰਟ ਸ਼ੁਰੂ
1: ਓਕੇ ਜੀ ਪਹਿਲੇ ਤੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ਼ਰੋਤਾ ਇਸ ਵੇਲੇ ਸੁਣ ਰਹੇ ਨੇ ਆਪ ਸਭ ਨੂੰ ਬੜੇ ਅਦਬ ਬੜੀ ਆਜ਼ਿਜ਼ੀ ਨਾਲ ਸਤਿ ਸ੍ਰੀ ਅਕਾਲ ਔਰ ਵੈਰੀ ਵੈਰੀ ਸਾਡੇ ਇੰਡੀਆ ਟਾਈਮ ਦੇ ਮੁਤਾਬਿਕ ਵੈਰੀ ਵੈਰੀ ਗੁੱਡ ਈਵਨਿੰਗ
0: ਗੱਲ ਇਸ ਤਰ੍ਹਾਂ ਜੀ ਉਹਨਾਂ ਸਾਰਿਆਂ ਵੱਲੋਂ
1: ਜੀ
0: ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਰਾਧਨਾ ਜੀ ਯੂ ਆਰ ਵੰਡਰਫੁਲ ਗਰਲ
1: ਥੈਂਕ ਯੂ ਸੋ ਮਚ ਸਰ
0: ਆਹੋ
1: ਤੇ ਆਓ ਮੈਂ ਦੋ ਤੇ ਇੱਕ ਦੋ ਗੀਤ ਤੁਹਾਨੂੰ ਛੋਟੇ ਛੋਟੇ ਸੁਣਾਉਂਦੀ ਹਾਂ ਤੇ ਆਓ ਆਪਾਂ ਸਾਰੇ ਸੁਣਦੇ ਹਾਂ
0: ਜੀ
1: ਅੱਜ ਮੈਂ ਤੁਹਾਨੂੰ ਕੁਛ 50-60 ਸਾਲ ਪਿੱਛਾ ਲੈ ਚੱਲਦੀ ਹਾਂ
0: ਵਾਹ ਫਿਰ ਤੇ ਅਸੀਂ ਹੋਰ ਹੀ ਅੱਗ ਹੋ ਜਾਵਾਂਗੇ
1: ਜੀ
0: ਅੱਛਾ ਆਉਣ ਦੇ
1: ਆਜਾ ਪਿਆ ਤੋਹੇ ਪਿਆਰ ਦੂ ਓ ਗੋਰੀ ਬਈਆ ਤੋ ਪਿਆਰ ਦੂ ਕਿਸ ਲਈ ਤੂੰ ਇਤਨਾ ਉਦਾਸ ਫੀਕੇ ਫੀਕੇ

0: ਹਾਏ ਸ਼ਰਮਾਉ, ਕਿਆ ਉਹ ਕੁੜੀ ਦਾ ਕੀ ਨਾਂ ਜਿਹੜੀ ਗਾਉਂਦੀ ਹੈ?
1: ਜਿਹਦੇ ਉੱਤੇ ਫਿਲਮਾਇਆ ਸੀ ਉਹ ਲਕਸ਼ਮੀ ਛਾਇਆ।
0: ਲਕਸ਼ਮੀ ਛਾਇਆ, ਉਹਨੇ ਵੀ ਕਮਾਲ ਕੀਤੀ ਹੈ, ਬਹੁਤ
1: ਸੋਹਣਾ ਖੋੜ ਕੇ ਉਹ ਗੱਲ ਕਰਦੀ ਸੀ ਨਾ ਨੱਕ ਤੇ, ਲੋਕੀ ਫਿਦਾ ਹੋ ਜਾਂਦੇ।
0: ਵਾਕਿਆ ਹੀ ਵੈ ਹੈ, ਮਤਲਬ ਕਿ ਕੋਈ ਇਹ ਨੀ ਕਿ ਉਹ ਬਹੁਤ ਅਟ੍ਰੈਕਟਿਵ ਹੈ, ਪਰ ਉਹਦੀਆਂ ਅਦਾਵਾਂ, ਉਹਦੀ ਪੇਸ਼ਕਾਰੀ ਜ਼ਬਰਦਸਤ।
1: ਹਾਂਜੀ
0: ਹਾਂਜੀ ਹਾਂਜੀ।

तुझे दिल के दाग दिखला तेरे, ओ पंख होते तोड़ तेरे, हम प्यार का

0: ਜਿਉਂਦੇ ਰਹੋ, ਉੱਪਰ ਵਾਲਾ ਤੁਹਾਨੂੰ ਤੰਦਰੁਸਤ ਰੱਖੇ, ਚੜ੍ਹਦੀ ਕਲਾ ਚ ਰੱਖੇ। ਤੇ ਦਿੱਲੀ ਦਾ ਮੌਸਮ ਕਿੱਦਾਂ ਦਾ?
1: ਲਵਲੀ ਮੌਸਮ ਜੀ, ਮੌਸਮ ਲਵਲੀ ਮੌਸਮ।
0: ਵਾਹ।

0: ਬਹੁਤ ਖੂਬ ਤੇ
1: ਜਾਂਦੇ ਜਾਂਦੇ ਦੋ ਲਾਈਨਾਂ ਮੈਂ ਜ਼ਰੂਰ ਕਹਿਣਾ
0: ਚਾਹਾਂਗੀ।
1: ਇਹ ਮੈਂ ਆਪ ਜੀ ਦੇ ਲਈ ਸਪੈਸ਼ਲ ਜੋ ਮੇਰੇ ਦਿਲ ਦੇ ਬੜੇ ਕਰੀਬ ਹੈ

0: ਮਿਹਰਬਾਨੀ ਰਾਜਨਾ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
1: ਜੀ। ਬਿਲਕੁਲ ਆਉਣ ਦਿਓ।
0: ਪਹਿਲਾਂ ਦਿਲ ਫਿਰ ਦਿਮਾਗ ਤੇ ਜਾਇਦਾਦ ਵੀ ਗਈ। ਪਹਿਲਾਂ ਦਿਲ ਫਿਰ ਦਿਮਾਗ ਤੇ ਜਾਇਦਾਦ ਵੀ ਗਈ। ਔਰ ਮੈਂ ਹਾਸਾ ਜੱਗ ਦਾ ਬਣ ਕੇ ਰਹਿ ਗਿਆ ਜੇ, ਵਾਂਗ ਕਰੰਗ ਦੇ ਗਲੀਆਂ ਦੇ ਵਿਚ ਰੁਲਦਾ। ਔਰ ਦਿਲ ਬੁੱਚੜਾਂ ਦੇ ਵਸ ਪੈ ਗਿਆ ਜੇ, ਦਿਲ ਬੁੱਚੜਾਂ ਦੇ ਵਸ ਪੈ ਗਿਆ ਜੇ। ਕਰੰਗ ਹੁੰਦਾ ਰਾਵਣਾ ਜੀ, ਮਰਿਆ ਡੰਗਰ ਨਹੀਂ ਹੁੰਦਾ ਕੋਈ,
1: ਹਾਂਜੀ,
0: ਉਹਨੂੰ ਕਰੰਗ ਕਰੰਗ ਕਹੀਦਾ ਕਿ ਵਾਂਗ ਕਰੰਗ ਦੇ ਗਲੀਆਂ ਦੇ ਵਿਚ ਰੁਲਦਾ ਤੇ ਦਿਲ ਬੁੱਚੜਾਂ ਦੇ ਵਸ ਪੈ ਗਿਆ ਜੀ।
1: ਕਿਆ ਕਹਿੰਦੇ ਸਰ, ਕਿਆ ਕਹਿੰਦੇ, ਵਾਹ ਜੀ।
0: ਤੇ ਇੱਕ ਤੁਹਾਡੇ ਨਾਲ ਰੋਮਾਂਟਿਕ ਜਿਹਾ ਹੋਰ ਕਰ ਦਿੰਦੇ ਆ, ਹਾਂਜੀ,
1: ਜੀ
0: ਇਹਦਾ ਤੁਹਾਨੂੰ ਮਜ਼ਾ ਨਹੀਂ ਲੱਗਦਾ। ਅੱਛਾ, ਆਰੀ ਆਰੀ ਆਰੀ ਤੇ ਖੁਸ਼ੀਆਂ ਦਾ ਢੋਲ ਵੱਜਿਆ, ਖੁੰਡੇ ਲੱਗ ਗਈ ਵਿਸਾਖੀ ਭਾਰੀ। ਆਰੀ ਆਰੀ ਆਰੀ ਖੁਸ਼ੀਆਂ ਦਾ ਢੋਲ ਵੱਜਿਆ, ਖੁੰਡੇ ਲੱਗ ਗਈ ਵਿਸਾਖੀ ਭਾਰੀ। ਸੰਮਾ ਵਾਲੀ ਡਾਂਗ ਜੱਟ ਦੀ ਮੈਂ ਮਾਰ ਬਰਕ ਡਰਾਮੇ ਉੱਤੇ ਮਾਰੀ। ਵਾਹ, ਝੁੰਡ ਮਟਿਆਰਾਂ ਦਾ ਮੇਲਾ ਲੱਗਦਾ ਹੁੰਦਾ ਸੀ ਜੀ ਸਾਡਾ ਖੁੰਡੇ, ਉੱਥੇ ਵਿਸਾਖੀ ਦਾ ਉਹ ਮੇਲਾ ਮੈਂ ਵੇਖਣ ਗਿਆ ਹਾਂ ਤੇ ਉਹਦੀ ਬਿਆਨ ਕਰਨ ਡਿਆ।
1: ਅੱਛਾ ਜੀ।
0: ਸੰਮਾ ਵਾਲੀ ਡਾਂਗ ਜੱਟ ਦੀ ਮਾਰ ਬਰਕ ਡਰਾਮੇ ਉੱਤੇ ਮਾਰੀ, ਝੁੰਡ ਮਟਿਆਰਾਂ ਦਾ ਪਰ ਨਿੰਮੋ ਦੀ ਸਰਦਾਰੀ।
1: ਵਾਹ ਵਾਹ,
0: ਝੁੰਡ ਮਟਿਆਰਾਂ ਦਾ ਪਰ ਨਿੰਮੋ ਦੀ ਸਰਦਾਰੀ। ਅੱਖਾਂ ਚ ਬਰੂਦ ਭਰਿਆ, ਦਾਂਦ ਛੁੱਟ ਗਈ ਤੇ ਮੱਤ ਗਈ ਮਾਰੀ।
1: ਵਾਹ ਵਾਹ,
0: ਅੱਖਾਂ ਚ ਬਰੂਦ ਭਰਿਆ, ਦਾਂਦ ਛੁੱਟ ਗਈ ਤੇ ਮੱਤ ਗਈ ਮਾਰੀ। ਗਿੱਧੇ ਵਿਚ ਨੱਚਦੀ ਨੇ ਅੱਖ ਵੈਲੀ ਨੂੰ ਮਾਰੀ, ਪਈ ਲੜ ਗਈ ਹਿੱਕ ਦੇ ਉੱਤੇ, ਸੱਪ ਬਣ ਕੇ ਸੁਨਿਆਰੀ। ਲੜ ਗਈ ਹਿੱਕ ਦੇ ਉੱਤੇ, ਸੱਪ ਬਣ ਕੇ ਸੁਨਿਆਰੀ। ਬਹੁਤ ਬਹੁਤ ਮਿਹਰਬਾਨੀ ਰਾਜਨਾ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤ ਚੜ੍ਹਦੀਆਂ ਕਲਾ ਚ ਰੱਖੇ, ਹਮੇਸ਼ਾ ਹਾਸ ਦੇ ਖੇਡਦੇ ਰਹੋ, ਇਸੇ ਤਰ੍ਹਾਂ ਹੀ ਰਹੋ।
1: ਥੈਂਕ ਯੂ ਸੋ ਮਚ ਸਰ।
0: ਥੈਂਕ ਯੂ ਜੀ।
1: ਔਰ ਸਾਡੇ ਸੁਣਨ ਵਾਲਿਆਂ ਨੂੰ ਨਵ ਵਰਸ਼ ਦੀਆਂ ਫੇਰ ਇੱਕ ਤੋਂ ਵੇਰੀ ਇੱਕ ਵੇਰੀ ਹਾਰਦਿਕ ਸ਼ੁਭਕਾਮਨਾਵਾਂ।
0: ਜਿੰਨੇ
1: ਵੀ ਸਾਡੇ ਪ੍ਰਵਾਜ਼ ਰੇਡੀਓ ਦੇ ਸ਼ਰੋਤਾ ਇਸ ਵੇਲੇ ਸੁਣ ਰਹੇ ਨੇ, ਆਪ ਸਭ ਨੂੰ ਬਹੁਤ ਬਹੁਤ ਇਸ ਨਵੇਂ ਸਾਲ ਦੀ ਮੁਬਾਰਕਬਾਦ। ਔਰ ਸਭ ਆਪਣੇ ਆਪਣੇ ਪਰਿਵਾਰਾਂ ਚ ਖੁਸ਼ ਰਹਿਣ, ਹਮੇਸ਼ਾ ਖੁਸ਼ ਰਹਿਣ, ਸਭ ਦੀਆਂ ਮਨੋਕਾਮਨਾ ਪੂਰਨ ਹੋਣ। ਔਰ ਬਾਜਾ ਸਰ, ਆਪ ਜੀ ਦਾ ਅਨਮੋਲ ਸਮੇਂ, ਥੈਂਕ ਯੂ ਸੋ ਮਚ ਕਿ ਤੁਸੀਂ
0: ਮਿਹਰਬਾਨੀ। ਥੈਂਕ ਯੂ,
1: ਥੈਂਕ ਯੂ ਸੋ ਮਚ ਸਰ।
0: ਓਕੇ ਜੀ, ਨਮਸਕਾਰ ਰਾਜਨਾ ਜੀ।
1: ਓਕੇ ਜੀ, ਸਤਿ ਸ੍ਰੀ ਅਕਾਲ।
0: ਰਾਜਨਾ ਜੀ ਦਿੱਲੀ ਤੋਂ ਵੰਡਰਫੁਲ ਸਿੰਗਰ ਤੇ ਰੌਣਕਾਂ ਲਾ ਦਿੰਦੇ ਨੇ ਜਦੋਂ ਆਉਂਦੇ ਨੇ। ਤੇ ਅਖੀਰਲਾ ਸ਼ੇਰ ਹੈ ਦੋਸਤੋ, ਕਿ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਓਏ ਮਹਿੰਗਾ ਗਹਿਣਾ ਸ਼ਰਮ ਹੈ, ਬੇਸ਼ਰਮ ਢੀਠ ਸਬੂਤ। ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਵੇਂ ਛੱਤ ਦੇ ਥੱਲੇ ਊਠ। ਭਾਈ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਵੇਂ ਛੱਤ ਦੇ ਥੱਲੇ ਊਠ। ਵੈਰੀ ਗੁੱਡ ਈਵਨਿੰਗ। ਤੁਸੀਂ ਸੁਣ ਰਹੇ ਹੋ ਜੀ ਪ੍ਰਵਾਦ ਰੇਡੀਓ ਫਰੈਂਕਫਰਟ, ਬਿਲਕੁਲ ਯੂਰ ਓਨ ਰੇਡੀਓ ਸਟੇਸ਼ਨ। ਦੋਸਤੋ, ਇਹ ਸੀ ਮੇਰਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੀ ਮਹਿਫਲ ਦੇ ਵਿਚ ਸ਼ਾਮਲ ਹੋਵਾਂਗੇ, ਸੈਟਰਡੇ ਤੇ ਸੰਡੇ। ਤੇ ਆਪ ਜੀ ਨੇ ਵੀ ਸਾਰਿਆਂ ਨੇ ਆਣ ਕੇ ਏਦਾਂ ਹੀ ਰੌਣਕਾਂ ਲਾਉਣੀਆਂ ਨੇ। ਤੇ ਦੇਸ਼ਾਂ ਵਿਦੇਸ਼ਾਂ ਚ ਵਸਦੇ ਪ੍ਰਵਾਦ ਰੇਡੀਓ ਦੇ ਸੱਜਣਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ।

0: ਅੱਜ ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਅਤੇ ਫਿਜ਼ਾਵਾਂ ਵਿੱਚ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹੱਥ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇ ਦਾ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ ਬਿਲਕੁਲ ਯਰ ਓਨ ਰੇਡੀਓ ਸਟੇਸ਼ਨ। Expose yourself. How do you see this funny world or lovely or sweet world? With your own experience and with your own watching eyes, we respect you and your ears. That's the beauty, exactly, that's the beauty of your lovely radio. ਲਿਸਨ ਅਸ ਵਰਲਡ ਵਾਈਡ। ਦੋਸਤੋ, ਕੱਲ ਤੇ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ ਸੀ ਤੇ ਅੱਜ ਮੈਂ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਕਿਉਂਕਿ ਸਾਰੇ ਸੱਜਣ ਲਿਖਦੇ ਤੇ ਹੁੰਦੇ ਨੀ, ਲਿਖਾਰੀ ਦੇ ਹੁੰਦੇ ਨੀ, ਪਰ ਤੁਸੀਂ ਆਣ ਕੇ ਕਿਸੇ ਵੀ ਟੌਪਿਕ ਤੇ, ਸਮਾਜਿਕ ਤੇ, ਨੈਸ਼ਨਲ ਇੰਟਰਨੈਸ਼ਨਲ, ਆਪਣੇ ਮੁਲਕ ਦਾ ਦੂਜੇ ਮੁਲਕ ਦੀ ਕੋਈ ਆਣ ਕੇ ਗੱਲਬਾਤ ਕਰ ਸਕਦੇ ਹੋ 10 ਤੋਂ ਲੈ ਕੇ 15 ਮਿੰਟ ਦੀ ਕਮ ਸੇ ਕਮ। ਸੋ ਕਾਮਾਂ ਅੱਜ ਰੌਣਕਾਂ ਤੁਹਾਡੀਆਂ ਨੇ। ਕੱਲ ਅਸੀਂ ਗੱਲਬਾਤ ਕੀਤੀ ਸੀ ਤੇ ਅਸੀਂ ਉਦੋਂ ਹੀ ਗੱਲਬਾਤ ਮੈਂ ਕਰਾਂਗਾ ਜਦੋਂ ਤੁਹਾਡੀ ਕਾਲ ਨਹੀਂ ਆਏਗੀ, ਮੈਨੂੰ ਮੌਕਾ ਮਿਲੇਗਾ, ਪਰ ਮੈਂ ਚਾਹਾਂਗਾ ਕਿ ਅੱਜ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣ, ਤੁਸੀਂ ਕਰੋ ਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰੋ। ਤੁਸੀਂ ਇਸ ਤਰ੍ਹਾਂ ਕਰਨਾ ਕਿ ਮੈਨੂੰ ਇੱਕ ਮਿਸ ਕਾਲ, ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਲੰਬੀਆਂ ਕਾਲਾਂ ਮਾਰਨੀਆਂ ਪਲੀਜ਼, ਤੇ ਜਿਉਂ ਹੀ ਮੌਕਾ ਮਿਲੇਗਾ ਜੀ ਮੈਂ ਖੁਦ ਹਾਜ਼ਰ ਹੋ ਜਾਵਾਂਗਾ, ਤੇ ਜਦੋਂ ਮੈਂ ਹਾਜ਼ਰ ਹੋ ਜਾਵਾਂ ਤੁਸੀਂ ਆਨ ਏਅਰ ਹੋਵੋਗੇ, ਤੇ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਪਹਿਲਾਂ ਮੇਰੇ ਰੇਡੀਓ ਬੰਦ ਕਰਨਾ, ਨਹੀਂ ਤੇ ਸਾਡਾ ਕੰਟੈਕਟ ਆਪਸ ਵਿੱਚ ਨਹੀਂ ਹੋਵੇਗਾ, ਕਿਉਂਕਿ ਫ੍ਰੀਕੁਐਂਸੀ ਜਿਹੜੀ ਤੋਂ ਮੈਂ ਗੱਲ ਕਰ ਰਿਹਾ ਉਹ ਹੋਰ ਹੈ, ਜਿਹੜੀ ਤੁਹਾਡੇ ਤੱਕ ਗੱਲ ਪਹੁੰਚਦੀ ਹੈ ਉਹ ਹੋਰ ਫਿਕਰ, ਮਤਲਬ ਕਿ ਉਹਦੇ ਵਿੱਚ ਟਾਈਮ ਉਹਦੇ ਕੁਝ ਸੈਕਿੰਡ ਦਾ ਫਰਕ ਹੈ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ ਰੇਡੀਓ .com। ਦੋਸਤੋ, ਆਪ ਸੁਣੋ ਤੇ ਸੱਜਣਾ ਮਿੱਤਰਾਂ ਨੂੰ ਸੁਣਾਓ, ਅਸੀਂ ਆਪ ਸਭ ਦੇ ਧੰਨਵਾਦੀ ਹੋਵਾਂਗੇ।
1: ਸਾਨੂੰ ਨਸ਼ੇ ਚ ਲਿਆਉਣ ਲਈ ਚਾਹੀਦੇ ਨੇ ਮੱਤ, ਸਾਡੀ ਢਿਬਰੀ ਨਹੀਂ ਘੁੰਮਣੀ ਗਲਾਸੀਆਂ ਦੇ ਨਾਲ, ਸਾਨੂੰ ਨਸ਼ੇ ਚ ਲਿਆਉਣ ਲਈ ਚਾਹੀਦੇ ਨੇ ਮੱਤ, ਹੁਣ ਸਾਡੀ ਢਿਬਰੀ ਨਹੀਂ ਘੁੰਮਣੀ ਗਲਾਸੀਆਂ ਦੇ ਨਾਲ, ਸ਼ਰਾਬ ਭੁੱਕੀ ਤਮਾਕੂ ਨਾਲ ਹੁਣ ਨਸ਼ਾ ਹੀ ਨਹੀਂ ਜੇ ਆਉਂਦਾ, ਉਲਟਾ ਅੰਗ ਅੰਗ ਟੁੱਟਦਾ ਆਵਾਸੀਆਂ ਦੇ ਨਾਲ, ਉਲਟਾ ਅੰਗ ਅੰਗ ਟੁੱਟਦਾ ਆਵਾਸੀਆਂ ਦੇ ਨਾਲ। ਲੋਕ ਤੇ ਕੰਮ ਕਰਦੇ ਥੱਕਦੇ ਨੇ, ਅਸੀਂ ਵਾਸੀਆਂ ਲੈ ਕੇ ਹੀ ਥੱਕ ਜਾਂਦੇ ਹਾਂ, ਹੁਣ ਕਿਲੋ ਕਿਲੋ ਭੰਗ ਵੀ ਪੁਆਟਣੀ ਨਹੀਂ ਦਿੰਦੀ, ਹੁਣ ਕਿਲੋ ਕਿਲੋ ਭੰਗ ਵੀ ਪੁਆਟਣੀ ਨਹੀਂ ਦਿੰਦੀ, ਉਹ ਵਿਖਾਉਂਦੀ ਹੀਰੋਇਨ ਲਾਹੌਰ ਤੋੜੇ ਮਾਸਿਆਂ ਦੇ ਨਾਲ। ਆਹ ਤੇ ਗੱਲ ਹੋਈ ਮੈਂ ਵੀ ਵਿਖਾਉਂਦੀ ਹੀਰੋਇਨ ਲਾਹੌਰ ਤੋੜੇ ਮਾਸੀਆਂ ਦੇ ਨਾਲ ਮੈਂ ਕਹਿਤਾ, ਬਿਨਾਂ ਨਸ਼ਿਆਂ ਤੋਂ ਜ਼ਿੰਦਗੀ ਨਰਕ ਜਿਹੀ ਲੱਗੇ। ਹਾਂਜੀ, ਬਿਨਾਂ ਨਸ਼ਿਆਂ ਤੋਂ ਜ਼ਿੰਦਗੀ ਨਰਕ ਜਿਹੀ ਲੱਗੇ, ਉਹ ਲਾਣ ਜੱਫੀਆਂ ਪਵਾ ਦੇ ਸਿੱਧੀ ਹਾਸਿਆਂ ਦੇ ਨਾਲ, ਭਾਈ ਲਾਣ ਜੱਫੀਆਂ ਪਵਾ ਦੇ ਸਿੱਧੀ ਹਾਸਿਆਂ ਦੇ ਨਾਲ। ਆ ਕੰਮ ਸੁੱਚੇ ਦੇ ਜੇ ਪੁੱਠੇ, ਪਹਿਲਾਂ ਅੰਗ ਸਾਕ ਲੁੱਟੇ, ਹੁਣ ਜ਼ਮੀਨ ਉੱਤੋਂ ਲੜਦਾ ਜੇ ਮਾਪਿਆਂ ਦੇ ਨਾਲ, ਉਹ ਮੇਰੇ ਹਿੱਸੇ ਦੀ ਮੇਰੇ ਹਵਾਲੇ ਕਰੋ, ਮੈਂ ਭਾਵੇਂ ਵੇਚਾਂ ਜਾਂ ਵਾਹੀ ਕਰਾਂ, ਤੁਹਾਨੂੰ ਕੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਦ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ, ਨਮਸਕਾਰ ਐਂਡ ਵੈਰੀ

0: of this planet. ਸੱਜਣੋ ਅੱਜ ਹੈਗੀ ਹੈ ਜੀ ਕਿੰਨੀ ਤਰੀਕ ਹੈ ਅੱਜ ਅੱਜ ਹੈ ਜੀ 18 ਤਰੀਕ ਨਾ 25 ਤਰੀਕ ਹੈ ਜੀ ਅੱਜ ਤੇ ਅੱਜ 25 ਜਨਵਰੀ ਹੈ ਤੇ ਸੰਡੇ ਹੈ ਤੇ ਟਾਈਮ ਦੋਸਤੋ ਤੇ ਮੈਂ ਅੱਜ ਕਰ ਰਿਹਾ ਸੀ ਅੱਜ 25 ਜਨਵਰੀ ਹੈ ਦੋਸਤੋ ਮਿਸਡ ਕਾਲ ਠੀਕ ਹੈ 25 ਜਨਵਰੀ ਤੇ ਮੈਂ ਯਾਰ ਨੋਟ ਕਰਨ ਲੱਗ ਪਿਆ ਹਾਂ ਕਿਤੇ ਨੰਬਰ ਅੱਗੇ ਪਿੱਛੇ ਨਾ ਹੋ ਜੇ ਤੇ ਮੈਂ ਨੋਟ ਕੀਤਾ 25 ਜਨਵਰੀ ਹੈ ਤੇ ਸੰਡੇ ਹੈ ਦੋਸਤੋ ਅੱਜ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਦੇ ਮੁਤਾਬਕ 7:00 ਤੇ 45 ਮਿੰਟ ਹੋ ਹੀ ਗਏ ਨੇ ਬਸ ਟੈਲੀਫੋਨ ਨੰਬਰ ਸਾਡਾ 0049-1714-4869-514 ਹੈ ਜੀ 49+49 171 4869-514 ਹੈ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਇੱਕ ਵਪਾਰਕ ਸੁਨੇਹ ਜਿਹੜੇ ਨੇ ਨਾ ਭਾਈ ਫਰਗੈਸਨ ਦੀ ਨਿਕਸ ਆਟੋ ਰਾਈਫਨ ਆ ਐਪਸੀਲੋਨ ਦਸ ਇਸ ਇਨ ਫਰੀਡਨ ਸਲਾਸ ਹੈ 106 ਆਲਾ ਫਾਬਰੀਕਾਟਨ ਰਾਈਫਨ ਉਨ ਰੇਡ ਕੰਸ ਮਾਡਰਨ ਰੇਡ ਅਕਸ ਫਰਮੈਸੂ ਕਿਲੇਮਾ ਸਰਵੇਸ ਅਸਰ ਸਟਾਈਲ ਟੋਫ ਉਨ ਆ ਉਨ ਜਿਹੜੀ ਵਰਕਸ਼ਾਪ ਬੜੀ ਪੁਰਾਣੀ ਹੈ ਸਾਡੇ ਸ਼ਹਿਰ ਮੇਲੈਂਡ ਦੇ ਵਿੱਚ ਫਰੀਡਮ ਸਟਰਾਸੇ 146 ਦੇ ਵਿੱਚ ਹੈ 63-160 ਮੇਲੈਂਡ ਦੇ ਵਿੱਚ ਦੋਸਤੋ ਤੁਹਾਡੀ ਕਾਰ ਕਿਸੇ ਵੀ ਫਾਬਰੀ ਕਾਰਡ ਦੀ ਹੈ ਕੋਈ ਚੱਕਰ ਨਹੀਂ ਰਾਈਫਲ ਰੇਡ ਰਾਈਫਲ ਸਮਰ ਵਿੰਟਰ ਵਾਲੇ ਇੱਕੋ ਹੀ ਜਿਹਦੇ ਵਿੱਚ ਇੱਕ ਹੀ ਰਾਈਫਲ ਦੇ ਵਿੱਚ ਤੁਸੀਂ ਉਹਨੂੰ ਸਮਰ ਚ ਵੀ ਚਲਾ ਸਕਦੇ ਹੋ ਵਿੰਟਰ ਚ ਵੀ ਚਲਾ ਸਕਦੇ ਹੋ ਤੇ ਜਿਹੜੇ ਰਿਮ ਨੇ ਨਾ ਬੜੇ ਬੜੇ ਮਾਡਰਨ ਨੇ ਉਹਨਾਂ ਕੋਲ ਅਕਸਰ ਮੈਸੂ ਕਲੇਮਾ ਸਰਵੇਸ ਸਰ ਸਟਾਈਲ ਆ ਉਹ ਟਰਫ ਚਾਬੀਆਂ ਦੇ ਜਾਓ ਇਹਨਾਂ ਨੂੰ ਗੱਡੀ ਤੁਹਾਡੀ ਦੀ ਉਹ ਟਰਫ ਜਿਹਨੂੰ ਪਾਸਿੰਗ ਕਹਿੰਦੇ ਆ ਅਸੀਂ ਉਹ ਕਰਵਾ ਕੇ ਲੈ ਕੇ ਆਉਂਗੇ ਤੇ ਇਹਨਾਂ ਦੀ ਬੈਸਟ ਸਰਵਿਸ ਹੈ ਗਿਲਸਟਿਕ ਪ੍ਰਾਈਸ ਨੇ ਦੋਸਤੋ ਇਹਨਾਂ ਦੇ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ ਸੋ ਭੁੱਲਣਾ ਨਹੀਂ ਜੀ ਆਟੋ ਰਾਈਫਨ ਐਪਸੀਲੋਨ ਫਰੀਡਮ ਸਟਰਾਸੇ 106 ਮਿਲ ਹੈ ਸੋ ਸਜਣਾ ਹੁਣ ਅਸੀਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਸੇਵਾ ਵਿਚ ਇਹ ਇਕ ਨਾ ਕਮਿਸ਼ਨੀ ਪੇਸ਼ ਕਰਨ ਲੱਗੇ ਆ ਤੇ ਇਹ ਬਲਬੀਰ ਲਹਿਰੀ ਜੀ ਤੁਹਾਡੇ ਨਾਂ ਤੁਸੀਂ ਕਿੱਥੇ ਹੋ ਤੁਹਾਡਾ ਟੈਲੀਫੋਨ ਵੀ ਨਹੀਂ ਮੈਨੂੰ ਮਿਲ ਰਿਹਾ ਆਪਣੇ ਟੈਲੀਫੋਨ ਚੋਂ ਪਤਾ ਨਹੀਂ ਕੀ ਗੱਲ ਹੈ ਜੇ ਤੁਸੀਂ ਸੁਣ ਰਹੇ ਹੋ ਤੇ ਇਹ ਸ਼ਾਇਰੀ ਤੁਹਾਡੇ ਨਾਲ ਤੇ ਅੱਜ ਤੁਸੀਂ ਸਾਡੇ ਨਾਲ ਮੁਲਾਕਾਤ ਵੀ ਕਰਿਓ ਹਾਂਜੀ ਲਓ ਜੀ ਦੋਸਤੋ ਆ ਯੰਗ ਜਿਹੇ ਮੁੰਡੇ ਸ਼ਾਇਰੀ ਕਰਨ ਦੇ ਨੇ ਪਰ ਮੈਨੂੰ ਇਹਨਾਂ ਦੇ ਨਾਂ ਦਾ ਨਹੀਂ ਪਤਾ ਮੈਨੂੰ ਫੇਸਬੁੱਕ ਚੋਂ ਮਿਲੀ ਸੀ ਵੰਡਰਫੁਲ ਲਓ ਹਾਜ਼ਰ ਹੈ ਜੀ
1: ਆਦਿ ਚ ਸਤਿਗੁਰ ਨਾਨਕ ਤਿਆਗੇ ਕਲੰਗੀ ਤਰ ਨੂੰ ਸੀਸ ਨਿਭਾ ਕੇ ਰਾਜਬਲੀ ਖਾਂ ਨੂੰ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਾਮਾ ਫੁਰਨੇ ਫੁਰਨ ਦਿਮਾਗ ਵਿਚੋਂ ਸੁੰਗਣ ਭਾਂਤ ਭਾਂਤ ਦੀ ਖੁਸ਼ਬੂ ਪੌਰ ਸਰੋਤੇ ਬਾਗ ਵਿਚੋਂ

0: ਸੰਗ ਲੱਗਦੀ ਟੱਪੀਆਂ ਲਾਲ ਲਕੀਰਾਂ ਨੂੰ ਦੱਸੀਏ ਬੋਲੇ ਅਸੀਂ ਕੀ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ
1: ਜਿਤਨੇ ਬਿਗ ਸਿਟੀ ਵਿੱਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਜਿੰਨੇ

0: വാരിവ വണ്ടർഫുൾ ഷായരി ആ സജ്ജനെ ബിൽക്കുണ്ട് തബായി ലാകെ സോണി ഷായരി കമാല കത്തിയാണ് എന്നു ചടദിയ കലാ ച രക്കേ ദോസ്തോ മൈ പഞ്ച് മിനിറ്റ് ദേ ബാദ് തുടേ സാരിയാ വല്ല ആ രിയാ അച്ഛ ദോ ചാര ഷേർ നേ ഇക് ഛോട്ടി ജീ നസമ കെ
1: കൗവിസ് സിംഗ്
0: പ്ലസ് ആത്മ നാല തേ ഖാനേ ഭർ കേ
1: 58
0: ഗീത അമന ദേ ഗൗന്ദേ ലോക് ആത്മ നാല തേ ഖാനേ ഭർ കേ ഗീത അമന ദേ ഗൗന്ദേ ലോക് ਔਰ ਡੱਬੇ ਮੁਰਦੇ ਪੁੱਟਦੇ ਰਹਿੰਦੇ ਸੁੱਤੀਆਂ ਕਲਾ ਜਗਾਉਂਦੇ ਲੋਕ ਡੱਬੇ ਮੁਰਦੇ ਪੁੱਟਦੇ ਰਹਿੰਦੇ ਸੁੱਤੀਆਂ ਕਲਾ ਜਗਾਉਂਦੇ ਲੋਕ ਕਾਫਰ ਕੁਫਰ ਦੀ ਭਾਸ਼ਾ ਬੋਲਣ ਕਾਫਰ ਕੁਫਰ ਦੀ ਭਾਸ਼ਾ ਬੋਲਣ ਬ੍ਰਹਮ ਗਿਆਨੀ ਕਹਾਉਂਦੇ ਲੋਕ ਆਪ ਕੁਰਾਈਏ ਕਾਤਲ ਧਾੜਵੀ ਉਹ ਰੱਬ ਦਾ ਨਾਂ ਜਪਾਉਂਦੇ ਲੋਕ ਅਰਜਾ ਜੀ ਆਪ ਕੁਰਾਈਏ ਕਾਤਲ ਧਾੜਵੀ ਰੱਬ ਦਾ ਨਾਂ ਜਪਾਉਂਦੇ ਲੋਕ ਮੰਦਰ ਗੁਰਦੁਆਰੇ ਧੰਨ ਤੋਂ ਵਾਰੇ ਮੰਦਰ ਗੁਰਦੁਆਰੇ ਧੰਨ ਤੋਂ ਵਾਰੇ ਟੱਲੀਆਂ ਛੈਣੇ ਖੜਕਾਉਂਦੇ ਲੋਕ ਬਾਈ ਟਲੀਆਂ ਛੈਣੇ ਖੜਕਾਉਂਦੇ ਲੋਕ ਹਰ ਮਜਲਿਸ ਵਿਚ ਰਹਿਬਰ ਬਣ ਕੇ ਹਰ ਮਜਲਿਸ ਵਿਚ ਰਹਿਬਰ ਬਣ ਕੇ ਘਰ ਘਰ ਅੱਗਾਂ ਲਾਉਂਦੇ ਲੋਕ ਕਾਫਰ ਮਾਰ ਕੇ ਜੰਨਤ ਮਿਲਦੀ ਧਰਮ ਦਾ ਅਰਥ ਸਮਝਾਉਂਦੇ ਲੋਕ ਕਾਫਰ ਮਾਰ ਕੇ ਜੰਨਤ ਮਿਲਦੀ ਧਰਮ ਦਾ ਅਰਥ ਸਮਝਾਉਂਦੇ ਲੋਕ ਉਹ ਪੁੱਤਰਾਂ ਉਤੋਂ ਜਿੰਦ ਵਾਰਦੇ ਧੀਆਂ ਮਾਰ ਮੁਕਾਉਂਦੇ ਲੋਕ ਪੁੱਤਰਾਂ ਉਤੋਂ ਜਿੰਦ ਵਾਰਦੇ ਧੀਆਂ ਮਾਰ ਮੁਕਾਉਂਦੇ ਲੋਕ ਇਮਾਨ ਧਰਮ ਸਿੱਕੇ ਤੇ ਟੰਗ ਕੇ ਪੈਸੇ ਨੂੰ ਧੂਫ ਤਕਾਉਂਦੇ ਲੋਕ ਇਮਾਨ ਧਰਮ ਸਿੱਕੇ ਦੇ ਟੰਗ ਕੇ ਪੈਸੇ ਨੂੰ ਧੂਫ ਤਖਾਉਂਦੇ ਲੋਕ ਠੇਬੀ ਲਾਉਣ ਨੂੰ ਦਾ ਤੇ ਰਹਿੰਦੇ ਘੁੱਟ ਘੁੱਟ ਜੱਫੀਆਂ ਪਾਉਂਦੇ ਲੋਕ ਠੇਬੀ ਲਾਉਣ ਨੂੰ ਦਾ ਤੇ ਰਹਿੰਦੇ ਪਰ ਘੁੱਟ ਘੁੱਟ ਜੱਫੀਆਂ ਪਾਉਂਦੇ ਲੋਕ ਜਿਉਂਦੇ ਨੂੰ ਮਾਰਨ ਤੱਕ ਜਾਂਦੇ ਜਿਉਂਦੇ ਨੂੰ ਮਾਰਨ ਤੱਕ ਜਾਂਦੇ ਫਿਰ ਕਬਰੀ ਫੁੱਲ ਚੜਾਉਂਦੇ ਲੋਕ ਓਏ ਸੱਚ ਦੇ ਨਾਂ ਤੇ ਝੂਠੇ ਡੇਰੇ ਸੱਚ ਦੇ ਨਾਂ ਤੇ ਝੂਠੇ ਡੇਰੇ ਪੁੱਠੇ ਰਾਏ ਪਾਉਂਦੇ ਲੋਕ ਹੁਣ ਬੰਦਾ ਵੀ ਬੰਬ ਬਣ ਗਿਆ ਅੰਦਰ ਬਾਹਰ ਡਰਾਉਂਦੇ ਲੋਕ ਹੁਣ ਬੰਦਾ ਵੀ ਬੰਬ ਬਣ ਗਿਆ ਅੰਦਰ ਬਾਹਰ ਡਰਾਉਂਦੇ ਲੋਕ ਬੀੜੀ ਰੱਖਣ ਜੁੱਤੀ ਥੱਲੇ ਗੀਤ ਮਾਂ ਦੇ ਗਾਉਂਦੇ ਲੋਕ ਉਹ ਇਹ ਵੀ ਤਾਂ ਕਿਸੇ ਦੀ ਮਾਂ ਹੈ ਇੱਕ ਵਾਰੀ ਫੇਰ ਅਰਜਾ ਜੀ ਬੀੜੀ ਰੱਖਣ ਜੁੱਤੀ ਥੱਲੇ ਗੀਤ ਮਾਵਾਂ ਦੇ ਗਾਉਂਦੇ ਲੋਕ ਸੱਚਾ ਸੁੱਚਾ ਸਿਹ ਝੂਰਦਾ ਸੱਚਾ ਸੁੱਚਾ ਸਿਆ ਝੂਰ ਦਾ ਕੱਲਾ ਕੂੜ ਨੂੰ ਫਤਿਹ ਗਜਾਉਂਦੇ ਲੋਕ ਪਰ ਸੱਚਾ ਸੱਚ ਸੁੱਚਾ ਸਿਆ ਝੂਰ ਦਾ ਕੱਲਾ ਤੇ ਕੂੜ ਨੂੰ ਫਤਿਹ ਗਜਾਉਂਦੇ ਰੋ ਲੋਕ ਬੀਵੀਆਂ ਰੱਖਣ ਜੁੱਤੀ ਥੱਲੇ ਗੀਤ ਮਾਵਾਂ ਦੇ ਗਾਉਂਦੇ ਰਹੋ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਪਤਾ ਹੀ ਹੈ ਤੁਹਾਨੂੰ ਹਾਂਜੀ ਤੇ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਸੱਜਣਾਂ ਦਾ ਸਵਾਗਤ ਕਰੀਏ ਸਾਰਿਆਂ ਦਾ ਵਾਰੀ ਵਾਰੀ ਟਰਨ ਬਾਈ ਟਰਨ ਜਿਸ ਤਰ੍ਹਾਂ ਉਹਨਾਂ ਸਾਰਿਆਂ ਦੀਆਂ ਕਾਲਾਂ ਆਈਆਂ ਸੀ ਤੇ 394 ਵਾਲਿਆਂ ਨਾਲ ਹਾਂ
2: 394 ਦੇ ਉਹਦੀ ਕਾਲ ਸੀ ਤੇ ਹੋਰ ਕਿਹੜੀ ਇੱਕ ਕਾਲ ਆਈ ਸੀ ਜਿੰਨੀਆਂ ਵੀ ਮਿਸ ਕਾਲਾਂ ਆਈਆਂ ਨੇ ਕਿਹੜੀਆਂ ਕਿਹੜੀਆਂ ਨੇ ਹਾਂਜੀ ਇੱਕ ਦੋ ਇਹ ਲਓ ਜੀ ਅਸੀਂ ਪਹਿਲਾਂ ਅਰਾਧਨਾ ਜੀ ਤੁਹਾਡੇ ਵੱਲ ਤੇ ਮੈਂ ਅਗਲੇ ਆਵਰ ਚ ਆਵਾਂਗਾ ਹਾਂਜੀ ਮਿਹਰਬਾਨੀ ਤੇ ਅਸੀਂ ਜਾਣੇ ਆ ਜੀ ਜਰਮਨੀ ਪਹਿਲਾਂ ਠੀਕ ਹੈ ਪਰ ਉਹ ਕਾਲ ਕਿੱਥੇ ਗਈ ਹੈ ਜਿਹੜੀ ਮੈਨੂੰ ਵੇਖ ਲੈਣ ਦਿਓ ਜਿਹੜੀ ਇਹਨਾਂ ਤੋਂ ਵੀ ਪਹਿਲਾਂ ਆਈ ਸੀ ਕਿਹੜੀ ਕੋਈ ਮਿਸ ਕਾਲ ਆਈ ਹੈ ਉਹ ਹਾਂ ਇੱਥੇ ਬਲਵੀਰ ਵਟਸਐਪ ਨਹੀਂ 394:19:47 ਹਾਂਜੀ ਵਟਸਐਪ ਕਾਲ ਤੇ 300 ਲਓ ਜੀ ਹਾਂ 300 ਆਲੋ ਪਹਿਲਾਂ ਇਹਨਾਂ ਨੂੰ ਕਾਲ ਕਰ ਲਈਏ ਲੋੜੀ ਨਹੀਂ ਨਹੀਂ ਅਰਾਧਨਾ ਨੂੰ ਬਾਅਦ ਚ ਕਰਦੇ ਆ ਅਰਾਧਨਾ ਦਾ ਟੈਲੀਫੋਨ ਲੱਗ ਗਿਆ ਸੀ ਲਓ ਜੀ ਬਲਵੀਰ ਜੀ ਸੋ ਬਲਵੀਰ ਜੀ ਮੈਂ ਤੁਹਾਡੇ ਵੱਲ ਆ ਰਿਹਾ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਹਰ ਤਰ੍ਹਾਂ ਹਰ ਵਾਰੀ ਹਾਂਜੀ ਤੇ ਸੋਹਣੇ ਜਰਮਨ ਦਾ ਕੀ ਹਾਲ ਚਾਲ ਹੈ
3: ਮੈਂ ਇੰਡੀਆ ਤੋਂ ਠੰਡ ਐਨ ਭੇਜੀ ਜਾਂਦੇ ਹੋ ਇੱਥੇ
2: ਵੀ ਠੰਡ ਹੈ ਵਾਲੀ ਸੋਹਣੀ ਧੁੱਪ ਲੱਗਣੀ ਸ਼ੁਰੂ ਹੋ ਗਈ ਸੀ ਮੀਂਹ ਪਿਆ ਵਾਹਵਾ ਮੀਂਹ ਪਿਆ ਫਿਰ ਠੰਡ ਆ ਗਈ ਜੇ ਹਾਂਜੀ ਪਰ ਐਨੀ ਹੋ ਬੜਾ ਮਜ਼ਾ ਗਰਮ ਕਦੀ ਸੋਹਣਾ ਮੌਸਮ ਕਦੀ ਠੰਡਾ ਕਦੀ ਸੋਹਣਾ
3: ਠੰਡਾ ਕਦੇ ਗਰਮ ਕਦੇ ਕਦੇ ਗਰਮ ਕਦੇ ਠੰਡਾ ਕਦੇ ਧੁੱਪ ਕਦੇ ਸ਼ਾਮ ਸਾਡਾ ਦੇਸ਼ ਤੇ ਪੂਰਾ ਠੰਡਾ ਹੋਇਆ ਅੱਜ
2: ਅੱਛਾ ਤੇ ਮੈਂ ਤੁਹਾਨੂੰ ਦੱਸਾਂ ਜੰਮੂ ਕਸ਼ਮੀਰ ਵਿਚ ਤੁਹਾਡੇ ਇਲਾਕੇ ਨਾਲੋਂ ਵੀ ਜ਼ਿਆਦਾ ਬਰਫ਼ ਪਈ ਹੈ ਇੱਥੇ
3: ਠੀਕ ਹੈ
2: -13 ਤੱਕ ਕਿੰਨਾ ਭਾਰਤ ਵਿਸ਼ਾਲ ਮੁਲਕ ਹੈ ਜੀ ਕਿਤੇ ਹੱਦ ਦਰਜੇ ਦੀ ਗਰਮੀ ਕਿਤੇ ਹਾਂਜੀ
3: ਉਹ ਲੋਕ ਦੇ ਛਾਤੀ ਦੇ ਉੱਤੇ ਅੰਗੀਠੀਆਂ ਬਾਲ ਕੇ ਤੁਰ ਪੈਂਦੇ ਨੇ ਨਾ
2: ਭਾਈ ਫੇਰ ਵੀ ਜਰਾ ਮਾਈਨਸ ਦਾ ਵੀ ਹਿਸਾਬ ਲਾ ਨਾ 13
3: ਭਾਵੇਂ ਉਹਨਾਂ ਮਾਂ ਦੇ ਲਾਲਾਂ ਦੀਆਂ ਗੱਲਾਂ ਸੁਣਾ ਜੀ ਜਿਨ੍ਹਾਂ ਨੇ ਉਹ ਪਹਾੜੀਆਂ ਦੇ ਉੱਪਰ ਡੇਰੇ ਲਾਏ ਨੇ ਜਿੱਥੇ ਪੂਰੀ ਆਕਸੀਜਨ ਹੀ ਨਹੀਂ ਮਿਲਦੀ ਹੈ ਸਾਡੇ ਫੌਜੀ ਭਰਾਵਾਂ ਨੂੰ
2: ਵਾਕਿਆ ਜੀ ਉਹਨਾਂ ਨੂੰ ਵੀ ਸੈਲਿਊਟ ਹੈ ਜੀ ਵਾਕਿਆ ਜੀ ਉੱਥੇ ਆਕਸੀਜਨ ਦੀ ਵੀ ਘਾਟ ਹੈ ਤੇ ਮੈਂ ਨਾ ਵੇਖ ਰਿਹਾ ਸੀ ਜੀ ਯੂਟਿਊਬ ਦੇ ਵਿੱਚ ਪੁਰਾਣੀ ਗੱਲ ਹੈ ਥੋੜੀ ਜੀ ਸਿੱਕਮ ਨਹੀਂ ਉਹ ਜਿਹੜਾ ਨਾਗਾਲੈਂਡ ਵੀ ਨਹੀਂ ਯਾਰ ਉਹ ਜਿਹੜਾ ਹੁਣ ਯੂਨੀਅਨ ਟੈਰੀਟਰੀ ਬਣਿਆ ਚਾਈਨਾ ਦੇ ਬਾਰਡਰ ਦੇ ਉੱਤੇ ਉੱਥੇ ਬੱਚੇ ਬਰਫ ਤੇ ਨੰਗੇ ਪੈਰੀ ਖੇਡ ਰਹੇ ਤੇ ਉਹਨਾਂ ਨੇ ਕਮੀਜ਼ਾਂ ਹੀ ਪਾਈਆਂ ਕੋਈ ਕੱਛੇ ਜਾਂ ਥੱਲੇ ਬੂਟ ਵੀ ਨਹੀਂ ਤੇ ਹੱਸ ਖੇਡ ਕੇ ਇੱਕ ਦੂਜੇ ਨੂੰ ਧੱਕੇ ਦੇਣ ਲਏ ਸਨ ਉਧਰ ਦੇ ਆਦੀ ਨੇ ਬੱਚੇ ਹਾਂਜੀ ਉਹ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਕੁਦਰਤ ਨੇ ਉਹਨਾਂ ਨੂੰ ਜ਼ਿਆਦਾ ਦਿੱਤੀ ਇਨਸਾਨ ਦੀ ਬਾਡੀ ਖਾਲਸਾ ਜੀ ਉਦਾਂ ਦੀ ਹੋ ਜਾਂਦੀ ਹੈ
3: ਹਾਂਜੀ ਹਾਂਜੀ ਬਹੁਤ ਵਧੀਆ ਪਾਉਂਦੀ ਹੈ ਜੀ ਜਿੰਨਾ ਨੂੰ ਵਰਤੋ ਓਨੀ ਇਹ ਪਾਵਰਫੁਲ ਹੋ ਗਈ ਹੈ
2: ਬਿਲਕੁਲ ਤੇ ਮੌਸਮ ਅਨੁਸਾਰ ਉਸੇ ਤਰ੍ਹਾਂ ਦੀ ਢਲਦੀ ਜਾਏਗੀ
3: ਹਾਂਜੀ ਹਾਂਜੀ ਫਿਰ ਮੈਂ ਸੁਣਾਵਾਂ ਫਿਰ ਕਵਿਤਾ
2: ਜੀ ਆਉਣ ਦਿਓ ਆਉਣ ਦਿਓ
3: ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਚਿੰਤਾ
2: ਅੱਛਾ
3: ਤੇ ਸੁਣੋ ਜੀ
2: ਸੁਣਾਓ ਜੀ
3: ਜਦ ਮੇਰੇ ਨੂੰ ਦਿਸਦੀ ਚਿੰਤਾ ਸਾਰੇ ਪੁੱਛਣ ਕਿਸ ਦੀ ਚਿੰਤਾ
2: ਵਾਹ
3: ਜਦ ਮੇਰੇ ਨੂੰ ਦਿਸਦੀ ਚਿੰਤਾ ਸਾਰੇ ਪੁੱਛਣ ਕਿਸ ਦੀ ਚਿੰਤਾ ਚਿੰਤਾ ਚਿਖਾ ਬਰਾਬਰ ਹੁੰਦੀ ਕਿਉਂ ਲਾਭ ਹੈ ਨਿੱਤ ਦੀ ਚਿੰਤਾ
2: ਵਾਹ ਬਹੁਤ ਖੂਬ ਬਹੁਤ ਖੂਬ
3: ਮੈਨੂੰ ਯਾਰ ਬਥੇਰੀ ਚਿੰਤਾ ਤੇਰੀ ਚਿੰਤਾ ਮੇਰੀ ਚਿੰਤਾ ਚਿੰਤਾਵਾਂ ਨੇ ਘੇਰ ਲਿਆ ਏ ਦੱਸਾਂ ਕਿਹੜੀ ਕਿਹੜੀ ਚਿੰਤਾ ਚਿੰਤਾਵਾਂ ਨੇ ਘੇਰ ਲਿਆ ਏ ਦੱਸਾਂ ਕਿਹੜੀ ਕਿਹੜੀ ਚਿੰਤਾ ਚਿੰਤਾ ਕਿਰਤੀ ਭੁੱਖਾ ਮਰਦਾ ਚਿੰਤਾ ਕਿਰਤੀ ਭੁੱਖਾ ਮਰਦਾ ਉਬੀ ਕਣਕ ਤੇ ਪੱਕਿਆ ਕਰਜਾ।
0: ਵਾਹ।
3: ਚਿੰਤਾ ਕਿਰਤੀ ਭੁੱਖਾ ਮਰਦਾ ਉਗੀ ਕਣਕ ਤੇ ਪੱਕਿਆ ਕਰਜਾ ਭੋਏ ਕੀ ਅੰਗ ਵੇਚਣ ਕਾਮੇ ਭੋਏ ਕੀ ਅੰਗ ਵੇਚਣ ਕਾਮੇ ਫਿਰ ਵੀ ਨਹੀਂ ਰੋਟੀ ਦਾ ਸਰਦਾ। ਚਿੰਤਾ ਥਾਂ ਥਾਂ ਫਿਰਨ ਦਲਾਲ ਚਿੰਤਾ ਥਾਂ ਥਾਂ ਫਿਰਨ ਦਲਾਲ ਤੇ ਲੁੱਟ ਲੈਂਦੇ ਮਿਹਨਤ ਦਾ ਮਾਲ।
0: ਵਾਹ।
3: ਚਿੰਤਾ ਥਾਂ ਥਾਂ ਫਿਰਨ ਦਲਾਲ ਲੁੱਟ ਲੈਂਦੇ ਮਿਹਨਤ ਦਾ ਮਾਲ ਮਿਹਨਤ ਕਸ਼ ਕਰ ਭੰਗ ਪੁੱਜਦੀ ਹੈ ਮਿਹਨਤ ਕਸ਼ ਘਰ ਭੰਗ ਪੁੱਜਦੀ ਹੋ ਗਏ ਲੁਟੇਰੇ ਮਾਲਾ ਮਾਲ
0: ਹੋ ਗਏ ਲੁਟੇਰੇ ਮਾਲਾ ਮਾਲ
3: ਚਿੰਤਾ ਪਾਣੀ ਘਟਦਾ ਜਾਏ ਚਿੰਤਾ ਪਾਣੀ ਘਟਦਾ ਜਾਏ ਮਰ ਜਾਣਗੇ ਲੋਕ ਤਰਹਾਏ ਚਿੰਤਾ ਪਾਣੀ ਘਟਦਾ ਜਾਏ ਮਰ ਜਾਵਣਗੇ ਲੋਕ ਤਰਿਹਾਏ ਦੇਸ਼ ਪੰਜਾਬ ਦੀ ਸੋਹਣੀ ਧਰਤੀ ਕਿਧਰੇ ਬੰਜਰ ਬਣ ਨਾ ਜਾਏ।
0: ਵਾਹ।
3: ਦੇਸ਼ ਪੰਜਾਬ ਦੀ ਸੋਹਣੀ ਧਰਤੀ ਕਿਧਰੇ ਬੰਜਰ ਬਣ ਨਾ ਜਾਏ।
0: ਵਾਹ।
3: ਚਿੰਤਾ ਹਰ ਨਸ਼ਿਆਂ ਦਾ ਆਇਆ ਚਿੰਤਾ ਹਰ ਨਸ਼ਿਆਂ ਦਾ ਆਇਆ ਜਿਸਨੇ ਸਾਰਾ ਦੇਸ਼ ਡੁਬਾਇਆ ਲੱਖਾਂ ਲੋਕ ਉਜਾੜੇ ਨਸ਼ਿਆਂ ਲੱਖਾਂ ਘਰ ਉਜਾੜੇ ਨਸ਼ਿਆਂ ਤੇ ਬੇਗੈਰਤਾਂ ਨੇ ਧਨ ਕਮਾਇਆ ਚਿੰਤਾ ਮਰਦੇ ਨਿੱਤ ਵਿਦੋਸ਼ੇ
0: ਹਾਂਜੀ
3: ਚਿੰਤਾ ਮਰਦੇ ਨਿੱਤ ਬੇਦੋਸ਼ੇ ਕਤਲੇ ਆਮ ਨੂੰ ਕੋਈ ਨਾ ਰੋਕੇ ਕਿੰਨੀ ਜ਼ਿੰਦਗੀ ਸਸਤੀ ਹੋਈ ਕਿੰਨੇ ਲੋਕੀ ਵੀ ਹੋ ਗਏ ਹੋਸ਼ ਚਿੰਤਾ ਜੇਕਰ ਨੂੰ ਸੜ ਜਾਵੇ ਚਿੰਤਾ ਜੇਕਰ ਨੂੰ ਸੜ ਜਾਵੇ ਜਾਂ ਕੁੱਖ ਅੰਦਰ ਧੀ ਮਰ ਜਾਵੇ
0: ਹਾਂਜੀ
3: ਚਿੰਤਾ ਬਾਹਰ ਭੇਜਿਆ ਪੁੱਤਰ ਚਿੰਤਾ ਬਾਹਰ ਭੇਜਿਆ ਪੁੱਤਰ ਜਿਸ ਦਾ ਫੋਨ ਨਾ ਪੱਤਰ ਆਵੇ ਚਿੰਤਾ ਝੂਠ ਹੰਕਾਰ ਚਿੰਤਾ ਝੂਠ ਹੰਕਾਰ ਚੋਰੀ ਡਾਕੇ ਮਾਰ ਧਾੜ ਵੱਡੀ ਖੋਰੀ ਤੇ ਸੀਨਾ ਜੋਰੀ ਵੱਡੀ ਖੋਰੀ ਤੇ ਸੀਨਾ ਜੋਰੀ ਸ਼ਰੇ ਆਮ ਤੇ ਸ਼ਰੇ ਬਾਜ਼ਾਰ
0: ਸ਼ਰੇ ਆਮ ਤੇ ਸ਼ਰੇ ਬਾਜ਼ਾਰ ਵਾਹ
3: ਚਿੰਤਾ ਖੁੰਬਾਂ ਵਾਂਗੂ ਡੇਰੇ ਚਿੰਤਾ ਖੁੰਬਾਂ ਵਾਂਗੂ ਡੇਰੇ ਖੁੱਲਦੇ ਪਏ ਨੇ ਸ਼ਾਮ ਸਵੇਰੇ ਭੋਲੀ ਜਨਤਾ ਲੁੱਟੀ ਜਾਂਦੇ ਸਾਧ ਅਯਾਸ ਚੋਰ ਲੁਟੇਰੇ ਭੋਲੀ ਜਨਤਾ ਲੁੱਟੀ ਜਾਂਦੇ ਨੇ ਸਾਧ ਅਯਾਸ ਚੋਰ ਲੁਟੇਰੇ ਚਿੰਤਾ ਕੋਈ ਪੰਜਾਬੀ ਬੋਲੇ ਚਿੰਤਾ ਕੋਈ ਪੰਜਾਬੀ ਬੋਲੇ ਵਾਰਸ ਦੀਆਂ ਕਿਤਾਬਾਂ ਬੋਲੇ ਚਿੰਤਾ ਕੋਈ ਪੰਜਾਬੀ ਬੋਲੇ ਵਾਰਸ ਦੀਆਂ ਕਿਤਾਬਾਂ ਫੋਲੇ ਸ਼ਰਫ ਦੀ ਮਿੱਠੀ ਮਾਂ ਬੋਲੀ ਦੀ ਗੱਲ ਸੁਣਾਏ ਮਿਸ਼ਰੀ ਕੋਲੇ ਸੁਣਾਏ ਮਿਸ਼ਰੀ ਕੋਲੇ
0: ਵੰਡਰਫੁਲ
3: ਚਿੰਤਾ ਜੇਕਰ ਐਟਮ ਚੱਲੇ ਚਿੰਤਾ ਜੇਕਰ ਐਟਮ ਚੱਲੇ ਅੱਗ ਤੇ ਧੂੰਆਂ ਉੱਪਰ ਥੱਲੇ ਚਿੰਤਾ ਜੇਕਰ ਐਟਮ ਚੱਲੇ ਅੱਗ ਤੇ ਧੂੰਆਂ ਉੱਪਰ ਥੱਲੇ ਸਭ ਕੁਝ ਸਵਾਹ ਹੋ ਜਾਣਾ ਕੁਝ ਨਹੀਂ ਬਚਣਾ ਦੁਨੀਆਂ ਪੱਲੇ, ਸਭ ਕੁਝ ਸਵਾਹ ਹੋ ਜਾਣਾ, ਕੁਝ ਨਹੀਂ ਬਚਣਾ ਦੁਨੀਆਂ ਪੱਲੇ, ਚਿੰਤਾ ਮੇਰੇ ਦਿਲ ਨੂੰ ਖਾਵੇ, ਚਿੰਤਾ ਮੇਰੇ ਦਿਲ ਨੂੰ ਖਾਵੇ, ਕੱਲ ਖੌਰੇ ਕੈਸਾ ਦਿਨ ਆਵੇ, ਚਾਰਜ ਫੇਰੇ ਤੋਖਰੇ ਜਿਹੜੀ, ਚਾਰਜ ਫੇਰੇ ਤੋਖਰੇ ਜਿਹੜੀ, ਕਿਤੇ ਤਾਂਬੜ ਬਣ ਨਾ ਜਾਵੇ, ਕਿਤੇ ਤਾਂਬੜ ਬਣ ਨਾ ਜਾਵੇ, ਕਿਧਰੇ ਤਾਂਬੜ ਬਣ ਨਾ ਜਾਵੇ, ਤੇਰੀ ਚਿੰਤਾ ਮੇਰੀ ਚਿੰਤਾ, ਮੈਨੂੰ ਯਾਰ ਬਥੇਰੀ ਚਿੰਤਾ, ਮੈਨੂੰ ਯਾਰ ਬਥੇਰੀ ਚਿੰਤਾ।
2: ਵੰਡਰਫੁਲ
3: ਤੁਸੀਂ
2: ਅਗਰ ਕੋਈ ਛੋਟੀ ਮੋਟੀ ਗੱਲ ਕੋਈ ਛੋਟੀ ਹੋਰ ਸੁਣਾਉਣੀ ਚਾਹੁੰਦੇ ਹੋ ਤਾਂ ਯੂ ਮੋਸਟ ਵੈਲਕਮ, ਸੁਣਾ ਸਕਦੇ ਹੋ।
3: ਲੋ ਜੀ ਫਿਰ ਸੁਣੋ, ਤੁਸੀਂ ਅੱਜ ਐਟਮ ਦੀ ਗੱਲ ਸ਼ੁਰੂ ਕੀਤੀ ਸੀ ਤੇ ਮੈਂ ਫਿਰ ਐਟਮ ਨੂੰ ਥੋੜਾ ਜਿਹਾ ਵਧਾ ਦਿਆਂਗਾ।
2: ਪਹਿਲਾਂ ਮੈਂ ਤੁਹਾਨੂੰ ਇੱਕ ਸ਼ੇਅਰ ਤੁਹਾਡੇ ਨਾਂ ਕਰਦਾ, ਫਿਰ ਤੁਸੀਂ ਐਟਮ ਨੂੰ ਅੱਗੇ ਲੈ ਜਾਓ।
3: ਹਾਂਜੀ।
2: ਬੂਆ ਖੋਲਿਆ ਸੱਜਣ ਖੜੇ ਸਨ, ਮਨ ਵਿਚ ਹਰ ਆਇਆ ਚਾਵਾਂ ਦਾ।
3: ਬੂਆ ਖੋਲਿਆ
2: ਸੱਜਣ ਖੜੇ ਸਨ, ਮਨ ਵਿਚ ਹਰ ਆਇਆ ਚਾਵਾਂ ਦਾ।
3: ਤੇਰਾ ਚਲਾਏਗਾ
2: ਬੋਲ ਹੱਸੇ, ਅੱਖਾਂ ਨਸ਼ਿਆਈਆਂ ਤੇ ਹਾਰ ਬਣਾਇਆ ਬਾਹਾਂ ਦਾ।
3: ਉਹ ਤੇਰਾ ਚਲਾਏਗਾ, ਤੇਰਾ
2: ਚਲਾਏਗਾ।
3: ਤੁਸੀਂ ਬਾਅਦ ਮੁੱਝੇ ਹੋ ਕੀ ਕਹਿ
2: ਰਹੇ?
3: ਤੁਸੀਂ ਕੀ ਕਹਿ ਰਹੇ? ਮੁੱਝੇ ਇੰਨਾ ਤਲਾ ਹੋ ਜਾਏ, ਇੰਨਾ ਤਗੜਾ ਵੈਲਕਮ
2: ਜਦੋਂ ਸੱਜਣਾ ਦਾ ਵੈਲਕਮ ਕਰੀਏ, ਪਪਾ ਭਾਰ ਹੋ ਕੇ ਕਰੀਦਾ।
3: ਤੁਹਾਨੂੰ
2: ਪਤਾ ਹੀ ਨਾ, ਪੰਜਾਬੀ ਜਿਹੜੇ ਨੇ ਜੇ ਇਹ ਲੜਨਗੇ ਤੇ ਇਹਨਾਂ ਕੋਲ ਦਲੀਲਾਂ ਘੱਟ ਹੁੰਦੀਆਂ ਨੇ। ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਆਦਤਾਂ ਦੀ ਗੱਲ ਕਰ ਰਿਹਾ। ਇਹ ਹੂਰੋ ਹੂਰੀ ਹੋ ਕੇ ਨਾ ਜਿਹਨੂੰ ਨਫ਼ਰਤ ਕਰਨਗੇ ਉਹਦੀਆਂ ਵੱਖੀਆਂ ਬਦਲ ਕੇ ਹੱਡੀਆਂ ਤੋੜ ਦੇਣਗੇ, ਤੇ ਜਿਹਨੂੰ ਪਿਆਰ ਕਰਨਗੇ ਉਹਨੂੰ ਜਫੀਆਂ ਪਾ ਪਾ ਕੇ ਉਹਦੀਆਂ ਹੱਡੀਆਂ ਤੋੜ ਦੇਣਗੇ।
3: ਇੱਕ ਮੇਰੀ ਛੋਟੀ ਜਿਹੀ ਗੱਲ ਸੁਣੋ, ਫਿਰ ਤੁਸੀਂ ਕਵਿਤਾ ਬਾਅਦ ਚ ਅੱਗੇ ਕਰ ਲਿਓ।
2: ਠੀਕ
3: ਹੈ। ਸਾਡੇ ਨਾ ਇੱਕ ਗੁਆਂਢੀ ਹੁੰਦਾ ਸੀ ਤੇ ਬਹੁਤ ਹੀ ਵਧੀਆ ਗਾਉਣ ਵਾਲਾ ਤੇ ਬਹੁਤ ਹੀ ਵਧੀਆ ਸੋਚ ਵਾਲਾ ਤੇ ਬੜਾ ਹੀ ਕਦਰ ਤੇ ਘਟਕ ਵੀ। ਜੰਗ ਦੇ ਵਿਚ ਉਹਨਾਂ ਦਾ ਇਕਲੌਤਾ ਹੀ ਪੁੱਤ ਸੀ ਪੰਜ ਭੈਣਾਂ ਦਾ, ਤੇ ਉਹ ਸ਼ਹੀਦ ਹੋ ਗਿਆ। ਹਾਂਜੀ
2: ਹਾਂਜੀ।
3: ਉਹ ਧਾਕੇ ਵੱਲ ਉਹ ਕਾਫੀ ਲੋਕ ਜਿਹੜੇ ਸੀ ਨਾ ਡਰਦੇ ਹੁੰਦੇ ਸੀ, ਤੇ ਮੇਰਾ ਸੁਭਾਅ ਇਹ ਮਤਲਬ ਖੁੱਲੀਆਂ ਗੱਲਾਂ ਬਾਤਾਂ ਸਾਰਿਆਂ ਨਾਲ ਹੀ ਕਰਕੇ ਦਿਖਾਈਆਂ। ਮੈਂ ਇੱਕ ਵਾਰੀ ਉਹਨੂੰ ਕਿਹਾ, ਮੈਂ ਕਿਹਾ ਬਾਪੂ ਕੋਈ ਗੱਲਬਾਤ ਵਧੀਆ ਦੱਸ, ਮੈਂ ਕਾਲਜ ਜਾਣਾ ਤੇ ਉੱਥੇ ਲੜਾਈਆਂ ਝਗੜੇ
2: ਜਿਹਾ,
3: ਤੇ ਕੋਈ ਮੈਂ ਕਿਹਾ ਨੁਕਤਾ ਕੇ ਦੱਸ। ਹਾਂਜੀ
2: ਹਾਂਜੀ।
3: ਉਹ ਮੈਨੂੰ ਬਾਪੂ ਕਹਿਣ ਲੱਗਾ ਵੀ ਗੱਲ ਇਸ ਤਰ੍ਹਾਂ ਵੀ ਜਿਹੜੇ ਤੇ ਬੰਦੇ ਦੇ ਗਲ ਪੈਣਾ ਹੋਏ ਨਾ, ਉਹਨੂੰ ਗਾਲ ਨਾ ਕੱਢੋ। ਤੇ ਜਿਹਨੂੰ ਗਾਲ ਕੱਢ ਲੋ, ਹਾਂਜੀ ਮੈਂ ਬੜੀ ਗੱਲ ਪੱਲੇ ਬੰਨੀ ਜੀ। ਉਹਨੇ ਬੜਾ ਮੈਨੂੰ ਕੰਮ ਦਿੱਤਾ, ਸਾਰੀ ਜ਼ਿੰਦਗੀ ਕੰਮ ਦਿੱਤਾ ਜੋ ਉਹ ਗੱਲ ਨੇ। ਹਾਂਜੀ ਹਾਂਜੀ। ਚਲੋ ਵਧਾਓ ਵਧਾਓ।
2: ਪਰ ਇਸ ਗੱਲ ਦਾ ਸ਼ੇਰ ਨਾ ਕੀ ਸੰਬੰਧ ਸੀ? ਜਾਓ ਮੇਰੀ ਗੱਲ ਨਾਲ ਵੀ ਪੰਜਾਬੀ ਆ, ਪਿਆਰ ਨਫ਼ਰਤ ਕਰਨ ਤਾਂ ਵੀ ਵੱਖੀਆਂ ਤੋੜਦੇ ਨੇ, ਤੇ ਜੇ ਪਿਆਰ ਕਰਨ ਤੇ ਤਾਂ ਵੀ ਵੱਖੀਆਂ ਹੀ ਤੋੜਦੇ। ਬੂਹਾ ਖੋਲਿਆ ਤੇ ਸੱਜਣ ਖੜੇ ਸਨ, ਮਨ ਵਿਚ ਹੜ ਆਇਆ ਚਾਵਾਂ ਦਾ।
3: ਮੈਂ ਨਕਸ਼ਾ ਬਣਾ,
2: ਮੈਂ ਕਿਹਾ ਜੀ ਦੇਖੋ ਤੁਸੀਂ ਨਾਲ ਨਾਲ ਤੁਹਾਡੇ ਮਨ ਚ ਰੀਲ ਵੀ ਚੱਲਣੀ ਹੈ। ਬੋਲ ਹੱਸੇ, ਅੱਖਾਂ ਨਸ਼ਿਆਈਆਂ ਤੇ ਹਾਰ ਬਣਾਇਆ ਬਾਹਾਂ ਦਾ। ਦਿਲ ਦੇ ਤਖ਼ਤ ਤੇ ਯਾਰ ਬਿਠਾਇਆ, ਪੱਖਾ ਝੱਲਿਆ ਸਾਵਾਂ ਦਾ।
3: ਦਿਲ
2: ਦੇ ਤਖ਼ਤ ਤੇ ਯਾਰ ਬਿਠਾਇਆ,
0: ਪੱਖਾ ਝੱਲਿਆ ਸਾਹਾਂ ਦਾ, ਓਏ ਕੁਦਰਤ ਦੇ ਬਲਹਾਰ ਵਗਿਆ ਮੈਂ, ਧੰਨਵਾਦ ਕੀਤਾ ਰਾਵਣ ਦਾ ਜਿੱਧਰੋਂ ਦੀ ਉਹ ਆਏ ਸਰ। ਕੁਦਰਤ ਦੇ ਬਲਿਹਾਰ ਗਿਆ ਮੈਂ, ਧੰਨਵਾਦ ਕੀਤਾ ਰਾਵਾਂ ਦਾ, ਓਏ ਮਸਤੀ ਲੱਦੇ ਪ੍ਰੇਮ ਹੁਲਾਰੇ, ਕਿੰਨਾ ਨਸ਼ਾ ਹੈ ਚਾਵਾਂ ਦਾ, ਭਾਈ ਕਿੰਨਾ ਚਾਵਾਂ ਦਾ ਜੀ।
3: ਹਾਂਜੀ ਹਾਂਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਦੇਖ ਲੋ ਵੀ ਜੇ ਬੰਦਾ ਸੋਚੇ ਤੇ ਬਹੁਤ ਜ਼ਿਆਦਾ ਹੀ ਨਿੱਘਾ ਹੈ, ਮਤਲਬ ਜਿਹੜੀਆਂ ਚੀਜ਼ ਤੁਸੀਂ ਚਾਰ ਖਤਰਾ ਨਿਕਲੀਆਂ ਨੂੰ ਇਹ ਸਾਡੀ ਮੁਕਾਈ ਮਤਲਬ ਇੰਨਾ ਗਰਮ ਕਰ ਦਿੰਦਾ।
0: ਮਿਹਰਬਾਨੀ ਜੀ, ਮਿਹਰਬਾਨੀ। ਇਹ ਤੇ ਜਿਹੜਾ ਮਹਿਸੂਸ ਕਰਦਾ ਹਾਂਜੀ ਉਹ ਹਾਂਜੀ, ਕਈ ਹਾਂਜੀ ਕੁਛ ਕਈਆਂ ਦੇ ਜਿਹਦੇ ਦੀ ਸ਼ਾਇਰ ਨੂੰ ਸ਼ਾਇਰੀ ਸੁਣਾਓ, ਜਿਹੜਾ ਸ਼ਾਇਰ ਨਹੀਂ ਉਹਨੂੰ ਸ਼ਾਇਰੀ ਸੁਣਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਸ਼ਾਇਰੀ ਨੂੰ ਮਹਿਸੂਸ ਨਹੀਂ ਕਰ ਸਕਦਾ।
3: ਬਹੁਤ ਵਧੀਆ ਜੀ, ਬਹੁਤ ਵਧੀਆ,
0: ਥੈਂਕ ਯੂ। ਤੁਸੀਂ
3: ਇਹੋ ਜਿਹਾ ਲਿਖਣਾ, ਇਹੋ ਜਿਹਾ ਤੁਹਾਨੂੰ ਮੈਂ ਕਦੇ ਡੰਗ
0: ਤੁਹਾਨੂੰ ਘਰੋਂ ਹੀ ਡਾਂਗਾ ਪੈਣ ਜਿਹੜੇ ਬਾਹਰੋਂ ਨੇ। ਹਾਂਜੀ ਹੋ ਜਾਣਾ
3: ਨਹੀਂ ਸਾਡੇ ਕੋਲ ਬਾਜਵਾ ਸਾਹਿਬ ਦਾ ਮੁਕਾਬਲਾ ਕਿੱਥੇ।
0: ਨਹੀਂ ਇਸ ਤਰ੍ਹਾਂ ਨਹੀਂ ਬਈ, ਸਾਰੇ ਆਪੋ ਆਪਣੇ ਥਾਂ ਗ੍ਰੇਟ ਨੇ, ਜੋ ਵੀ ਲਿਖਦਾ ਉਹ ਹੋਈ ਆਪਣੇ ਨਾ ਭਾਵਾਂ ਨੂੰ ਲਫ਼ਜ਼ ਦਿੰਦਾ ਜੀ। ਕਹਿਣ ਦਾ ਮਤਲਬ ਹੈ ਕਿ ਸਟਾਰਟਿੰਗ ਵਿੱਚ ਸਾਰੇ ਅੱਗਾ ਪਿਛਾ ਕਰ, ਜਿਉਂ ਜਿਉਂ ਤੁਹਾਡਾ ਐਕਸਪੀਰੀਅੰਸ ਤੇ ਤੁਹਾਨੂੰ ਲਫ਼ਜ਼ਾਂ ਦੀ ਪਕੜ ਤੁਹਾਡੇ ਕੋਲ ਆਉਂਦੀ ਜਾਏਗੀ, ਅਹਿਸਾਸਾਂ ਨੂੰ ਜਦੋਂ ਅਸੀਂ ਮੋਤੀਆਂ ਨੂੰ ਧਾਗੇ ਚ ਪਰੋਣਾ ਸ਼ੁਰੂ ਕਰ ਦਿਆਂਗੇ। ਤੁਸੀਂ ਜਦੋਂ ਕੋਈ ਸ਼ੇਰ ਲਿਖਦੇ ਹੋ ਪਹਿਲੀ ਵਾਰੀ ਉਹਦੇ ਨਾਲ ਸਹਿਮਤ ਨਾ ਹੋ ਜਾਇਆ ਕਰੋ ਕਿ ਇਹ ਬੜਾ ਸੋਹਣਾ, ਫਿਰ ਦੂਜੀ ਵਾਰੀ ਉਹਦੇ ਨਾਲ ਵੇਖਣਾ ਕਿ ਇਹਦੇ ਚ ਗਲਤੀ ਮੈਂ ਕਿਹੜੀ ਕੱਢਾਂ, ਜਿਹੜਾ ਲਫ਼ਜ਼ਾਂ ਚ ਲਫ਼ਜ਼ ਫਸ ਨਹੀਂ ਰਹੇ, ਹੋਰ ਸੋਹਣਾ ਇਹਨੂੰ ਕਿੱਦਾਂ ਬਣਾਇਆ ਜਾ ਸਕਦਾ। ਬਿਲਕੁਲ,
3: ਤੁਹਾਡੇ ਕੋਲ ਮਸਾਲਾ ਜਿਹੜਾ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ, ਜਿੱਥੇ ਮਰਜ਼ੀ। ਹਾਂਜੀ ਸੁਣੋ ਜੀ, ਮੌਤ ਦੇ ਤਾਜ਼ਰਾਂ ਨੂੰ ਤੁਸੀਂ ਮੌਤ ਬਣਾਈ ਜਾਂਦੇ ਹੋ, ਬੜੇ ਭੋਗ ਲਗਾਈ ਜਾਂਦੇ ਹੋ।
0: ਹਾਂਜੀ
3: ਤੁਸੀਂ ਮੌਤ ਬਣਾਈ ਜਾਂਦੇ ਹੋ, ਬੜੇ ਢੇਰ ਲਗਾਈ ਜਾਂਦੇ ਹੋ, ਇੱਕ ਵਾਰੀ ਮਰਨਾ ਕਾਫੀ ਏ ਕਿ ਮਰਨ ਵਧਾਈ ਜਾਂਦੇ ਹੋ। ਉਂਝ ਆਦਮ ਕੇ ਵੱਧ ਪਸ਼ੂਆਂ ਤੋਂ ਕੀ ਜਾਤ ਵਿਖਾਈ ਜਾਂਦੇ ਹੋ, ਇਹ ਪਰਈ ਬਦਨਾਮ ਸਦਾ ਤੁਸੀਂ ਵਡਿਆਈ ਜਾਂਦੇ ਹੋ। ਕੁਦਰਤ ਨੂੰ ਛੇੜੋ ਪਛਤਾਓਗੇ, ਉਹ ਸਬਰ ਅਜਮਾਈ ਜਾਂਦੇ ਹੋ।
0: ਬਹੁਤ
3: ਕੁਦਰਤ ਨੂੰ ਛੇੜੋ ਪਛਤਾਓਗੇ, ਉਹਦਾ ਅਜਮਾਈ ਜਾਂਦੇ ਹੋ, ਫਿਰ ਉਹਨੂੰ ਮੁੜਿਆ ਨਹੀਂ ਜਾਣਾ ਜਿਸ ਪਾਸੇ ਭਾਈ ਜਾਂਦੇ ਹੋ। ਖੁਦ ਜੀਂਦੇ ਨਹੀਂ ਨਾ ਜੀਣ ਦਿਓ, ਖੁਦ ਜੀਂਦੇ ਨਹੀਂ ਨਾ ਜੀਣ ਦਿਓ, ਤੂੰ ਜੂਣ ਹੰਢਾਈ ਜਾਂਦੇ ਹੋ, ਧਰਤੀ ਨੂੰ ਨਰਕ ਬਣਾ ਦਿੱਤਾ ਹੁਣ ਅੰਬਰੀ ਜਾਈ ਜਾਂਦੇ ਹੋ।
0: ਵੰਡਰਫੁਲ,
3: ਤੂੰ ਨੂੰ ਨਰਕ ਬਣਾ ਦਿੱਤਾ ਹੁਣ ਅੰਬਰੀ ਜਾਈ ਜਾਂਦੇ ਹੋ, ਹਾਂਜੀ ਉੱਦੀ ਮਾਂ ਧਰਤੀ ਤੁਸੀਂ ਸੁਪਨੇ ਪਾਈ ਜਾਂਦੇ ਹੋ। ਹਾਂਜੀਆਂ ਵਿੱਚ ਡੁੱਬੀ ਮਾਂ ਧਰਤੀ ਤੁਸੀਂ ਸੁਪਨੇ ਪਾਈ ਜਾਂਦੇ ਹੋ, ਜੋ ਬੀਜੋਗੇ ਉਹ ਵੱਢਣਾ ਦੇ, ਜੋ ਬੀਜੋਗੇ ਉਹ ਵੱਢਣਾ ਦੇ, ਹੁਣ ਤੂੰ ਘਬਰਾਈ ਜਾਂਦੇ ਹੋ।
0: ਵਾਹ,
3: ਸਿਰ ਕਰਜ਼ਾ ਲਓ ਤੇ ਲਾਸ਼ਾਂ ਦਾ,
0: ਵਾਹ ਵਾਹ
3: ਕਰਜ਼ਾ ਲਓ ਤੇ ਲਾਸ਼ਾਂ ਦਾ ਨਸ਼ਾ ਬੋਝ ਵਧਾਈ ਜਾਂਦੇ ਹੋ। ਚਿੱਟੇ ਖਾਂਦੇ ਸੁਣਿਆ ਸੀ, ਸੱਪ ਬੱਚੇ ਖਾਂਦੇ ਸੁਣਿਆ ਸੀ, ਖਾਈ ਜਾਂਦੇ।
0: ਵਾਹ ਜੀ ਵਾਹ, ਬਹੁਤ ਖੂਬ,
3: ਸੱਪ ਬੱਚੇ ਖਾਂਦੇ ਸੁਣਿਆ ਸੀ ਹੁਣ ਤੱਕਿਆ ਖਾਈ ਜਾਂਦੇ ਹੋ ਨੱਚ ਪਈ ਫਿਰ ਬੁੱਝਣੀ ਨਹੀਂ ਨੱਚ ਪਈ ਫਿਰ ਬੁੱਝਣੀ ਨਹੀਂ ਜਿਹੜੀ ਅੱਗ ਲਗਾਈ ਜਾਂਦੇ ਹੋ ਉਹ ਚਿਰ ਨੂੰ ਨਜ਼ਰੀ ਆਵੇਗੀ ਜੋ ਕਦੀ ਕਢਾਈ ਜਾਂਦੇ ਹੋ ਜੋ ਕਢਾਈ ਜਾਂਦੇ
2: ਹੋ
3: ਮੌਤ ਦੇਖਣ ਜਾ ਰਹੇ ਹੋ ਉਹ ਮੌਤ ਦੇ ਹੋਣ ਜਾ ਰਹੇ ਹੋ ਕਾਰੋਬਾਰ ਵਧਾਈ ਜਾਂਦੇ ਹੋ ਪਰਲੋ ਤਾਂ ਇੱਕ ਦਿਨ ਆਵੇਗੀ ਪਰਲੋ ਤਾਂ ਇੱਕ ਦਿਨ ਆਵੇਗੀ ਕਿਉਂ ਜ਼ੋਰ ਲਗਾਈ ਜਾਂਦੇ ਹੋ ਕਿਉਂ ਜ਼ੋਰ ਲਗਾਈ ਜਾਂਦੇ
2: ਹੋ
3: ਬਣਾਈ ਜਾਂਦੇ ਹੋ ਬੜੇ ਢੇਰ ਲਗਾਈ ਜਾਂਦੇ ਹੋ ਇੱਕ ਵਾਰੀ ਮਰਨਾ ਕਾਫੀ ਸੀ ਮੌਤ ਵਧਾਈ ਜਾਂਦੇ ਹੋ ਕਿਉਂ ਮੌਤ ਵਧਾਈ ਜਾਂਦੇ ਹੋ
2: ਜਿਉਂਦੇ ਰਹੋ ਖਾਲਸਾ ਜੀ ਤੁਸੀਂ ਰੌਣਕਾਂ ਲਾਤੀਆਂ ਤੇ ਤੁਹਾਡੀ ਬਹੁਤ ਬਹੁਤ ਬਹੁਤ ਮਿਹਰਬਾਨੀ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਾਂਜੀ
3: ਓਕੇ
2: ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਖਾਲਸਾ ਜੀ ਹੁਣੀ ਜਰਮਨੀ ਤੋਂ ਤੇ ਆਰਾਧਨਾ ਜੀ ਮੈਂ ਤੁਹਾਡੇ ਵੱਲ ਆ ਰਿਹਾ ਆ ਇੱਕ ਸ਼ੇਰ ਸੁਣਾ ਕੇ ਬਸ ਠੀਕ ਹੈ ਜੀ ਕਿ ਦੱਸ ਕੀ ਲੈਣਾ ਤਸਵੀਰ ਫੜ ਕੇ ਵਿੱਚ ਪਿਆਰ ਜੇ ਦਿਲ ਨਾ ਤੜਕੇ ਆ ਦੱਸ ਕੀ ਲੈਣਾ ਤਸਵੀਰ ਫੜ ਕੇ ਵਿੱਚ ਪਿਆਰ ਜੇ ਦਿਲ ਨਾ ਤੜਕੇ ਤੂੰ ਭਲੇ ਭਲੇ ਦਾ ਲਾਵੇਂ ਰੱਟਾ ਐ ਕਦੀ ਜਾਨ ਬਚਾਈ ਆ ਬਾਹੋਂ ਫੜ ਕੇ ਤੂੰ ਭਲੇ ਭਲੇ ਦਾ ਲਾਵੇਂ ਰੱਟਾ ਕਦੀ ਜਾਨ ਬਚਾਈ ਆ ਬਾਹੋਂ ਫੜ ਕੇ ਓਏ ਹੱਕ ਸੱਚ ਦੀਆਂ ਬਾਤਾਂ ਪਾਉਣਾ ਕਦੀ ਪੇੜ ਵਿੱਚ ਗੱਜੇ ਸੱਚ ਨਾਲ ਖੜ ਕੇ
1: ਰੂਮੀ ਬੇਗ ਵਟਸਐਪ ਆਡੀਓ
2: ਭਾਈ ਹਾਂ ਚੱਲ ਪਹਿਲਾਂ ਇਹਨਾਂ ਦਾ ਫੇਰ ਸੁਣਾ ਲਾਂਗੇ ਜੀ ਤੁਹਾਨੂੰ ਤੇ ਰੋਮੀ ਬੇਗ ਇਹਨਾਂ ਨੇ ਸਾਨੂੰ ਪਤਾ ਨੀ ਓਮਾਨ ਤੋਂ ਟੈਲੀਫੋਨ ਕੀਤਾ ਆਰਾਧਨਾ ਜੀ ਫੇਰ 10 ਮਿੰਟ ਪਲੀਜ਼ ਮੈਨੂੰ ਦੇ ਦਿਓ ਜਰਾ ਲੌਂਗ ਟਰਮ ਦੀ ਆਲੋਚ

0: रोमी बेग जी अस्सलाम वालेकुम
1: मेहरबानी
0: सर की हाल चाल है तुहाडा बिल्कुल सब ठीक ठाक अल्लाह मियां तुहाडे ते हमेशा मेहर रखे तुसी तंदुरुस्त रहो ते इसे तरह ही रौनक लाउंदे रहो जरा अपनिया रौनक किसे दियां किथे लाईयां ने तुसां अज
1: जी सरकार रौनक लाउण लगी ने
0: कोई कवि सम्मेलन की कहते ने अपना किस तरह का रहा
1: मुशायरा बड़ा कमाल का मुशायरा
0: वाह बहुत
1: स्टेजा मुशायरा
0: क्या बात है क्या बात है मतलब कि काफी दुनिया कठी हुई सी काफी शायद उथे
1: जो जाओ पाकिस्तान के धर्म के शिरकत में शायद जो सरकार पहुंचे सर उच्च नाम उच्च पद्धत के जो लोग नहीं पहुंचे सर सरकार साहब
0: वहां से बहुत रौनक लगिया बड़ी मतलब की मजा आया होना
1: बड़ा कमाल प्रोग्राम
0: बड़ा मतलब की हार्ड काम होंगे इना कुछ अरेंज करना वेखो फिर पैसा का प्रबंध भी करना ए भी उन्होंने भी मतलब
1: जर्नी मंदी से भाजी तो बड़ा सारा होंगे फिर ज्यादा गार देश प्रदेश देश की रंग बनाने चुरंत को याद रहे क्या बात
0: है कोई शक नहीं सी वाकई बहुत बेग साहब तुसी अज सानू
1: जी मनाते
0: की सुनाओगे साहब सानू अज तो कोई नहीं तुसी तुहानू को 15 मिनट ने
1: जी
0: सर दो सुनाओ शायरियां जो भी है जी
1: जी मेहरबानी
0: ग्रेट इंसान हो हमेशा ही जेड़े बंदे जब को अकल या बुद्धि होंदी है ना उन्हां च आकड़ नहीं होंदी एंड यू आर वन ऑफ देम तुसी ग्रेट इंसान सोने पंजाबी सज्जन पंजाब नू पंजाबियां नू प्यार करन वाले हांजी
1: बड़ी सोहणी बड़ी सोहणी गल बात सोहणी दी याद आ गई कि सोहणी
0: हां
1: ढेर आहियां जान कले सोहणी ढेर आहीर जान कले
0: वाह
1: ओदी एक तस्वीर जान कले
0: वाह वाह वाह वाह वाह वाह
1: सोनी ढेर अखीर जान कदे ओदी एक तस्वीर जान कदे
0: क्या बात है
1: लोग सुना के टुर जांदे ने
0: जी
1: गल लोग सुना के टुर जांदे ने गल
0: वाह
1: बंदे दा दिल चीर जान कदे
0: वाह जी वाह वाह
1: कुते गल काले टिटे रंग दी सी
0: बिल्कुल
1: गल काले चिट्टे रंग दी नहीं हां
0: वाह
1: हर रंग दी हीर जान कदे
0: वाह
1: किधर बछोड़े खा जांदे ने
0: किधर बछोड़े खा जांदे ने
1: किधर बछोड़े खा जांदे ने ते
0: हां जी
1: जग कहिंदा तकदीर जान कदे
0: वाह
1: वजदा वजदा एक कलेजे उत्ते आके वजदा एक कलेजे उत्ते आके ओदी अख दा तीर जान कदे वजदा एक कलेजे उत्ते आके
0: क्या
1: ओदी अख दा तीर
0: जान कदे
1: जान कदे
0: वाह जीदे रहो
1: बहुत शुक्रिया रब दा वास्ता ही
0: अच्छा
1: ਰੱਬ ਦਾ ਵਾਸਤਾ ਹੀ ਨਾ ਰੋਇਆ ਕਰ,
0: ਹਾਂਜੀ
1: ਤੇਰੀ ਅੱਖ ਦਾ ਮੀਰ ਜਾਣ ਕੱਢੇ।
0: ਓਏ ਹੋਏ ਹੋਏ ਹੋਏ, ਕਿਆ ਬਾਤ,
1: ਬਹੁਤ ਸ਼ੁਕਰੀਆ। ਰੱਬ ਦਾ ਵਾਸਤਾ ਹੀ ਨਾ ਰੋਇਆ ਕਰ, ਤੇਰੀ ਅੱਖ ਦਾ ਮੀਰ ਜਾਣ ਕੱਢੇ
0: ਜਾਣ ਕੱਢੇ
1: ਤੇ ਰੱਬਾ ਤੇ ਰੱਬਾ ਉਸ ਬਸਤੀ ਨੂੰ ਅੱਗ ਲਾ ਦੇ। ਰੱਬਾ ਉਸ ਬਸਤੀ ਨੂੰ ਅੱਗ ਲਾ ਦੇ ਜਿੱਥੇ ਸਿੱਕਾ ਵੀਰ ਜਾਣ ਕੇ ਦੇ। ਰੱਬਾ ਉਸ ਬਸਤੀ ਨੂੰ ਅੱਗ ਲਾ ਦੇ ਜਿੱਥੇ ਸਿੱਕਾ ਵੀਰ ਜਾਣ ਕੱਢੇ
0: ਜਾਣ ਕੱਢੇ ਹਾਂਜੀ
1: ਤੇ ਚਾਵਾਂ ਨਾਲ ਚੁੰਮਦੀ ਫਿਰੇ ਕੁੜੀ ਚਾਵਾਂ ਨਾਲ ਚੁੰਮਦੀ ਫਿਰੇ ਕੁੜੀ ਕਿਧਰੇ ਦਾਜ ਦੀ ਲੀਰ ਜਾਣ ਕੱਢੇ
0: ਕਿਧਰੇ ਦਾਜ ਦੀ ਲੀਰ। ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ, ਕਮਾਲ ਹੈ।
1: ਤੇ ਗਜ਼ਲਾਂ ਇਹਨਾਂ ਦੀਆਂ ਪੜ੍ਹ ਕੇ ਤੱਕ ਗਜ਼ਲਾਂ ਇਹਨਾਂ ਦੀਆਂ ਪੜ੍ਹ ਕੇ ਤੱਕ ਯਾਰ ਕਲੀਮ ਤੇ ਮੀਰ ਜਾਣ ਕੱਢੇ।
0: ਵਾਹ ਵਾਹ,
1: ਦੋ ਪੱਖੂ ਦੋ ਪੱਖੂ ਵਿਛੇ ਦੇ ਵੇਖੇ ਹਾਰ ਵਿੱਚ ਦੋ ਪੱਖੂ ਵਿਛੜਦੇ ਵੇਖੇ ਹਾਰ ਵਿੱਚ ਇਸ ਹਾਰ ਦੀ ਤਾਵੀਰ ਜਾਣ ਕੱਢੇ।
0: ਕਿਆ ਬਾਤ,
1: ਵਜਦਾ ਏ ਵਜਦਾ ਏ ਕਲੀਜੇ ਉੱਤੇ ਆ ਕੇ ਉਹਦੀ ਅੱਖ ਦਾ ਤੀਰ ਜਾਣ ਕੱਢੇ। ਉਹਦੀ ਅੱਖ ਦਾ ਤੀਰ ਜਾਣ ਕੱਢੇ, ਉਹਦੀ ਅੱਖ ਦਾ ਤੀਰ ਜਾਣ
0: ਕੱਢੇ।
1: ਬਹੁਤ
0: ਬਹੁਤ ਸ਼ੁਕਰੀਆ
1: ਦੋਸਤੋ।
0: ਹਾਂਜੀ, ਇਹ ਸਾਡੇ ਦੋਸਤ ਰੋਮੀ ਬੇਗ ਜੀ ਹੁਣੀ ਨੇ ਜਿਹੜੇ ਓਮਾਨ ਗਏ ਹਨ ਮੁਸ਼ਾਇਰੇ ਦੇ ਉੱਤੇ, ਤੇ ਉਥੋਂ ਹੀ ਵੇਖ ਲਓ ਕਿੰਨਾ ਪਿਆਰ ਹੈ ਕਿ ਉਥੋਂ ਟਾਈਮ ਕੱਢ ਕੇ ਜਦੋਂ ਕਿ ਉੱਥੇ ਬੜਾ ਇੰਜੋਇਮੈਂਟ ਦਾ ਇਕੱਠੇ ਬਹਿਣਾ ਪਾਰਟੀ ਵਗੈਰਾ ਚੱਲ ਰਹੀ ਹੈ, ਫਿਰ ਵੀ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ। ਰੋਮੀ ਬੇਗ ਸਾਹਿਬ, ਵੰਸ ਅਗੇਨ ਥੈਂਕ ਯੂ ਵੈਰੀ ਮੱਚ। ਹਾਂਜੀ ਬੋਲੋ ਤੁਸੀਂ। ਹਾਂਜੀ,
1: ਮੈਨੂੰ ਲੱਗਦੀ ਹੋਵੇ ਤਾਂ ਕਰਕੇ ਹੋਰ
0: ਤਾਂ ਕਰਕੇ
1: ਮੈਨੂੰ ਲੱਗਦੀ ਹੋਰ ਤਾਂ ਕਰਕੇ ਮਜ਼ਬੂਰ ਹੋਰ ਤੇ ਮੋਟੀ ਮੋਟੀ ਅੱਖ ਚ ਕਦਲਾ। ਮੋਟੀ ਮੋਟੀ ਅੱਖ ਚ ਕਦਲਾ ਉੱਤੋਂ ਮੁੱਖ ਤੇ ਮੋਹਰ ਹੋਰ ਸਿਰ ਦੇਖੋ ਕਿ ਦਰਸ਼ਨ ਲਈ ਨਿਤ ਛੱਤ ਤੇ ਆਵੇ, ਦਰਸ਼ਨ ਲਈ ਨਿਤ ਛੱਤ ਤੇ ਆਵੇ ਚਰਨ ਬਹਿਦਾ ਮਜ਼ਬੂਰ ਏ ਹੋਰ ਜਿੰਨੇ ਜਿੰਨੇ ਤਕਿਆ ਉਹਨੂੰ ਜਿੰਨੇ ਜਿੰਨੇ ਤਕਿਆ ਉਹਨੂੰ ਉਹ ਨਸ਼ਿਆਂ ਵਿਚ ਚੂਰ ਏ ਹੋਰ ਤੇ ਜਿਹਨੂੰ ਦਿਲ ਤੋਂ ਦਿੱਤੀ ਫਿਰਨਾ ਏ
0: ਹਾਂਜੀ
1: ਜਿਹਨੂੰ ਦਿਲ ਤੋਂ ਦਿੱਤੀ ਫਿਰਨਾ ਏ ਉਹ ਤੇ ਸੌ ਕੋ ਦੂਰ ਏ ਹੋਰ ਉਹ ਸੋਹਣੇ ਪੰਜਾਬ ਦੀ ਵਾਸੀ ਉਹ ਸੋਹਣੇ ਪੰਜਾਬ ਦੀ ਵਾਸੀ ਸ਼ਹਿਰ ਉਹਦਾ ਪਸੰਦ ਖੁਸ਼ਬੂ ਆਵੇ ਹੋਰੇ ਉਹਦੇ ਖੁਸ਼ਬੂ ਆਵੇ ਹੋਰੇ ਉਹਦੇ ਜਿਸੇ ਵਿੱਚ ਕਸੂਰ ਏ ਸੁਣੀ ਕਰਮਚਾਰੀ ਉਹਨੂੰ ਸੋਨੀ ਕਰਮਚਾਰੀ ਉਹਨੂੰ ਉਹ ਕੋਈ ਮਸ਼ਹੂਰ ਹੈ
0: ਪੂਰੇ
1: ਚਾਹੁੰਦੇ ਹੋਏ ਸੀ ਕਿਉਂਕਿ ਉਹਦੇ ਨਾਲ ਦੀ ਇੱਕ ਨਹੀਂ ਰੋਵੇਗੀ, ਉਹਦੇ ਨਾਲ ਦੀ ਇੱਕ ਨਹੀਂ ਰੋਣੀ, ਟੱਪਿਆ ਸਾਰਾ ਪੂਰੇ
0: ਪੂਰੇ
1: ਉਹਦੇ ਨਾਲ ਦੀ ਇੱਕ ਨਹੀਂ ਰੋਣੀ, ਟੱਪਿਆ ਸਾਰਾ ਪੂਰੇ ਪੂਰੇ ਮੈਨੂੰ ਜਿੰਦਨ ਹੋ ਰਿਹਾ
0: ਪੂਰੇ
1: ਇਹ ਕਰਕੇ
0: ਮਜ਼ਬੂਰ ਵਾਹ ਰੌਣਕਾਂ ਲਾਤੀਆਂ ਤੁਸੀਂ ਬਾਈ ਸ਼ਾਇਰੀ ਹੈ ਤੇ ਮੈਂ ਤੁਹਾਡੇ ਨਾਲ ਦੋ ਛੋਟੇ ਛੋਟੇ ਸ਼ੇਅਰ ਕਰਾਂਗਾ ਦੋ ਤੁਹਾਡੇ ਨਾਲ ਤੁਹਾਡੇ ਅੱਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਦਿਲ ਵਿਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਦਿਲ ਵਿਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਓਏ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਬੇਗ ਸਾਹਿਬ ਜੱਗ ਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਓਏ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਹਾਂ ਨਾ ਹੁੰਦੀ ਤੇ ਦੂਸਰਾ ਕਿ ਧਾਵੇ ਧਾਵੇ ਧਾਵੇ ਰੱਬਾ ਵਾਧ ਬਾਰਡਰ ਖੁੱਲ ਜਾਏ ਸੁੱਚਾ ਬੱਕਰੇ ਬੁਲਾਉਂਦਾ ਆਵੇ ਧਾਵੇ ਧਾਵੇ ਧਾਵੇ ਰੱਬਾ ਵਾਧਾ ਬਾਰਡਰ ਖੁੱਲ ਜਾਏ ਤੇ ਸੁੱਚਾ ਬੱਕਰੇ ਬੁਲਾਉਂਦਾ ਆਵੇ ਓਏ ਲੈਂਦੇ ਵਾਲੇ ਪੌਣ ਬੋਲੀਆਂ ਡੌਲੀ ਚੜ੍ਹਦੇ ਦਾ ਢੋਲ ਵਜਾਵੇ ਢੋਲੀ ਜਿਹੜਾ ਕਾਲਜ ਦੇ ਵਿਚ ਸਾਡੇ ਭੰਗੜੇ ਨਾਲ ਢੋਲ ਵਜਾਉਂਦਾ ਹੁੰਦਾ ਸੀ ਜੀ ਟੌਪ ਕਲਾਸ ਢੋਲੀ ਸੀ ਪੰਜਾਬ ਦਾ ਲਹਿੰਦੇ ਵਾਲੇ ਪੌਣ ਬੋਲੀਆਂ ਤੇ ਡੌਲੀ ਚੜ੍ਹਦੇ ਦਾ ਢੋਲ ਵਜਾਵੇ ਲਾਹੌਰ ਵਿਚ ਮੇਲਾ ਲੱਗ ਜਾਏ ਤੇ ਬਸਾ ਬੁੱਟਰ ਕਬੱਡੀਆਂ ਪਾਵੇ ਬੰਸਾ ਹੁੰਦਾ ਸੀ ਜਿਹੜਾ ਜਿਹੜਾ ਬੰਸਾ ਉਹਦਾ ਨਾਂ ਸੀ ਕਿਆ ਬਾਤਾਂ ਸੀ ਉਹ ਜਾਫੀ ਸੀ ਲੋਕਰ ਅੱਜ ਵੀ ਉਹਦੀ ਖਾਲਸਾ ਕਾਲਜ ਫੋਟੋ ਲੱਗੀ ਆ ਲਾਹੌਰ ਵਿਚ ਮੇਲਾ ਲੱਗ ਜਾਏ ਬੰਸਾ ਬੁੱਟਰ ਕਬੱਡੀਆਂ ਪਾ ਗਏ ਉਹ ਬਾਈਕਾਂ ਉੱਤੇ ਜਾਈਏ ਮਰੀ ਨੂੰ ਤੇ ਰੇਲ ਸ਼ੂਟੀ ਲਾਹੌਰ ਵੱਲੋਂ ਆਵੇ ਜਾਈਏ ਲਾਹੌਰ ਨੂੰ ਤੇ ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ ਓਏ ਦਿਨ ਮੇਰੀ ਜ਼ਿੰਦਗੀ ਚ ਆਵੇ ਮੈਂ ਕੈਂਠਾ ਪਾ ਕੇ ਪਾਵਾਂ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ ਬੇਗ ਸਾਹਿਬ ਬੇਸ਼ੱਕ ਸਰਕਾਰਾਂ ਦੇ ਮੂੰਹ ਟੇਢੇ ਨੇ ਉਹ ਅਲੱਗ ਹੈ ਸਾਡਾ ਡਿਪਾਰਟਮੈਂਟ ਅਲੱਗ ਹੈ ਔਰ ਪੰਜਾਬੀਆਂ ਵਿਚ ਬਹੁਤ ਪਿਆਰ ਹੈ ਸਾਡੇ ਜਦੋਂ ਲੋਕ ਉਧਰ ਜਾਂਦੇ ਨੇ ਲੋਕੀ ਆਵਾਜ਼ਾਂ ਮਾਰ ਮਾਰ ਚਾਹ ਜੂਸ ਪਿਉਂਦੇ ਨੇ ਤੇ ਪੈਸੇ ਵੀ ਨਹੀਂ ਲੈਂਦੇ ਦੁਕਾਨਾਂ ਤੇ ਜਾਣਗੇ
1: ਪੰਜਾਬੀ ਦਾ ਦੂਜਾ ਨਹੀਂ ਹੁੰਦਾ ਤੇ ਮੁਹੱਬਤ ਦਾ ਦੂਜਾ ਨਹੀਂ ਪੰਜਾਬੀ
0: ਬਿਲਕੁਲ ਤੇ ਜੇ ਦੁਕਾਨਾਂ ਤੇ ਜਾਣਗੇ ਤੇ ਉਹ ਵੀ ਲੱਗੀਆਂ ਕੀਮਤਾਂ ਜਿਹੜੀਆਂ ਵਿਚਾਰੇ ਖਰੀਦ ਕੇ ਲਿਆ ਆ ਕੇ ਲੋਕ ਗੱਲਾਂ ਸੁਣਾਉਂਦੇ ਨੇ ਜਾਂ ਅਸੀਂ ਵੀਡੀਓ ਵੇਖਦੇ ਹਾਂ ਬੜਾ ਪਿਆਰ ਆਉਂਦਾ ਯਾਰ ਕਿਤੇ
1: ਮੈਂ ਨਾ ਇੱਕ ਦੋ ਤਰੈ ਬਲਕਿ ਤਰੈ ਚਾਰ ਹੋਰ ਕਾਫਲੇ ਹੋਣਾ ਜਿਹੜੇ ਗਰੁੱਪ ਨੇ ਜਿਹੜੀਆਂ ਡਾਰਾਂ ਨੇ ਉੱਥੋਂ ਆਈਆਂ ਨੇ ਕਰਤਾਰ ਸਿੰਘ ਜੀ ਲਾਂਘੇ ਤੋਂ ਮੈਂ ਉਹਨਾਂ ਨੂੰ ਸਵਾਗਤ ਕੀਤਾ ਵੈਲਕਮ ਕੀਤਾ ਉਹਨਾਂ ਨੂੰ ਭਰਮਾ ਖੁਸ਼ਾਮਦੇਦ ਕਿਹਾ ਉੱਥੇ
0: ਬਹੁਤ
1: ਦੋ ਚਾਰ ਤੋਂ ਨਿਕਲਦੀ ਆਪਣੇ ਸਾਡੇ ਧਰਮ ਦੀਆਂ ਕਰਕੇ ਹੁੰਦੀਆਂ ਤੇ ਬੜਾ ਚਾਰ ਚਿੰਤਾ ਸਰਕਾਰਾਂ ਨੇ ਦਿੰਦੀਆਂ ਸਦਾ ਤਰੀਕਾ ਨੇ ਮੁਹੱਬਤ ਜੀ ਆਪਣਾ ਕੰਮ
0: ਕਤਰਾ ਸਾਡਾ ਵਪਾਰ ਬਿਜ਼ਨਸ ਕਾਰੋਬਾਰ ਵੇਖੋ ਅਸੀਂ ਆਪਸ ਵਿਚ ਬਹੁਤ ਸਾਡਾ ਇੰਪੋਰਟ ਐਕਸਪੋਰਟ ਚੱਲ ਸਕਦਾ ਜਿਹਦੇ ਨਾਲ ਸਾਡੀ ਬੇਸਿਕ ਨੀਡਸ ਪੂਰੀਆਂ ਹੋ ਸਕਦੀਆਂ ਨੇ ਬਹੁਤ ਸਾਰੀਆਂ
1: ਬਿਲਕੁਲ
0: ਦੁਆ ਕਰਨੇ ਆ ਕਿ ਯਾਰ ਚਲੋ ਵੇਖੋ ਚਾਈਨਾ ਨਾਲ ਸਾਡਾ ਇੱਟ ਖੜਿੱਕਾ, ਚਾਈਨਾ ਨਾਲ ਸਾਡਾ ਮਿਲੀਅਨਾਂ ਟ੍ਰਿਲੀਅਨ ਦਾ ਵਪਾਰ ਚੱਲਣ ਡਿਆ, ਪਾਕਿਸਤਾਨ ਨਾਲ ਕਿਉਂ ਨਹੀਂ? ਮੈਂ ਅਸੀਂ ਤਾਂ ਕਰ ਸਕਦੇ ਹਾਂ
1: ਸਵਾਲ ਵੀ ਮੁੱਦਾ ਵੀ ਚੁੱਕਣੇ ਸਰਕਾਰਾਂ ਕੇ ਤੁਹਾਡਾ ਸਵਾਲ ਵੀ
0: ਜੀ ਜੀ ਤੁਹਾਡੀਆਂ ਸਮੱਸਿਆਵਾਂ ਟੇਬਲ ਤੇ ਬਹਿ ਕੇ ਤੁਸੀਂ ਉਹਨਾਂ ਦਾ ਸੋਲਵ ਕਰੋ ਉਹਨਾਂ ਨੂੰ, ਪਰ ਕਾਰੋਬਾਰ ਮੈਂ ਕਹਿੰਦਾ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੋਂ ਸਾਡੇ ਤੇ ਸਬਜ਼ੀਆਂ ਗੰਢੇ ਤੇ ਟਮਾਟਰ ਹੀ ਤੇ ਉਹਦੇ ਗਰਗੋ ਮਸ਼ੀਨਰੀ ਜਿਹੜੀ ਆ ਹਾਂਜੀ ਹਰ ਤਰ੍ਹਾਂ ਦੀ
1: ਦੋ ਪੱਲੀ ਕੰਮ ਨੇ, ਦੋ ਮਿੰਟੀ ਕੰਮ ਨੇ, ਸਿਰਫ ਕੀ ਮਜ਼ਬੂਰੀ ਇਹ ਵੀ ਉਹਨਾਂ ਦੀ ਕਿ ਦੋਵਾਂ ਪਾਸੇ ਪੰਜਾਬ ਹੈ ਤੇ ਪੰਜਾਬ ਰੱਜ ਖਾਂਦਾ ਵੀ ਸਿਖਾਉਂਦਾ ਨਹੀਂ ਤੇ ਰੱਜ ਪਾਉਂਦਾ ਵੀ ਸਿਖਾਉਂਦਾ ਨਹੀਂ, ਵੰਡਾ ਹੀ ਪੰਜਾਬ ਦੀ ਹੋਈ ਹੈ, ਇਹ ਪੰਜਾਬ ਦੀ
0: ਵੰਡੀ ਪੰਜਾਬ ਦੀ ਹੋਈ ਹੈ ਤੇ ਉਹਦੀ ਦੂਜੇ ਦੀ
1: ਜਦੋਂ ਵੰਡ ਦੀ ਵੰਡ ਦੀ ਗੱਲ ਕਰਦੇ ਉਹ ਪੰਜਾਬ ਦੀ ਕਰਦੇ ਇਧਰ ਪਹਿਲਾਂ ਦੋ ਕੀਤੇ ਸਿਰਫ
0: ਆਪਣਾ ਬੇਗ ਸਾਹਿਬ ਤਿੰਨ ਵਾਰੀ ਫੇਰ ਸਾਨੂੰ ਵੰਡਿਆ ਗਿਆ ਪੰਜਾਬ ਜਦੋਂ ਅਸੀਂ ਇੰਡੀਆ ਦੇ ਵਿੱਚ
1: ਫਿਰ ਦੋ ਪੰਜਾਬ ਜਾ ਕੇ ਫਿਰ ਵੰਡ ਕਰ ਦਿੱਤੀ
0: ਬਹੁਤ ਬਹੁਤ ਮਿਹਰਬਾਨੀ ਹੈ, ਥੈਂਕ ਯੂ ਵੈਰੀ ਮਚ,
1: ਤੁਹਾਡੀ ਮਿਹਰਬਾਨੀ ਸਰਕਾਰ, ਤੁਹਾਡਾ ਸ਼ੁਕਰੀਆ, ਧੰਨਵਾਦ ਤੁਹਾਡਾ, ਤੁਹਾਡੇ ਪ੍ਰੋਗਰਾਮ ਲਈ ਢੇਰ ਦਵਾਵਾਂ, ਤੁਹਾਡੇ ਜਿਵੇਂ ਸੁਣਨ ਵਾਲੇ ਉਹਨਾਂ ਸਾਰਿਆਂ ਨੂੰ ਮੇਰਾ ਮੁਹੱਬਤਾਂ ਲੱਗੀ ਜੀ, ਇਸ ਵਿੱਚ ਅਦਾਬ ਮੁਹੱਬਤਾਂ ਦਾ ਰਿਹਾ ਸਲਾਮ ਸਰਕਾਰ, ਜਿੱਥੇ ਜਿੱਥੇ ਕੋਈ ਆਏ
0: ਸਾਡੇ
1: ਰੱਬ ਸੁਣਾ ਤੇ ਪਰਮ ਤੰਬੂ ਪਾਣੀ ਰੱਖੇ ਜਿੱਥੇ ਤੁਹਾਡਾ ਨਹੀਂ ਸਮਝ ਲਿਆ ਤੁਸੀਂ ਆਪ ਬਠਾਏ ਨਾਮ ਸੁੱਚਾ ਤਾਂ ਸੁੱਚੇ ਮੋਤੀ ਹੋ,
0: ਥੈਂਕ ਯੂ
1: ਪੰਜਾਬੀ ਹੋ
0: ਜਿਉਂਦੇ ਵਾਲੇ ਖੁਦਾ ਹਾਫਿਜ਼, ਮਿਹਰਬਾਨੀ, ਥੈਂਕ ਯੂ ਵਾਹ ਵਾਹ ਜਿਉਂਦੇ ਰਹੋ ਸਰਜੀ ਰੋਮੀ ਬੇਗ ਜੀ ਜਿਹੜੇ ਪਾਕਿਸਤਾਨ ਤੋਂ ਗਏ ਨੇ ਆਪਣਾ ਓਮਾਨ ਗਏ ਨੇ ਤੇ ਉੱਥੋਂ ਵੀ ਸਾਨੂੰ ਇਹਨਾਂ ਨੇ ਯਾਦ ਕੀਤਾ ਤੇ ਆਰਾਧਨਾ ਜੀ ਰੈਡੀ ਹੋ ਜਾਓ ਤੇ ਮੈਂ ਆ ਰਿਹਾ ਜੇ ਤੁਹਾਡੇ ਵੱਲ ਤੇ ਤੁਸੀਂ ਕਿੱਥੇ ਹੋ ਇਹ ਆਵ ਹੈ ਜੀ ਠਹਿਰੋ ਚਲੋ ਉਹ ਬਾਅਦ ਚ ਵੇਖੀ ਜਾਏਗੀ ਪਰ ਪਹਿਲਾਂ ਆਰਾਧਨਾ ਜੀ ਲਈਏ ਉਹਨਾਂ ਨੂੰ ਕਾਫੀ ਦੇਰ ਦੀ ਆਰਾਧਨਾ ਜੀ ਉਹਨਾਂ ਨੇ ਦੋ ਤਿੰਨ ਕਾਲਾਂ ਕੀਤੀਆਂ ਕਿ ਜਾਣਾ ਨਾ ਹੋਏ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਬਾਹਰ ਲੈ
2: ਹੈਲੋ ਸਰ
0: ਹਾਂਜੀ ਰਾਧਨਾ ਜੀ ਆਪ ਜੀ ਨੂੰ ਪਿਆਰ ਭਰੀ ਨਮਸਕਾਰ ਤੇ ਵੈਲਕਮ ਹੈ ਪ੍ਰਭਾਤ ਰੇਡੀਓ ਦੇ ਵਿਹੜੇ ਹਾਂਜੀ
2: ਸਤਿ ਸ਼੍ਰੀ ਅਕਾਲ ਸਰ
0: ਸਤਿ ਸ਼੍ਰੀ
2: ਅਕਾਲ ਮੈਂ ਦੱਸ ਰਿਹਾ ਮੈਂ 5 ਮਿੰਟ ਬਾਅਦ 6 ਮਿੰਟ ਬਾਅਦ ਤੁਹਾਨੂੰ ਫੋਨ ਕਰਨੀ
0: ਹਾਂਜੀ ਜਦੋਂ ਤੁਸੀਂ ਘਰ ਪਹੁੰਚ ਗਏ ਤੇ ਰਿਲੈਕਸ ਤੁਸੀਂ ਬੱਸ ਚੋ ਦੋ ਤਿੰਨ ਕਾਲਾਂ ਵੀ ਤੁਸੀਂ ਕਰ ਦਿੱਤੀਆਂ ਸਨ ਮੈਂ ਸੋਚਿਆ ਤੁਸੀਂ ਕਾਹਲੀ ਚੋ ਇਸ ਕਰਕੇ
2: ਜੀ ਜੀ
0: ਨਾਲ ਰਿਲੈਕਸ ਬਹਿ ਕੇ
2: ਹਾਂਜੀ ਮੈਂ ਦੱਸ ਰਿਹਾ ਸਾਡੇ ਪ੍ਰਭਾਤ ਰੇਡੀਓ ਤੇ ਸੁਣਨ ਵਾਲਿਆਂ ਨੂੰ ਸਭ ਨੂੰ ਨਮਸਕਾਰ ਮੈਂ 10-15-20 ਮਿੰਟ ਚ ਪਹੁੰਚ ਜਾਂਦੀ ਹਾਂ ਤੇ ਮੈਂ ਹਾਜ਼ਰ ਹੁੰਦੀ ਹਾਂ
0: ਉਦੋਂ ਫਿਰ ਮੈਨੂੰ ਕਾਲ ਕਰ ਦਿਓ ਤੁਸੀਂ ਠੀਕ ਹੈ
2: ਜੀ ਜੀ
0: ਬਹੁਤ ਬਹੁਤ ਮਿਹਰਬਾਨੀ ਹੈਵ ਅ ਨਾਈਸ ਫਲਾਈਟ
2: ਥੈਂਕ ਯੂ ਹੈਵ ਅ ਗੁੱਡ ਟਾਈਮ
0: ਥੈਂਕ ਯੂ ਲਓ ਜੀ ਦੋਸਤੋ ਮੈਂ ਵੇਖ ਲਵਾਂ ਭਾਈ ਕੋਈ ਹੋਰ ਮਿਸ ਕਾਲ ਤੇ ਨਹੀਂ ਹੈਗੀ ਤੇ ਨਹੀਂ ਤੇ ਮੈਂ ਤੁਹਾਨੂੰ ਫਿਰ ਲੱਗਾ ਇਹਨਾਂ ਨੂੰ ਸੁਣਦੇ ਰਹੇ ਹਾਂਜੀ ਨੰਨੀ ਵਾਇਸ ਕਾਲ ਹਾਂਜੀ ਇਹ ਕਦੋਂ ਆਈ ਹੈ ਇਹ 18:59 ਤੇ ਆਈ ਹੈ 6 ਵਜੇ ਹਾਂ ਹਾਂ ਇਹ ਉਹਨਾਂ ਨੇ ਕੀਤੀ ਸੀ ਠੀਕ ਹੈ ਤੇ ਉਹਨਾਂ ਦੀ ਬਾਅਦ ਚ ਨਹੀਂ ਆਈ ਉਹ ਕਹਿੰਦੇ ਸੀ ਜੇ ਮੈਂ ਬਾਅਦ ਚ ਕਰਾਂਗਾ ਤੇ ਆ ਲਓ ਜੀ ਪਰ ਦੋਸਤੋ ਗੱਲ ਏਦਾਂ ਭਾਈ ਡੀਪ ਫੇਕ ਬਾਰੇ ਤੇ ਤੁਸਾਂ ਸਾਰਿਆਂ ਨੇ ਸੁਣਿਆ ਹੋਏਗਾ ਨੋ ਡਾਊਟ ਹਾਂਜੀ ਤੇ ਉਹ ਐਡੀ ਡਿਟੇਲ ਵਿਚ ਨਹੀਂ ਮੈਂ ਜਾਣ ਲੱਗਾ ਕਿ ਡੀਪ ਫੇਕ ਆਪਣਾ ਡੀਪ ਫੇਕ ਕੀ ਹੁੰਦਾ ਤੇ ਏ ਆਈ ਕੀ ਹੈ ਆਈ ਏ ਜਾਂ ਆਰਟੀਫਿਸ਼ਲ ਏ ਆਈ ਸਰ ਏ ਆਈ ਕੀ ਹੈ ਪਰ ਮੈਂ ਤੁਹਾਨੂੰ 2-4 ਮੋਟੀਆਂ ਮੋਟੀਆਂ ਗੱਲਾਂ ਲੱਗਾਂ ਦੱਸਣ ਹੁਣ ਜਿਹੜੀ ਏ ਆਈ ਹੈ ਨਾ ਵੀ ਕਿਸੇ ਆਦਮੀ ਦੀ ਵੀਡੀਓ ਨੂੰ ਕਾਪੀ ਕਰਕੇ ਇਹ ਤੁਹਾਨੂੰ ਸਾਰਾ ਪਤਾ ਪਰ ਮੇਰਾ ਗੱਲ ਕਰਨ ਦਾ ਮਕਸਦ ਹੋਰ ਹੈ ਉਹਨੂੰ ਰੀਜਨਰੇਟ ਕਰ ਲੈਣਾ ਤੇ ਆਪਣੀ ਮਰਜ਼ੀ ਮੁਤਾਬਕ ਤੁਹਾਡੇ ਉਹ ਬਹੁਤ ਸਾਰੇ ਵੀਡੀਓ ਫੇਸਬੁੱਕ ਤੇ ਵੀ ਪਾ ਸਕਦੇ ਨੇ ਜਾਂ ਇੰਸਟਾਗ੍ਰਾਮ ਤੇ ਪਾ ਸਕਦੇ ਨੇ, ਪਏ ਵੀ ਹੈਗੇ ਨੇ ਲੋਕਾਂ ਦੇ, ਐਡੀ ਕੋਈ ਗੱਲ ਨਹੀਂ। ਉਹ ਜਿਹੜੇ ਪਏ ਨੇ ਤੁਹਾਡੇ, ਫਿਰ ਉਹਨੂੰ ਕਾਪੀ ਕਰਕੇ ਤੇ ਤੁਹਾਡੀ ਆਵਾਜ਼ ਦੇ ਵਿੱਚ ਹੀ, ਤੁਹਾਡੀ ਆਵਾਜ਼ ਸੇਮ, ਤੁਹਾਡੀ ਆਵਾਜ਼ ਤੇ ਤੁਹਾਡੇ ਕੋਲੋਂ ਸ਼ਾਇਦ ਪੀਐਮ ਨੂੰ ਗਾਲਾਂ ਕਢਵਾ ਦੇਣਗੇ, ਕੋਈ ਗੱਦੀਆਂ ਗੱਦੀਆਂ ਗੱਲਾਂ ਉਹਦੇ ਅਗੇਂਸਟ ਕਰ ਦੇਣਗੇ, ਜਾਂ ਕਿਸੇ ਨੂੰ ਵੀ ਪ੍ਰੋਵੋਕ ਕਰਨ ਵਾਲੀ ਲੈਂਗੁਏਜ ਤੁਹਾਡੇ ਮੂੰਹ ਚ ਵਾੜੀ ਜਾ ਸਕਦੀ ਹੈ, ਜਾਂ ਕਿਸੇ ਵੀ ਬੰਦੇ ਤੇ ਮੂੰਹ ਦੇ ਵਿਚ ਲਫ਼ਜ਼ ਇਹਨਾਂ ਨੇ ਪਾਉਣੇ ਨੇ, ਉਹਦੀ ਆਵਾਜ਼ ਵਿਚ ਹੀ ਉਹ ਰਿਲੀਜਨ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੇਗਾ ਤੇ ਦੂਜੇ ਰਿਲੀਜਨ ਵਾਲਿਆਂ ਨੂੰ ਆਪ ਸ਼ਬਦ ਬੋਲੇਗਾ, ਬੁਰਾ ਭਲਾ ਕਹਿ ਰਹੇਗਾ, ਤੇ ਸਾਡੀਆਂ ਜਿਹੜੀਆਂ ਅਵਾਰਾ ਵਾਹਿਆਤ ਵੱਗ ਨੇ, ਜਿਨ੍ਹਾਂ ਨੂੰ ਮਤਲਬ ਕਿ ਕੱਟੜ ਜਿਹੇ ਲੋਕ ਜਿਹੜੇ ਨੇ ਤੇ ਅਨਪੜ੍ਹ ਜਿਹੇ ਲੋਕ ਜਿਹੜੇ ਨੇ, ਲੜਨ ਮਰਨ ਵਾਲੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਅਨਜਾਏ ਕਰਨ ਵਾਲੇ, ਉਹਨਾਂ ਨੇ ਤੇ ਗੱਲ ਨੂੰ ਮਿੰਟਾਂ ਸਕਿੰਟਾਂ ਚ ਚੁੱਕਣਾ ਹੁੰਦਾ। ਭਾਰਤ ਵਿਚ ਕੋਈ 40 ਕਰੋੜ ਤੋਂ ਜ਼ਿਆਦਾ ਅਨਪੜ੍ਹ ਨੇ, ਇਹ ਨੇ ਸਰਕਾਰੀ ਜਿਹੇ ਫਿਗਰ, ਪਰ ਹੈ 80 ਕਰੋੜ ਤੋਂ ਵੀ ਜ਼ਿਆਦਾ ਅਨਪੜ੍ਹ ਨੇ ਸਾਡੇ। ਹਾਂਜੀ, ਸੱਚਾਈ ਇਹੋ ਹੀ ਹੈ। ਭਾਰਤ ਸਰਕਾਰ ਦੇ ਫਾਰਮੂਲੇ ਅਨੁਸਾਰ ਜਿਹੜਾ ਬੰਦਾ ਸਾਈਨ ਕਰ ਸਕਦਾ ਉਹ ਅਨਪੜ੍ਹ ਨਹੀਂ, ਗੂਠਾ ਲਾਉਣ ਵਾਲਾ ਅਨਪੜ੍ਹ ਹੈ। ਦੱਸ ਜੇ ਕਿਸੇ ਨੇ ਯਾਰ ਨਾਂ ਲਿਖਣਾ ਸਿੱਖ ਵੀ ਲਿਆ ਤੀਜੇ ਤੱਕ ਚੌਥੀ ਤੱਕ ਜਾ ਕੇ ਤੇ ਉਹ ਪੜ੍ਹਿਆ ਲਿਖਿਆ ਜਾ ਗਿਆ। ਪੜ੍ਹਾਈ ਜਿਹੜੀ ਹੈ ਆ ਜਿਹੜੀ ਹਾਇਰ ਸੈਕੰਡਰੀ ਹੁਣ ਪਾਰਟ 1 ਪਾਰਟ 2 ਹੋ ਗਈ ਹੈ ਨਾ, ਇਹਨੂੰ ਹਾਇਰ ਸੈਕੰਡਰੀ ਨੂੰ ਐਂਟਰੈਂਸ ਕਿਹਾ ਜਾਂਦਾ ਹੈ ਕਿ ਜਦੋਂ ਹਾਇਰ ਸੈਕੰਡਰੀ ਕਰਕੇ ਤੁਸੀਂ ਕਾਲਜ ਚ ਦਾਖਲ ਹੁੰਦੇ ਹੋ ਉਦੋਂ ਤੁਸੀਂ ਐਜੂਕੇਸ਼ਨ ਚ ਅਜੇ ਐਂਟਰੀ ਕੀਤੀ ਹੈ ਤੇ ਸਾਡੇ ਸਾਡੇ ਮਾਪਦੰਡ ਵੇਖ ਲਓ, ਜਿਹੜਾ ਅਸੀਂ ਨਾ ਲਿਖ ਸਕਦਾ ਉਹ ਪੜ੍ਹਨ ਥੋੜਾ ਚਲਿਆ ਨੀ। ਹੋ ਗੱਲ ਮੈਂ ਕੋਈ ਹੋਰ ਕਰਨੀ ਹੈ, ਗੱਲ ਵੈਸੇ ਉਧਰ ਨੂੰ ਚਲੇ ਗਈ। 40 ਕਰੋੜ ਆਫੀਸ਼ੀਅਲ ਜਿਹੜੇ ਗੌਰਮੈਂਟ ਦੇ ਹੁੰਦੇ ਨੇ ਨਾ ਗਿਣਤੀ ਮਿਣਤੀ, ਉਹ ਇੱਕ ਮਜ਼ਾਕ ਹੁੰਦਾ, ਬੜਾ ਝੂਠ ਹੁੰਦਾ ਉਹਨਾਂ ਦੇ ਵਿੱਚ। ਹਾਂਜੀ, ਤੇ ਕਰੋੜਾਂ ਤੋਂ ਜ਼ਿਆਦਾ ਲੋਕ ਅਨਪੜ੍ਹ ਨੇ, ਗਵਾਰ ਨੇ, ਜਿਨ੍ਹਾਂ ਕੋਲ ਬੁੱਧੀ ਹੈ ਹੀ ਨਹੀਂ, ਇਹ ਸਾਡੇ ਜੱਜਾਂ ਨੇ ਵੀ ਕਿਹਾ। ਉਹ ਇਸ ਤਕਨੀਕ ਨੂੰ ਸਮਝ ਸਕਣ, ਇਹ ਤਕਨੀਕ ਤੇ ਪੜ੍ਹਿਆ ਲਿਖਿਆ ਦੀ ਮਰ ਕੇ ਸਮਝ ਆਉਂਦੀ ਹੈ ਤੇ ਉਹ ਲੋਕੀ ਫਿਰ ਅੱਗੋਂ ਭੜਕਦੇ ਨੇ ਛੇਤੀ ਨਾਲ, ਹੈ ਮਾਰ ਧਾੜ ਕਰਨ ਲੱਗ ਪੈਣਾ, ਇਕੱਠੇ ਕਰ ਲੈਣੇ ਲੋਕ, ਹੈ ਪੜ੍ਹਿਆ ਲਿਖਿਆ ਨੂੰ ਜਿਹੜੀ ਚੀਜ਼ ਮੁਸ਼ਕਲ ਦੇ ਨਾਲ ਸਮਝ ਆਉਂਦੀ ਹੈ ਤੇ ਇਹ ਤੇ ਜਿਸ ਤਰ੍ਹਾਂ ਪਟਰੋਲ ਪਾਉਣ ਵਾਲੇ ਨੇ ਗੱਲ ਦੇ ਉੱਤੇ, ਜਿਵੇਂ ਪਿੱਛੇ ਜੇ ਚੀਫ ਮਿਨਿਸਟਰ ਪੰਜਾਬ ਦੇ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਸਨ, ਠੀਕ ਹੈ ਨਾ, ਜੋ AI ਦੁਆਰਾ ਬਣਾਈਆਂ ਗਈਆਂ ਸਨ, ਪਤਾ ਵੀ ਲੱਗ ਗਿਆ। ਅੱਜ ਕੱਲ ਯੰਗ ਜਨਰੇਸ਼ਨ ਨੂੰ ਬਿਮਾਰੀ ਹੈ, ਉਹ ਯਾਰ ਚਾਹ ਪੀਣ ਜਾਂ ਕਾਫੀ ਪੀਣ ਵੀ ਕੈਫੇ ਚ ਜਾਣਗੇ ਨਾ ਤੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਹੈਂ, ਜੇ ਖਾਣਾ ਖਾਣ ਜਾਣਗੇ ਕੋਈ ਬਰਗਰ ਪੰਫਰੇ ਤੇ ਇਹ ਉਹ, ਪਹਿਲਾਂ ਉਹਨਾਂ ਦੀ ਫੋਟੋ ਖਿੱਚਣਗੇ, ਕੋਈ ਜੂਸ ਦਾ ਗਲਾਸ ਲੈਣਗੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਤੇ ਧੱਕ ਕਰਕੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ, ਹੈਂ, ਵਾਇਰਲ ਕਰ ਦੇਣਗੇ ਉਸ ਵੇਲੇ। ਇਹ ਫੁਕਰਾਪੁਣਾ ਕੀ ਹੈ, ਤੁਸੀਂ ਕੋਈ ਚੱਜ ਕਾਫੀ ਪੀਣ ਲੱਗੇ ਹੋ, ਹਾਂ ਬਰਗਰ ਚੱਜ ਖਾਣ ਲੱਗੇ ਹੋ, ਤੁਸੀਂ ਕੋਈ ਮੈਕਡੋਨਲਡ ਚ ਚਲੇ ਗਏ ਹੋ, ਚੰਨ ਤੇ ਚਲੇ ਗਏ ਹੋ ਤੁਸੀਂ, ਕਾਰ ਨਹਿਰ ਦੇ ਪੁਲ ਦੇ ਲਾਗੇ ਖਿਲਾਰ ਕੇ ਨਾ ਤੇ ਉਂਗਲਾਂ। ਚੀਫ ਮਿਨਿਸਟਰ ਪੰਜਾਬ ਦੇ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਈਆਂ ਸਨ, ਠੀਕ ਹੈ ਨਾ, ਜੋ AI ਦੁਆਰਾ ਬਣਾਈਆਂ ਗਈਆਂ ਸਨ, ਪਤਾ ਵੀ ਲੱਗ ਗਿਆ। ਅੱਜ ਕੱਲ ਯੰਗ ਜਨਰੇਸ਼ਨ ਨੂੰ ਬਿਮਾਰੀ ਹੈ, ਉਹ ਯਾਰ ਚਾਹ ਪੀਣ ਜਾਂ ਕਾਫੀ ਪੀਣ ਵੀ ਕੈਫੇ ਚ ਜਾਣਗੇ ਨਾ ਤੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਹੈਂ, ਜੇ ਖਾਣਾ ਖਾਣ ਜਾਣਗੇ ਕੋਈ ਬਰਗਰ ਪੰਫਰੇ ਤੇ ਇਹ ਉਹ, ਪਹਿਲਾਂ ਉਹਨਾਂ ਦੀ ਫੋਟੋ ਖਿੱਚਣਗੇ, ਕੋਈ ਜੂਸ ਦਾ ਗਲਾਸ ਲੈਣਗੇ ਪਹਿਲਾਂ ਉਹਦੀ ਫੋਟੋ ਖਿੱਚਣਗੇ, ਤੇ ਧੱਕ ਕਰਕੇ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ, ਹੈਂ, ਵਾਇਰਲ ਕਰ ਦੇਣਗੇ ਉਸ ਵੇਲੇ। ਇਹ ਫੁਕਰਾ ਪੁਣਾ ਕੀ ਹੈ? ਤੁਸੀਂ ਕੋਈ ਚੱਜ ਕਾਫੀ ਪੀਣ ਲੱਗੇ ਹੋ? ਹਾਂ ਬਰਗਰ ਚੱਜ ਖਾਣ ਲੱਗੇ ਹੋ ਤੁਸੀਂ? ਕੋਈ ਮੈਕਡੋਨਲਡ ਤੇ ਚਲੇ ਗਏ ਹੋ? ਚੰਨ ਤੇ ਚਲੇ ਗਏ ਹੋ ਤੁਸੀਂ? ਕਾਰ ਨਹਿਰ ਦੇ ਪੁਲ ਦੇ ਲਾਗੇ ਖਿਲਾਰ ਕੇ ਨਾ ਤੇ ਉਂਗਲਾਂ ਨਾਲ ਵਿਕਟਰੀ ਦਾ ਨਿਸ਼ਾਨ ਬਣਾਉਣਗੇ, ਬਣਾਉਂਦੇ ਹੋਏ ਫੇਸਬੁੱਕ

ਹੋਣਾ ਹੈ ਕੀ ਹੈ ਤੁਸੀਂ ਕੋਈ ਚੱਜ ਕਾਫੀ ਪੀਣ ਲੱਗੇ ਹੋ ਹਾਂ ਬਰਗਰ ਚੱਜ ਖਾਣ ਲੱਗੇ ਹੋ ਤੁਸੀਂ ਕੋਈ ਮੈਕਡੋਨਲਡ ਤੇ ਚਲੇ ਗਏ ਹੋ ਚੰਨ ਤੇ ਚਲੇ ਗਏ ਹੋ ਤੁਸੀਂ ਕਾਰ ਨਹਿਰ ਦੇ ਪੁਲ ਦੇ ਲਾਗੇ ਖਿਲਾ ਕੇ ਨਾ ਤੇ ਉਂਗਲਾਂ ਨਾਲ ਵਿਕਟਰੀ ਦਾ ਨਿਸ਼ਾਨ ਬਣਾਉਣਗੇ ਬਣਾਉਂਦੇ ਹੋਏ ਫੇਸਬੁੱਕ ਤੇ ਫੋਟੋ ਪਾਉਣਗੇ ਹੇ ਗੋਇੰਗ ਔਨ ਲਾਈਨ ਲੌਂਗ ਡਰਾਈਵ ਹਾਂਜੀ ਗੋਇੰਗ ਔਨ ਲੌਂਗ ਡਰਾਈਵ ਐਂ ਵਿਕਟਰੀ ਜਿਸ ਤਰ੍ਹਾਂ ਗੋਲਡ ਮੈਡਲ ਜਿੱਤਿਆ ਹੁੰਦਾ ਇਹਨਾਂ ਨੇ ਐਂਡ ਇੰਜੋਇੰਗ ਸਾਈਟ ਸੀਨਸ ਭਾਵੇਂ ਬਾਜ਼ਾਰੋਂ ਗੰਢੇ ਲੈਣ ਆਏ ਹੋਣ ਸਮਾਨ ਲੈਣ ਆਏ ਹੋਣ ਸ਼ਹਿਰ ਹੈ ਤੇ ਪੁਲ ਲੱਗ ਗਏ ਇਹਨਾਂ ਦੀ ਕਾਰ ਪੈਂਚਰ ਹੋ ਗਈ ਹੋਵੇ ਤੇ ਇਹ ਸਭ ਕੁਝ ਇੱਕ ਤਾਂ ਤੁਹਾਡੀ ਚੀਪਨੈਸ ਹੈ ਤੁਸੀਂ ਜੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਕਿੱਦਾਂ ਕਰਾਂ ਯਾਰ ਕੀ ਹੈ ਤੁਸੀਂ ਪੁਲ ਲੱਗ ਕੇ ਕਾਰ ਖਲਾ ਕੇ ਤੇ ਕਿੱਥੇ ਤੁਸੀਂ ਕਹਿੰਦੇ ਉੱਤੇ ਕਿਤੇ ਕਿਹੜੇ ਕਿਸੇ ਦੂਜੇ ਗ੍ਰਹਿ ਤੇ ਚਲੇ ਗਏ ਹੋ ਕਿੱਡੀ ਕੁ ਲੌਂਗ ਡਰਾਈਵ ਤੇ ਤੁਸੀਂ ਜਾ ਰਹੇ ਹੋ ਜਾਂ ਇੱਧਰ ਉੱਧਰ ਹੈ ਦੂਜਾ ਇਹ ਫੋਟੋ ਵਾਇਰਲ ਕਰਨੀਆਂ ਤੁਹਾਡੇ ਹੱਕ ਚ ਨਹੀਂ ਖਾਬ ਖਾ ਦੀਆਂ ਫੋਟੋ ਤੁਸੀਂ ਜਿਹੜੀਆਂ ਵਾਇਰਲ ਕਰੀ ਜਾਂਦੇ ਹੋ ਤੇ ਦੱਸਣਾ ਕੀ ਚਾਹੁੰਦੇ ਹੋ ਤੁਸੀਂ ਲੋਕਾਂ ਹੈ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਕ੍ਰਿਮੀਨਲ ਲੋਕ ਹਰ ਤਰ੍ਹਾਂ ਨਾਲ ਇਸ ਡੀਪ ਫੇਕ ਜਾਂ AI ਟੈਕਨੀਕ ਦਾ ਫਾਇਦਾ ਉਠਾ ਰਹੇ ਨੇ ਤੁਹਾਨੂੰ ਇਹ ਪਤਾ ਸਾਰਿਆਂ ਨੂੰ ਪਤਾ ਹੁਣ ਤੁਸੀਂ ਇੱਕ IT ਦੀ ਪ੍ਰੋਫੈਸਰ ਔਰਤ ਜਰਾ ਅੰਦਾਜ਼ਾ ਲਾ ਲਓ IT ਦੀ ਪ੍ਰੋਫੈਸਰ ਸੀ ਉਹਨੂੰ ਫੋਨ ਆਇਆ ਕਿ ਤੁਹਾਨੂੰ ਜਿਹੜਾ ਪਾਰਸਲ ਆ ਰਿਹਾ ਸੀ ਨਾ ਉਹਦੇ ਚੋਂ ਡਰੱਗ ਫੜੀ ਗਈ ਹੈ ਮੈਡਮ ਜੀ ਔਰ ਵੀਡੀਓ ਕਾਲ ਸੀ ਡਰੱਗ ਫੜੀ ਗਈ ਹੈ ਉਹਦੇ ਵਿੱਚੋਂ ਤੇ ਪਾਰਸਲ ਤੁਹਾਡੇ ਨਾਂ ਤੇ ਸੀ ਜੋ ਉੱਚ ਅਧਿਕਾਰੀ ਉਸ ਮੈਡਮ ਨਾਲ ਗੱਲ ਕਰ ਰਿਹਾ ਸੀ ਉਹਦੇ ਆਲੇ ਦੁਆਲੇ ਬਾਡੀਗਾਰਡ ਵੀ ਖੜੇ ਸਨ ਥਾਣਾ ਵੀ ਨਜ਼ਰ ਆ ਰਿਹਾ ਸੀ ਤੇ ਬਕਾਇਦਾ ਪੁਲਿਸ ਵਾਲੇ ਕੋਈ ਦੋ ਅੰਦਰ ਆ ਰਹੇ ਸਨ ਦੋ ਜਾ ਰਹੇ ਸਨ ਬਿਲਕੁਲ ਫੋਨ ਥਾਣੇ ਚੋਂ ਆਇਆ ਸੀ ਉਹ ਜਿਹੜੀ ਆਵਾਜਾਈ ਨੀ ਪੁਲਿਸ ਦੀ ਹੁੰਦੀ ਹਾਂਜੀ ਬਿਲਕੁਲ ਥਾਣਾ ਸੀ ਤੇ ਉਹ IT ਪ੍ਰੋਫੈਸਰ ਜਿਹੜੀ ਹੈਗੀ ਸੀ ਉਹ ਹੈਰਾਨ ਰਹਿ ਗਈ ਕਿਉਂਕਿ ਸਾਹਮਣੇ ਥਾਣਾ ਦਿਸਣ ਡਿਆ ਬੰਦਾ ਅਧਿਕਾਰੀ ਫੋਨ ਕਰ ਰਿਹਾ ਉਹਨੂੰ ਤੇ ਪ੍ਰੋਫੈਸਰ ਨਾਲ ਮਤਲਬ ਜੋ ਵੀ ਟੈਕਨੀਕ ਨਾਲ ਉਹ ਅਧਿਕਾਰੀ ਗੱਲ ਕਰਦਿਆਂ ਉਹਨੇ ਉਹਦੇ ਨਾਲ 15-16 ਲੱਖ ਦੀ ਠੱਗੀ ਮਾਰ ਲਈ ਭਾਈ ਹਰ ਕੋਈ ਚਾਹੁੰਦਾ ਕਿ ਮੈਂ ਡਰੱਗ ਕੇਸ ਚ ਫੜਿਆ ਨਾ ਜਾਵਾਂ ਜਾਂ ਫੜੀ ਨਾ ਜਾਵਾਂ ਇੱਜ਼ਤਦਾਰ ਉਹ ਔਰਤ ਸੀ ਉਹਨੇ ਜੀ ਉਹ 15-16 ਲੱਖ ਦੀ ਉਹਦੇ ਨਾਲ ਠੱਗੀ ਹੋਈ ਔਰ ਦੋਸਤੋ ਠੱਗੀ ਤੇ ਉਹਦੇ ਨਾਲ ਵੱਜ ਗਈ ਪਰ ਉਹ ਥਾਣਾ ਹੈ ਹੀ ਨਹੀਂ ਸੀ ਅਧਿਕਾਰੀ ਜਿਹੜਾ ਸੀ ਜੋ ਉਹਨੂੰ ਸਾਰਾ ਕੁਛ ਨਜ਼ਰ ਆ ਰਿਹਾ ਸੀ ਉਹ AI ਦੀ ਮਦਦ ਨਾਲ ਬਣਾਇਆ ਗਿਆ ਸੀ ਉਹ ਇੰਪ੍ਰੈਸ਼ਨ ਉਹਦੇ ਤੇ ਇਹੋ ਜਿਹਾ ਪਿਆ ਸਾਹਮਣੇ ਤਾਂ ਨਜ਼ਰ ਆ ਰਿਹਾ ਅਧਿਕਾਰੀ ਗੱਲ ਕਰਨ ਡਿਆ ਹੈਗਾ ਉਹ ਘਬਰਾ ਗਈ ਜਦੋਂ ਸਾਡੇ ਉੱਤੇ ਕੋਈ ਮੁਸੀਬਤ ਪੈਂਦੀ ਹੈ ਹੋਸ਼ ਸਾਡੀ ਸਾਰਿਆਂ ਦੀ ਅੱਗੇ ਪਿੱਛੇ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਉਹ ਵਿਚਾਰੀ ਦੇ ਨਾਲ ਹੋਇਆ ਇਹੋ ਜਿਹਾ ਕੋਈ ਥਾਣਾ ਹੀ ਹੈ ਨਹੀਂ ਸੀ ਇਹੋ ਜਿਹੀ ਕੋਈ ਜਗ੍ਹਾ ਹੀ ਹੈ ਨਹੀਂ ਸੀ ਇਹੋ ਜਿਹਾ ਕੋਈ ਬੰਦਾ ਹੀ ਹੈ ਨਹੀਂ ਸੀ ਜਿਹਦੇ ਉਹਦੇ ਨਾਲ ਗੱਲ ਕੀਤੀ ਤੇ ਉਸ ਉਹ ਫਿਰ ਉਹਦੇ ਨਾਲ ਠੱਗੀ ਜੋ ਵੱਜਣੀ ਸੀ ਵੱਜ ਗਈ ਇਹ ਕਾਲਾਂ ਕਿੱਥੋਂ ਆ ਰਹੀਆਂ ਨੇ ਪਤਾ ਵੀ ਨਹੀਂ ਜੇ ਲੱਗਦਾ ਟੈਕਨੀਕ ਇੰਨੀ ਕੁ ਗੁੰਝਲਦਾਰ ਹੋ ਗਈ ਹੈ ਈਜ਼ੀ ਹੈ ਹੀ ਨਹੀਂ ਕਿ ਪਤਾ ਕਰ ਜਾਣਾ ਵੀ ਇਹ ਕਾਲ ਹੀ ਕਿੱਥੋਂ ਆਈ ਹੈ ਬੜੇ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਉਗ ਸੁੱਗ ਨਹੀਂ ਮਿਲੀ ਇੱਕ ਹੋਰ ਲੇਡੀ ਅਫਸਰ ਔਰਤਾਂ ਛੇਤੀ ਘਬਰਾਹਟ ਚ ਆਉਂਦੀਆਂ ਨੇ ਬੰਦਿਆਂ ਨਾਲੋਂ ਜਦੋਂ ਇਹੋ ਜਿਹੀ ਕਾਲ ਸਾਨੂੰ ਵੀ ਆਏਗੀ ਤੇ ਅਸੀਂ ਵੀ ਤੇ ਘਬਰਾਵਾਂਗੇ ਪਰ ਔਰਤਾਂ ਛੇਤੀ ਪੈਨਿਕ ਚ ਆ ਜਾਂਦੀਆਂ ਨੇ ਇੱਕ ਹੋਰ ਲੇਡੀ ਅਫਸਰ ਉਸ ਦੀ ਲੜਕੀ ਦੋਸਤੋ ਕਾਲਜ ਵਿੱਚ ਪੜ੍ਹਦੀ ਸੀ ਜਿਹੜੀ ਕਿ ਹੋਸਟਲ ਵਿੱਚ ਰਹਿੰਦੀ ਸੀ ਠੀਕ ਹੈ ਹੋਸਟਲ ਚ ਰਹਿੰਦੀ ਸੀ ਤੇ ਉਹ ਮਤਲਬ ਕਿ ਵੀਡੀਓ ਭੇਜੀ ਗਈ ਇਸ ਮੈਡਮ ਨੂੰ ਰਾਤ ਨੂੰ ਉਸ ਕੁੜੀ ਦੀ ਉਹਦੀ ਲੜਕੀ ਦੀ ਜਿਹਦੇ ਵਿੱਚ ਉਹਦੀ ਲੜਕੀ ਹੋਟਲ ਵਿੱਚ ਰੰਗ ਰਲੀਆਂ ਮਨਾਉਂਦੀ ਦੀ ਵੀਡੀਓ ਭੇਜੀ ਗਈ

ਸਨਮਾਨ ਸ਼ੌਕ ਤੇ ਲੱਗਣੇ ਸੀ। ਹਾਂਜੀ ਤੇ ਬਾਰਵੀਂ ਚ ਉਹਨਾਂ ਨਾਲ ਠੱਗੀ ਸੀ ਤੇ ਨਹੀਂ ਤੇ ਅਸੀਂ ਵਾਇਰਲ ਕਰ ਦੇਣ ਲੱਗੇ ਐਂ ਯੇ ਵੋ ਫਲਾਣ ਢੀਂਗ ਤੇ ਉਹਨੂੰ ਕਹਿੰਦੇ ਨੇ ਕਿ ਵੀਡੀਓ ਬਣਾ ਕੇ ਵੇਖ ਲਓ ਬਾਅਦ ਚ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਵੀ ਤੁਹਾਡੀ ਕੁੜੀ ਹੈ ਨਾ ਇਹ। ਉਹਨੂੰ ਜਿੰਨਾ ਕੁ ਸ਼ੌਕ ਲੱਗ ਸਕਦਾ ਕਮਾਨ ਨੂੰ ਉਹਨੂੰ ਵਿਚਾਰੀ ਨੂੰ ਉਨਾ ਕੁ ਸ਼ੌਕ ਲੱਗਾ ਤੇ ਉਹ ਕਹਿੰਦੇ ਨੇ ਕਿ ਅਸੀਂ ਤੈਨੂੰ ਬਾਅਦ ਚ ਫੇਰ ਕਾਲ ਕਰਾਂਗੇ। ਬਿਲਕੁਲ ਉਸੇ ਉਸ ਲੜਕੀ ਦੀ ਆਵਾਜ਼ ਵਿਚ ਹੀ ਉਹ ਬਣੀ ਸੀ ਵੀਡੀਓ ਦੀ। ਜਾਹਿਰ ਆ ਮਾਂ ਨੂੰ ਬਲੈਕਮੇਲ ਹੀ ਕਰਨਾ ਸੀ ਉਹਨਾਂ ਨੇ। ਮਾਂ ਨੇ ਜਦੋਂ ਵੀਡੀਓ ਵੇਖੀ ਤੇ ਉਹਨੂੰ ਇੰਨਾ ਕੁ ਸ਼ੌਕ ਲੱਗਾ ਮਾਂ ਨੂੰ ਦੋਸਤੋ ਮਾਂ ਦੀ ਮੌਤ ਹੋ ਗਈ। ਮੁੜਕੇ ਉਹ ਕਾਲ ਵੀ ਨਹੀਂ ਉਹਨਾਂ ਦੀ ਆਈ, ਕਿਸੇ ਨੇ ਵੀਡੀਓ ਵੀ ਵਾਇਰਲ ਨਹੀਂ ਕੀਤੀ। ਜਦੋਂ ਕਿ ਕੁੜੀ ਨੂੰ ਪਤਾ ਵੀ ਨਹੀਂ ਵਿਚਾਰੀ ਨੂੰ, ਉਹ ਹੋਸਟਲ ਚੋਂ ਕਦੀ ਬਾਹਰ ਹੀ ਨਹੀਂ ਗਈ, ਛੁੱਟੀ ਵਾਲੇ ਦਿਨ ਸਿੱਧੀ ਘਰ ਆਉਂਦੀ ਤੇ ਜੇ ਜਾਂਦੀ ਵੀ ਹੋਸਟਲ ਚੋਂ ਬਾਹਰ ਤੇ ਆਪਣੀਆਂ ਸਹੇਲੀਆਂ ਦੇ ਨਾਲ ਜਾਂਦੀ ਤੇ ਇਹੋ ਜਿਹੀ ਗੱਲ ਵੀ ਕੋਈ ਨਹੀਂ ਸੀ। ਲੇਕਿਨ ਮਾਂ ਬਰਦਾਸ਼ਤ ਨਾ ਕਰ ਸਕੀ ਜਿਹੜੇ ਸੀਨ ਉਹਨੇ ਵੀਡੀਓ ਕਾਲ ਵਿਚ ਵੇਖੇ। ਪਰ ਉਹ ਕੁੜੀ ਆਪਣੀਆਂ ਵੀਡੀਓ ਅਕਸਰ ਇੰਸਟਾਗ੍ਰਾਮ ਤੇ ਪਾਉਂਦੀ ਹੁੰਦੀ ਸੀ, ਕਾਫੀ ਪੀਣ ਦੀਆਂ, ਤੁਰੇ ਸੈਰ ਕਰਨ ਦੀਆਂ, ਜਾਂ ਇਤਰਾਂ ਉਤਰਾਂ ਦੀਆਂ, ਜਿਸ ਤਰ੍ਹਾਂ ਦੇ ਆਪ ਫੁਕਰੇ ਪੁਣੇ ਚ ਲੋਕ ਪਾਉਂਦੇ ਨੇ ਵੀਡੀਓ ਜ਼ਰੂਰ। ਅੱਛਾ ਹੁਣ ਫੇਕ ਡੀਪ ਵਾਲੇ ਬਹੁਤ ਕਿੱਦਾਂ ਤੁਹਾਨੂੰ ਦੱਸਾਂ, ਇਹ ਅਮਰੀਕਾ ਤੋਂ ਐਕਟਿਵ ਨੇ, ਦੂਜੀਆਂ ਕੰਟਰੀਆਂ ਤੋਂ ਐਕਟਿਵ ਨੇ, ਪੁਲਿਸ ਇਹਨਾਂ ਨੂੰ ਕਿੱਥੇ ਫੜ ਲੈਗੀ। ਭਾਰਤੀ ਪੁਲਿਸ ਕੋਲ ਅਮਰੀਕਾ ਜਿੰਨੀ ਟੈਕਨੀਕ ਤੇ ਹੈ ਹੀ ਨਹੀਂ, ਤੇ ਨਾਲੇ ਸਾਡੀ ਪੁਲਿਸ ਕੋਲ ਤੇ ਪਤਾ ਨੀ 4 ਸਾਲ ਪੁਰਾਣੀ ਟੈਕਨੀਕ ਹੈ ਕਿ 5 ਸਾਲ ਪੁਰਾਣੀ ਟੈਕਨੀਕ ਹੈ। ਆ ਮਾਡਰਨ ਟੈਕਨੀਕ ਤੱਕ ਤੇ ਉਹਨਾਂ ਕੋਲ ਡਿਵੈਲਪ ਹੀ ਨਹੀਂ ਹੋਏ ਸਾਡੇ ਥਾਣੇ ਵੀ, ਇਹ ਕਿੱਥੋਂ ਫੜ ਲੈਣਗੇ ਉਹਨਾਂ ਨੂੰ। ਉਹ ਬਾਹਰੋਂ ਮਤਲਬ ਕਿ ਓਪਰੇਟ ਹੋ ਰਿਹਾ ਸਾਰਾ ਕੁਛ, ਪਤਾ ਨੀ ਕਿੱਥੋਂ ਕਿਸ ਤਰ੍ਹਾਂ ਹੋ ਰਿਹਾ, ਕੋਈ ਪਤਾ ਹੀ ਨਹੀਂ ਲੱਗ ਰਿਹਾ। ਦੋਸਤੋ ਓਪਰਾ ਕੋਈ ਤੁਹਾਨੂੰ ਵੀਡੀਓ ਕਾਲ ਕਰੇ, ਓਪਰਾ ਕਦੀ ਵੀ ਨਹੀਂ ਉਠਾਉਣੀ, ਬਿਲਕੁਲ ਆਪਣੇ ਸੱਜਣਾ ਮਿੱਤਰਾਂ ਤੇ ਖਾਸ ਤੇ ਆਪਣੇ ਰਿਸ਼ਤੇਦਾਰ ਜਿਹੜੇ ਮਤਲਬ ਘਰ ਦੇ ਜੀ ਨੇ, ਕਦੀ ਵੀ ਕਾਲ ਓਪਰੇ ਬੰਦੇ ਦੀ ਕਾਲ ਨਾ ਉਠਾਓ। ਪੁਰਾਣੀਆਂ ਗੱਲਾਂ ਨੇ, ਹੁਣ ਟੈਕਨੀਕ ਇਹਦੇ ਤੋਂ ਬਹੁਤ ਅੱਗੇ ਹੈ। ਪੈਸੇ ਨਾਲ ਸੰਬੰਧਿਤ, ਕਿਉਂਕਿ ਪੈਸੇ ਨਾਲ ਸੰਬੰਧਿਤ ਕੋਈ ਵੀ ਕਾਲ ਆਵੇ ਤੁਹਾਨੂੰ, ਭਾਵੇਂ ਬੈਂਕ ਵੱਲੋਂ, ਭਾਵੇਂ ਬਿਜਲੀ ਦੇ ਦਫ਼ਤਰ ਵੱਲੋਂ, ਕਿਸੇ ਜਾਂ ਹੋਰ ਕਿਸੇ ਡਿਪਾਰਟਮੈਂਟ ਵੱਲੋਂ, ਹਾਂਜੀ ਟੈਲੀਫੋਨ ਤੇ ਉਹਨਾਂ ਨੂੰ ਸੱਜਣੋ ਤੁਸਾਂ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਮੈਂ ਦੱਸ ਦਿਓ ਜਿਹੜਾ ਆ ਤੁਹਾਡੇ ਕੋਲ ਆ ਫਲਾਣਾ ਆਇਆ ਉਹਦਾ ਨੰਬਰ ਆ ਤੁਹਾਡੇ, ਉਹ ਜੋ ਉਹ ਬਹੁਤ ਟ੍ਰੇਨਡ ਲੋਕ ਨੇ ਉਹਨਾਂ ਨੂੰ, ਜੇ ਤੁਹਾਨੂੰ ਬੈਂਕ ਤਾਂ ਕੋਈ ਆਇਆ ਨਾ, ਜਾਂ ਤੁਹਾਨੂੰ ਕੋਈ ਬਿਜਲੀ ਬੋਰਡ ਚ ਆਇਆ ਤਾਂ ਉੱਥੇ ਚਲ ਜਾਓ ਕਿ ਮੈਂ ਆਣ ਕੇ ਆਪਣਾ ਸਾਰਾ ਕੁਛ ਦੱਸਾਂਗਾ ਆਫਿਸ ਵਿਚ ਆਣ ਕੇ ਤੁਹਾਨੂੰ। ਕੋਈ ਲੋੜ ਨਹੀਂ ਕਿਸੇ ਨੂੰ ਕੋਈ ਇਨਫੋਰਮੇਸ਼ਨ ਦਾ, ਬਹੁਤ ਠੱਗੀ ਟੌਪ ਤੇ ਚੱਲਣ ਡਈ ਜੇ, ਠੱਗ ਬੜੇ ਡਿਵੈਲਪ ਨੇ, ਉਹਨਾਂ ਤੱਕ ਪਹੁੰਚਣਾ ਹੀ ਉਹ ਤੁਹਾਨੂੰ ਪਤਾ ਚੋਰ ਕਾਨੂੰਨ ਤੋਂ ਹਮੇਸ਼ਾ ਅੱਗੇ ਚੱਲਦੇ ਨੇ, ਤੇ ਇਹ ਜਿਹੜੇ ਚੋਰ ਨੇ ਇਹ ਤੇ ਬੜੇ ਹੀ ਮਾਡਰਨ ਚੋਰ ਨੇ। ਖੁਦ ਆਫਿਸ ਜਾਓ, ਬੈਂਕ ਜਾਓ, ਤੇ ਮਤਲਬ ਕਿ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਇਹ ਮੇਰੀ ਦਰਖਾਸਤ ਹੈ। ਖਾਸ ਕਰਕੇ ਉਹ ਘੱਟ ਪੜ੍ਹਿਆ ਲਿਖਿਆ ਨੂੰ ਆਪਣਾ ਟਾਰਗੇਟ ਬਣਾਉਂਦੇ ਨੇ। ਤੇ ਦੋਸਤੋ ਜੇ ਤੁਹਾਡੇ ਧੀ ਪੁੱਤਰ ਦੀ ਅਸ਼ਲੀਲ ਵੀਡੀਓ ਆ ਜਾਏ ਤੁਹਾਡੇ ਤੱਕ, ਕੋਈ ਤੁਹਾਨੂੰ ਭੇਜੇ, ਥਰਮਾ ਰੱਖੋ ਯਾਰ, ਇੱਕਦਮ ਆਗ ਬਬੂਲੇ ਨਾ ਹੋਇਆ ਕਰੋ। ਹਾਂਜੀ ਤੁਸੀਂ ਤਾਂ ਧੀ ਪੁੱਤ ਮਾਰਨ ਤੱਕ ਜਾਂਦੇ ਹੋ ਜਦੋਂ ਉਹਦੀ ਵੀਡੀਓ ਤੁਹਾਡੇ ਸਾਹਮਣੇ ਆਏਗੀ, ਹੈ ਥੋੜਾ ਥਰਮਾ ਰੱਖੋ, ਵੇਟ ਕਰੋ ਥੋੜੀ ਜਿਹੀ। ਇਸ ਤਰ੍ਹਾਂ ਜੇ ਕਿਸੇ ਆਦਮੀ ਦੀ ਵੀ ਆ ਜਾਏ, ਜ਼ਿੰਮੇਵਾਰ ਆਦਮੀ ਦੀ, ਇਹ ਟਾਰਗੇਟ ਤਕਰੀਬਨ ਪੈਸੇ ਵਾਲੇ ਹੀ ਹੁੰਦੇ ਨੇ, ਜਿਹੜੇ ਜਦੋਂ ਬੰਦੇ ਦੀ ਆਏ ਕਿ ਉਹ ਪੈਸੇ ਵਾਲਾ ਬੰਦਾ ਹੋਏਗਾ ਜਾਂ ਪੋਜੀਸ਼ਨ ਵਾਲਾ ਬੰਦਾ ਹੋਏਗਾ। ਜਦੋਂ ਉਸ ਬੰਦੇ ਦੀ ਉਹਦੀ ਪਤਨੀ ਤੇ ਬੱਚਿਆਂ ਨੂੰ ਇਹੋ ਜਿਹੀ ਵੀਡੀਓ ਵੇਖਣ ਨੂੰ ਮਿਲੇ
ਤੇ ਉਹ ਵੀ ਪਲੀਜ਼ ਠਰਮਾ ਰੱਖਣ, ਵੇਟ ਕਰਨ ਹੈ ਕਿ ਅਸਲੀਅਤ ਕੀ ਹੈ, ਅਸਲੀ ਹੈ ਕਿ ਨਕਲੀ ਹੈ। ਹਾਂਜੀ, ਇੱਕ ਤੇ ਵੀਡੀਓ ਝੂਠੀ ਪਰ ਅਜੇ ਤੁਹਾਨੂੰ ਪਤਾ ਨਹੀਂ, ਦੂਜਾ ਕੁਸਾਂ ਉਹ ਮੈਂ ਲਫ਼ਜ਼ ਕੀ ਬੋਲਾਂ, ਉਹ ਜਿਹੜਾ ਘਰ ਚ ਕਲੇਸ਼ ਨੀ ਖੜਾ ਕਰ ਲੈਂਦਾ ਹੁੰਦਾ, ਦੇਲੇ ਪਾੜ ਪਾੜ ਕੇ ਇੱਕ ਦੂਜੇ ਵੱਲ ਵੇਖਣਾ, ਉਹ ਜਿਹਦੇ ਵੱਲ ਵੇਖਣ ਡੇ ਉਹਨੂੰ ਵਿਚਾਰੇ ਨੂੰ ਪਤਾ ਹੀ ਨੀ ਕੀ ਗੱਲ ਹੈ, ਜਾਂ ਜਿਹੜਾ ਵੇਖਣ ਡਿਆ ਉਸ ਜਨਾਨੀ ਨੂੰ ਨੀ ਪਤਾ ਵੀ ਕੀ ਗੱਲ ਹੈ। ਇਹ ਤੁਸੀਂ ਪਹਿਲਾਂ ਹੀ ਜਿਹੜਾ ਘਰ ਦੇ ਵਿੱਚ ਕਲੇਸ਼ ਖੜਾ ਕਰ ਲਿਆ, ਸਭਾ ਰੱਖੋ। ਕਿਤੇ ਵੀ ਇਹ ਵੀਡੀਓ ਵੀ ਤੁਹਾਡੇ ਕੋਲ ਆ, ਤੁਸੀਂ ਵੀ ਇੱਥੇ ਹੀ ਹੋ, ਪਤਾ ਤੇ ਕਰੋ ਵੀ ਇਹ ਆਈ ਕਿੱਥੋਂ, ਕੀ ਹੋਇਆ, ਕਿੱਦਾਂ ਹੋਇਆ, ਕਿ ਉਧਰ ਹੀ ਤੁਸੀਂ ਫੈਸਲਾ ਕਰ ਲੈਣਾ ਅੱਧੇ ਘੰਟੇ ਦੇ ਵਿੱਚ ਵਿੱਚ ਹੀ, ਘੰਟੇ ਦੇ ਵਿੱਚ ਵਿੱਚ ਹੀ। ਟੈਕਨੀਕ ਵਿੱਚ ਆਉਣ ਵਾਲਾ ਸਮਾਂ, ਟੈਕਨੀਕ ਜਿਹੜੀ ਹੈ ਨਾ, ਆਉਣ ਵਾਲਾ ਸਮਾਂ ਹੋਰ ਗੁੰਝਲਦਾਰ ਤੇ ਬੜਾ ਹੀ ਟੈਕਨੀਕਲ ਹੋ ਰਿਹਾ, ਜਿਹੜਾ ਅਸ਼ਾਂਤੀ ਲੈ ਕੇ ਆ ਰਿਹਾ ਸਾਡੀ ਆਮ ਲਾਈਫ ਦੇ ਵਿੱਚ, ਬਹੁਤ ਅਸ਼ਾਂਤੀ ਹੋਵੇਗੀ ਇਹਦੇ ਨਾਲ। ਵੇਖੋ, ਹਰ ਜਿਹੜੀ ਹੁੰਦੀ ਹੈ ਨਾ ਡਿਸਕਵਰੀ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹੋਏ, ਉਹਦੇ ਫਾਇਦੇ ਤੇ ਨੁਕਸਾਨ ਹੁੰਦੇ ਨੇ। ਮੋਬਾਇਲ ਨੇ ਸਾਨੂੰ ਕਿੰਨੇ ਫਾਇਦੇ ਦਿੱਤੇ ਨੇ, ਕਿੰਨੀ ਜ਼ਿੰਦਗੀ ਆਸਾਨ ਬਣਾਈਆਂ ਨੇ ਸਾਡੀ, ਤੇ ਨੁਕਸਾਨ ਕਿੰਨੇ ਜ਼ਿਆਦਾ, ਡਿਪੈਂਡ ਤੇ ਸਾਡੇ ਵਰਤਣ ਤੇ ਹੀ ਕਰਦਾ ਨਾ। ਔਰ ਤੁਹਾਨੂੰ, ਤੁਸੀਂ ਆਪਣੀ ਡਿਫੈਂਸ ਵਾਸਤੇ ਪਿਸਤਲ ਦਾ ਲਾਇਸੈਂਸ ਬਣਾਉਂਦੇ ਹੋ, ਆਪਣੀ ਆਪਣੇ ਪਰਿਵਾਰ ਦੀ ਰਖਵਾਲੀ ਕਰਨ ਵਾਸਤੇ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਜੇ ਤੁਹਾਨੂੰ ਤੁਸੀਂ ਉਸੇ ਪਿਸਤਲ ਨਾਲ ਹੀ ਖਫਾ ਹੋ ਕੇ ਨਸ਼ੇ ਵਿੱਚ ਕਿਸੇ ਆਪਣੇ ਟੱਬਰ ਦੇ ਜੀ ਨੂੰ ਗੋਲੀ ਮਾਰ ਲਓ, ਉਹਦੇ ਚ ਪਿਸਤਲ ਦਾ ਕਸੂਰ ਨਹੀਂ। ਇਸੇ ਤਰ੍ਹਾਂ ਹੀ ਮੋਬਾਈਲ ਤੋਂ ਤੁਸੀਂ ਮਿਸ ਯੂਜ, ਜਿਹੜੇ ਯੰਗ ਜਨਰੇਸ਼ਨ ਨੇ ਉਹ ਮਿਸ ਯੂਜ ਬਹੁਤ ਕਰ ਰਹੇ ਨੇ। ਸੋਚ ਤੇ ਠਰਮੇ ਨਾਲ ਚੱਲਣਾ ਬਹੁਤ ਵਧੀਆ ਗੱਲ ਹੁੰਦੀ ਹੈ। ਥੋੜੇ ਦਿਨਾਂ ਦੀ ਗੱਲ ਹੈ ਦੋਸਤੋ, ਮੈਂ ਇੱਕ ਘੁੱਟ ਭਰ ਲਾ, ਮੈਨੂੰ ਖੰਘ ਕਿਉਂ ਆ ਰਹੀ। ਗੱਲ ਏਦਾਂ ਹੈ ਨਾ, ਇਹ ਜਿਹੜੀ ਟੈਕਨੀਕ ਹੈ ਨਾ, ਸਾਡੀ ਜ਼ਿੰਦਗੀ ਹੋਰ ਗੁੰਝਲ ਤੇ ਸੁੱਖ ਵੀ ਨੇ, ਪਰ ਜ਼ਿੰਦਗੀ ਵੀ ਬੜੀ ਗੁੰਝਲਦਾਰ ਕਰਨੀ ਹੈ। ਆ ਥੋੜੇ ਦਿਨਾਂ ਦੀ ਗੱਲ ਹੈ, ਇੱਕ ਮੇਰਾ ਕਹਿ ਲਾ DIG ਸੀ, ਜਿਹਨੂੰ 8 ਕਰੋੜ ਦਾ ਫਰਾਡ ਜਿਹਦੇ ਨਾਲ ਹੋਇਆ, ਜਿਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਚਲੋ ਸ਼ੁਕਰ ਹੈ ਉਹਦੀ ਜ਼ਿੰਦਗੀ ਬਚ ਗਈ। ਹੁਣ ਹੈ ਨਾ ਹੈਰਾਨੀ ਵਾਲੀ ਗੱਲ, ਹਾਈਐਸਟ ਪੋਸਟ ਦੇ ਉੱਤੇ ਇਹ ਬੰਦਾ ਹੈ, ਅਜੇ ਉਹ DIG, ਸਾਰੀ ਉਮਰ ਦਾ ਐਕਸਪੀਰੀਅੰਸ ਉਹਦੇ ਕੋਲ, ਕ੍ਰਿਮੀਨਲ ਲੋਕਾਂ ਨਾਲ ਡੀਲ ਕਰਦਾ ਰਿਹਾ ਸਾਰੀ ਉਮਰ, ਕ੍ਰਾਈਮ ਬਾਰੇ ਉਹਨੂੰ ਪੂਰਾ ਨੌਲੇਜ ਹੈ ਵੀ ਲੋਕ ਕਿੱਦਾਂ ਕਿੱਦਾਂ ਦੇ ਦਾਅ ਲਾਉਂਦੇ ਨੇ, ਤੇ ਉਹ ਫਸ ਗਿਆ ਹੈ। ਤੇ ਤੁਸੀਂ ਕਿਹੜੇ ਬਾਗ ਦੀ ਮੂਵੀ ਹੋ, ਤੁਹਾਨੂੰ ਤਾਂ ਗੱਲਾਂ ਚ ਉਲਝਾਇਆ ਜਾ ਸਕਦਾ ਬੜੇ ਬੜੇ ਸੱਜੇ ਖੱਬੇ ਤਰੀਕੇ ਦੇ ਨਾਲ, ਜੇ ਐਡੇ ਐਡੇ ਕ੍ਰਾਈਮ ਨੂੰ ਫੜਨ ਵਾਲੇ ਲੋਕ ਖੁਦ ਹੀ ਉਹਦਾ ਸ਼ਿਕਾਰ ਹੋ ਜਾਂਦੇ ਨੇ, ਕਿੰਨਾ ਪਰੇਸ਼ਾਨ ਹੋਇਆ ਹੋਏਗਾ ਜਿਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਕਰਕੇ ਇਹ ਠੱਗੀ ਠੋਰੀ ਝੂਠ ਫਰਾਡ ਸਾਡੇ ਨਾ ਸਮਾਜ ਵਿੱਚ ਘਰ ਘਰ ਗਿਆ ਹੈਗਾ। ਹੁਣ ਤੁਸੀਂ ਰੋਜ਼ ਨਵੀਆਂ ਨਵੀਆਂ ਠੱਗੀਆਂ ਬਾਰੇ ਸੁਣਦੇ ਹੋ। ਸੱਜਣੋ, ਇਹ ਕੋਈ ਇੰਜਾਇਮੈਂਟ ਦੀਆਂ ਜਾਂ ਉਹਦੇ ਨਾਲ ਆਹ ਹੋ ਗਿਆ, ਇਹਦੇ ਨਾਲ ਆਹ ਹੋ ਗਿਆ, ਗੱਲ ਇਹ ਹੈਗਾ ਕਿ ਠੱਗੀਆਂ ਸੁਣਦੇ ਹੋ, ਇਹਨਾਂ ਤੋਂ ਸਿੱਖੋ, ਸਾਵਧਾਨ ਹੋ ਜਾਓ। ਜਦੋਂ ਤੁਹਾਡੇ ਨਾਲ ਠੱਗੀ ਵੱਜ ਗਈ ਫੇਰ ਸਾਵਧਾਨ ਹੋਏ, ਇਟਸ ਟੂ ਲੇਟ। ਉਹ ਗਲਤੀ ਆਪ ਹੀ ਕਰਕੇ ਉਹਦੇ ਤੋਂ ਸਿੱਖਣਾ ਬੜੀ ਵਧੀਆ ਗੱਲ ਹੈ, ਪਰ ਸਿਆਣਪ ਹੋਰ ਹੈ ਜੇ ਉਹ ਦੂਸਰੇ ਗਲਤੀਆਂ ਕਰਦੇ ਨੇ ਤੇ ਉਹਨਾਂ ਤੋਂ ਤੁਸੀਂ ਸਿੱਖੋ ਤੇ ਅਲਰਟ ਰਹੋ। ਗੱਲ ਜਰਾ ਕੋਈ ਤੁਹਾਡੇ ਕੋਲ ਟੈਲੀਫੋਨ ਨਹੀਂ ਮੰਗਦਾ ਨਾ ਕਿ ਮੇਰੀ ਬੈਟਰੀ ਡਾਊਨ ਹੋ ਗਈ ਹੈ, ਯਾਰ ਦੇਖੋ ਕਿੰਨਾ ਰੁੱਖਾ ਪਣਾ ਆ ਗਿਆ। ਕਿਸੇ ਨੂੰ ਜ਼ਰੂਰਤ ਵੀ ਹੋ ਸਕਦੀ ਹੈ ਬਈ, ਕੋਈ ਅਰਜੈਂਟ ਕੋਈ ਮੁਸੀਬਤ ਚ ਵੀ ਹੋ ਸਕਦੀ।

ਤੁਸੀਂ ਉਹਨੂੰ ਇੱਕ ਸੈਕਿੰਡ ਵਿੱਚ ਦੇ ਦੋਗੇ ਨਾ ਕਾਲ ਕਰਨ ਵਾਸਤੇ, ਉਹ ਇੱਕ ਕੋਡ ਫੀਡ ਕਰ ਦੇਗਾ ਤੁਹਾਡੇ ਮੋਬਾਈਲ ਦੇ ਵਿੱਚ, ਸਾਰੀ ਇਨਫੋਰਮੇਸ਼ਨ ਸਾਰੀ ਗੱਲਬਾਤ ਉਹਨੂੰ ਵੀ ਸੁਣਿਆ ਕਰੇਗੀ ਜੋ ਤੁਸੀਂ ਕਰ ਰਹੇ ਹੋ, ਸਾਰੇ ਤੁਹਾਡਾ ਐਕਟੀਵਿਟੀਜ਼ ਉਹਦੇ ਤੱਕ ਪਹੁੰਚਣਗੀਆਂ। ਫਿਰ ਇਹਦਾ ਮਤਲਬ ਹੈ ਅਸੀਂ ਕਿੰਨੇ ਰੁੱਖੇ ਜਿਹੇ ਹੋ ਜਾਂਗੇ ਜੇ ਕੋਈ ਸਾਡੀ ਰਿਕੁਐਸਟ ਹੀ ਕਰੇਗਾ ਕਿ ਭਾਈ ਸਾਹਿਬ ਮੈਨੂੰ ਇੱਕ ਸੈਕਿੰਡ ਮੈਂ ਮੋਬਾਈਲ ਚ ਮੈਂ ਸੁਨੇਹਾ ਦੇਣਾ, ਮੈਨੂੰ ਸਟੇਸ਼ਨ ਤੇ ਕੋਈ ਮੈਂ ਗੱਡੀ ਪਹਿਲਾਂ ਆ ਗਈ ਆ ਮੈਨੂੰ ਲੈ ਜਾਣਾ ਆਣ ਕੇ, ਤੇ ਅਸੀਂ ਕਹਾਂਗੇ ਸੌਰੀ ਭਾਈ ਸਾਹਿਬ ਮੈਂ ਨੀ ਤੁਹਾਡੀ ਕਾਲ ਕਰਵਾ ਸਕਦਾ। ਹਾਂਜੀ, ਪਰ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਉਹਨੂੰ ਕਹੋ ਕਿ ਤੁਸੀਂ ਬੋਲੋ ਆਪਣਾ ਟੈਲੀਫੋਨ ਨੰਬਰ, ਹਾਂਜੀ, ਤੇ ਮੈਂ ਤੁਹਾਡਾ ਟੈਲੀਫੋਨ ਨੰਬਰ ਮਿਲਾ ਦੇਣਾ ਤੇ ਮੈਂ ਹੀ ਗੱਲ ਕਰਾਂਗਾ ਕਿ ਉਹ ਸਟੇਸ਼ਨ ਤੇ ਖੜਾ, ਤੁਹਾਡੀ ਦੂਰੋਂ ਹੀ ਗੱਲ ਕਰਾ ਦਿਆਂਗਾ ਤੇ ਇਹਨੂੰ ਆਣ ਕੇ ਪਿਕਅਪ ਅਗਲੇ ਦੇ ਹੱਥ ਚ ਨਾ ਦਿਓ, ਬਿਲਕੁਲ ਅਗਲੇ ਦੇ ਹੱਥ ਵਿੱਚ ਟੈਲੀਫੋਨ ਬਹੁਤ ਜ਼ਿਆਦਾ ਮਤਲਬ ਕਿ ਈਵਨ ਤੁਸੀਂ ਬੈਗ ਚ ਫੋਨ ਪਾਇਆ, ਇਹੋ ਜਿਹੇ ਵੀ ਡਿਵਾਈਸਿਸ ਹੈਗੀਆਂ ਨੇ ਤੁਹਾਡਾ ਸਾਰਾ ਡਾਟਾ ਚੁਰਾ ਲੈਣਗੇ ਇੱਕ ਮਿੰਟ ਦੇ ਵਿੱਚ, ਤੁਹਾਡੇ ਲਾਗੋਂ ਦੀ ਡਿਵਾਈਸ ਲਗਾ ਕੇ ਤੁਹਾਡਾ ਸਾਰਾ ਹੀ ਡਾਟਾ ਆ ਜਾਏਗਾ। ਜਿਹੜੇ ਜਾਪਾਨ ਵਿੱਚ ਇਹੋ ਜਿਹੀਆਂ ਡਿਵਾਈਸਾਂ ਤੇ ਮੋਬਾਈਲ ਦੇ ਵਿੱਚ ਮਤਲਬ ਕਿ ਡਿਵਾਈਸਾਂ ਵੀ ਹੈਗੀਆਂ ਨੇ ਤੇ ਮੋਬਾਈਲ ਵੀ ਨੇ, ਜਾਪਾਨ ਚ ਨੇ ਕਈਆਂ ਦੇਸ਼ਾਂ ਚ ਨੇ, ਕਿ ਅਗਰ ਤੁਸੀਂ ਕੋਈ ਆਪਣਾ ਪਾਰਟਨਰ ਲੱਭ ਰਹੇ ਹੋ ਤੇ ਤੁਹਾਡੀਆਂ ਜਿਹੜੀਆਂ ਮਤਲਬ ਕਿ ਹੈਬਿਟਸ ਨੇ, ਜਿਸ ਤਰ੍ਹਾਂ ਤੁਸੀਂ ਸਪੋਰਟਸ ਲਾਈਕ ਕਰਦੇ ਹੋ, ਆ ਪੜ੍ਹਨਾ ਲਿਖਣਾ ਘੁੰਮਣਾ ਫਿਰਨਾ ਜਾਂ ਜੋ ਜੋ ਉਹਦੇ ਵਿੱਚ ਫੀਡ ਕਰ ਛੱਡੋ ਆਪਣੇ ਮੋਬਾਈਲ ਦੇ ਵਿੱਚ, ਠੀਕ ਹੈ। ਤੇ ਕੋਈ ਤੁਸੀਂ ਡਬਲ ਫ੍ਰੈਂਡ ਲੱਭਦੇ ਹੋ ਨਾ, ਤੇ ਉਹ ਜਿਹੜੀ ਕੋਈ ਕੁੜੀ ਇਹਨਾਂ ਹੀ ਆਦਤਾਂ ਦੀ ਮਾਲਕ ਹੋਏਗੀ, ਇਹੋ ਜਿਹੀਆਂ ਆਦਤਾਂ ਨੂੰ ਲਾਈਕ ਕਰਦੀ ਹੋਏਗੀ, ਜਦੋਂ ਉਹ ਤੁਹਾਡੇ ਲਾਗੋ ਦੀ ਲੰਘੇਗੀ ਉਹਦਿਆਂ ਵੀ ਬੈਲ ਵੱਜ ਜਾਏਗੀ ਤੇ ਤੁਹਾਡੀ ਵੀ ਬੈਲ ਵੱਜ ਜਾਏਗੀ। ਤੇ ਜਿਸ ਤਰ੍ਹਾਂ ਦੀ ਤੁਸੀਂ ਪਾਰਟਨਰ ਚਾਹੁੰਦੇ ਹੋ ਵੀ ਉਹਦੀਆਂ ਆਦਤਾਂ ਇੱਦਾਂ ਦੀਆਂ ਹੋਣ, ਉਹਦੀਆਂ ਇੱਦਾਂ ਦੀ ਉਹਨੇ ਵੀ ਫੀਡ ਕਰਕੇ ਰੱਖੀਆਂ ਹੋਣੀਆਂ ਵੀ ਮੈਨੂੰ ਬੰਦਾ ਇਹੋ ਜਿਹਾ ਚਾਹੀਦਾ ਹੈ, ਤੁਸੀਂ ਲਿਖਿਆ ਫੀਡ ਕੀਤਾ ਕਿ ਮੈਨੂੰ ਲੜਕੀ ਇਹੋ ਜਿਹੀ ਚਾਹੀਦੀ ਹੈ। ਸੱਜਣੋ, ਆਉਣ ਵਾਲੇ ਸਮੇਂ ਵਿੱਚ ਇਹ ਡੀਪ ਫੇਕ ਤੇ AI ਦੇ ਵੱਡੇ ਵੱਡੇ ਸਕੈਂਡਲ ਨਜ਼ਰ ਆਇਆ ਕਰਨਗੇ, ਪਰੇਸ਼ਾਨ ਹੋ ਜਾਗੇ ਅਸੀਂ ਤੁਸੀਂ, ਸਾਡੀ ਨਿੱਜੀ ਜ਼ਿੰਦਗੀ ਰਹਿਣੀ ਨੇ, ਨੌਕਰੀਆਂ ਵੀ ਜਾਂਦੀਆਂ ਰਹਿਣੀਆਂ ਨੇ ਬਹੁਤ ਸਾਰੀਆਂ, ਤੇ ਜਦੋਂ ਸਾਡੇ ਕੋਲੋਂ ਨੌਕਰੀਆਂ ਹੀ ਚਲੇ ਗਈਆਂ ਤੇ ਫਿਰ ਸਾਡੀ ਉਪਜੀਵਿਕਾ ਕਿੱਥੋਂ ਆਈ, ਕਮਾਵਾਂਗੇ ਕੀ ਅਸੀਂ, ਹਾਂਜੀ। ਪਰ ਸਰਕਾਰਾਂ ਇਹਦੇ ਤੇ ਪਾਬੰਦੀ ਲਾਉਣ ਬਾਰੇ ਸੋਚ ਰਹੀਆਂ ਨੇ, ਏਡੀ ਨੀ ਕੋਈ ਗੱਲ, ਕਿਉਂਕਿ ਇਹ ਬੜੇ ਘਾਤਕ ਚੀਜ਼ ਹੈ। ਜਿਹੜੀ ਐਟਮ ਸ਼ਕਤੀ ਸੀ ਇਹਦੇ ਨਾਲ ਕਾਰਖਾਨੇ ਵੀ ਚਲਾਏ ਜਾ ਸਕਦੇ ਨੇ ਤੇ ਚੱਲਦੇ ਵੀ ਨੇ, ਪਰ ਅਸੀਂ ਦੁਨੀਆਂ ਤਬਾਹ ਕਰਨ ਵਾਸਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੇ ਜਿਹੜੇ ਦੋ ਬੰਬ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਸੁੱਟੇ ਗਏ ਸਨ, ਬੰਦੇ ਦਾ ਦਿਮਾਗ ਤੇ ਆ ਪੁੱਠਾ। ਅੱਛਾ ਦੇਖੋ, ਇਸ ਸ਼ਕਤੀ ਦੇ ਨਾਲ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ, ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ, ਪਰ ਅਸੀਂ ਇਹਦੇ ਨਾਲ ਤਬਾਹੀ ਕਰਨ ਦੇ ਮੂਡ ਵਿੱਚ ਹੈਗੇ ਹਾਂ। ਬੰਦਾ ਬਾਂਦਰ ਤੋਂ ਬਣਿਆ, ਠੀਕ ਹੈ ਨਾ, ਅਜੇ ਵਿੱਚ ਉਹਦੇ ਚ 30% ਬਾਂਦਰ ਪੁਣਾ ਹੈ ਬੰਦੇ ਦੇ ਵਿੱਚ। ਇੱਕ ਵਾਰੀ ਨਾ ਆ ਜਿਹੜਾ ਬਿਜੜਾ ਨਹੀਂ ਹੁੰਦਾ, ਵੇਖਿਆ ਉਹਦਾ ਆਲਣਾ ਬੜਾ ਫਸਟ ਕਲਾਸ, ਮੀਂਹ ਹਨੇਰੀ ਜਿਹੜਾ ਉਹ ਖਾਸ ਕਰਕੇ ਕਿੱਕਰਾਂ ਦੇ ਲਮਕਣ ਡਏ ਹੁੰਦੇ ਨੇ ਆਲਣੇ, ਕਿੰਨੇ ਇਕੱਠੇ ਉਹ ਉਸਨੇ ਸਾਈਡ ਤੇ ਥਲ ਡੂੰਘਾ ਜਿਹਾ ਇਧਰੋਂ ਦੀ ਵੜਦਾ ਅੱਗੇ ਆਂਡੇ ਜਾਂ ਬੱਚੇ ਉਹਦੇ ਹੁੰਦੇ ਨੇ, ਬੜਾ ਹੀ ਸੇਫ ਹੁੰਦਾ ਉਹਦੇ ਵਿੱਚ ਸੀ, ਤੇ ਜ਼ੋਰ ਦੀ ਮੀਂਹ ਆ ਗਿਆ ਤੇ ਉਹ ਇਧਰ ਇਧਰ ਹਿੱਲੇ, ਉਹਨੂੰ ਕੋਈ ਫਰਕ ਨੀ ਪਿਆ, ਉਹਦੇ ਵਿੱਚ ਪਾਣੀ ਵੀ ਨੀ ਆਉਂਦਾ, ਤੇ ਉਸ ਦਰਖਤ ਦੇ ਉੱਤੇ ਬਾਂਦਰ ਚੜਿਆ ਸੀ, ਤੇ ਉਹ ਜਿਹੜਾ ਬਾਂਦਰ ਸੀ ਨਾ ਜਿਹਦੇ ਇਧਰੋਂ ਫਾਂਡਾ ਆਵੇ ਤੇ ਉਹ ਡਹਿਣੇ ਦੇ ਕਦੀ ਇਧਰ ਮੂੰਹ ਲਕਾਵੇ ਕਦੀ ਇਧਰ ਮੂੰਹ ਲਕਾਵੇ, ਤੇ ਵਾਲ ਉਹਦੇ ਠੰਡ ਨਾਲ ਖੜੇ ਹੋਏ, ਤੇ ਮੀਂਹ ਅੱਧਾ ਪੌਣਾ ਘੰਟਾ ਵੱਧਦਾ ਰਿਹਾ, ਤੇ ਬਿਜੜਾ ਬਾਂਦਰ ਵੱਲ ਵੇਖੇ ਤੇ ਬਾਂਦਰ ਜਿਹੜਾ ਸੀ ਨਾ ਉਹ ਮੀਂਹ ਤੋਂ ਬਚਣ ਦੀ ਖਾਤਰ ਕਦੀ ਉੱਪਰ ਜਾਏ ਕਦੀ ਥੱਲੇ ਜਾਏ ਕਦੀ ਇਧਰ ਕਦੀ ਉਧਰ, ਪਰ ਮੀਂਹ ਤੋਂ ਉਹਦੀ ਉਹ ਬਚਾ ਨਾ ਹੋਏ, ਉਹਦੀ ਪੇਸ਼ ਨਹੀਂ ਜਾ ਰਹੀ, ਬਿਜੜਾ ਥੋੜਾ ਜਿਹਾ ਮਤਲਬ ਕਿ ਆਪਣੇ ਆਲਣੇ ਚੋਂ ਸਿਰ ਬਾਹਰ ਕੱਢ ਕੇ ਕਹਿੰਦਾ ਓਏ ਬਾਂਦਰਾ, ਬੰਦੇ ਤੋਂ ਤੂੰ

0: ਹਾਂਜੀ ਇੰਨਾ ਤੇਜ਼ ਹੈ ਤੇਰੀਆਂ ਕਿਤੇ ਮਤਲਬ ਕਿ ਤੇਜ਼ ਪੁਣਾ ਜਿਹੜਾ ਹੈਗਾ ਤੇਰੀ ਚਲਾਕੀਆਂ ਤੇਰੀਆਂ ਵੇਖਣ ਵਾਲੀਆਂ ਨੇ ਤੇ ਅੱਜ ਤੱਕ ਤੈਨੂੰ ਇੰਨੀ ਨੀ ਸਮਝ ਨਹੀਂ ਆਈ ਤੂੰ ਗਲਤ ਕੰਮਾਂ ਚ ਹੀ ਚਲਾਕ ਕਿ ਜੇ ਕਿਤੇ ਮੀਂਹ ਤੇ ਠੰਡ ਤੋਂ ਬਚਣ ਵਾਸਤੇ ਕਿਤੇ ਤੂੰ ਚਾਰ ਲੱਕੜੀਆਂ ਆਲੇ ਦੁਆਲੇ ਲਾ ਲੈ ਹੁਣ ਵੇਖਣਾ ਕਿੱਦਾਂ ਤੇਰੇ ਵਾਲ ਖੜੇ ਹੋਏ ਨੇ ਹੈ ਬਾਂਦਰ ਹੀ ਹੈ ਤੂੰ ਬਿਜਲਾ ਉਹਨੂੰ ਕਹਿੰਦਾ ਉਹ ਤੇ ਬਾਂਦਰ ਉਹਨੂੰ ਕਹਿੰਦਾ ਜਰਾ ਮੀਂਹ ਹੱਟ ਲੈਣ ਦੇ ਮੈਂ ਤੇਰੇ ਨਾਲ ਫੇਰ ਕਰਦਾ ਗੱਲ ਲਓ ਜੀ ਮੀਂਹ ਹਟ ਗਿਆ 15-20 ਮਿੰਟਾਂ ਬਾਅਦ ਬਾਂਦਰ ਨੇ ਮਾਰੀ ਛਾਲ ਉਹਦੇ ਆਲਣੇ ਵੱਲ ਨੂੰ ਤੇ ਉਹ ਵਿਜੜਾ ਨਿਕਲ ਕੇ ਉੱਡਿਆ ਤੇ ਕਹਿੰਦਾ ਗੱਲਾਂ ਤੇ ਬੜੀਆਂ ਉਹ ਕਰਦਾ ਹੈ ਟੜੈ ਹੁਣ ਉੱਡਣ ਕੇ ਆਉਂਦੇ ਆ ਖਲੋਜਾ ਜਰਾ ਮੈਂ ਤੇਰੇ ਨਾਲ ਤੇ ਉਹਨੇ ਉਹਦਾ ਆਲਣਾ ਪਾੜ ਕੇ ਚੀਰ ਕੇ ਤਬਾਹ ਕਰਕੇ ਥੱਲੇ ਸੁੱਟ ਦਿੱਤਾ ਤੇ ਕਹਿੰਦਾ ਵੱਡੀਆਂ ਅਗਰ ਮੈਨੂੰ ਮਤਾਂ ਦੇਣ ਦਿਆ ਇਹੋ ਜਿਹੀ ਬੰਦੇ ਦੀ ਵੀ ਅਕਲ ਹੈ ਅਸੀਂ ਹਰ ਚੀਜ਼ ਨੂੰ ਪੁੱਠਾ ਲਿਆ ਪੁੱਠੇ ਤਰੀਕੇ ਦੇ ਨਾਲ ਅਸੀਂ ਹਰ ਚੀਜ਼ ਨੂੰ ਇਸਤੇਮਾਲ ਕਰਦੇ ਹਾਂ ਤੇ ਆਓ ਜੀ ਮੈਂ ਤੁਹਾਨੂੰ ਇੱਕ ਖੂਬਸੂਰਤ ਜਿਹਾ ਇਹ ਕੀ ਹੈ ਤੇ ਆ ਕੀ ਜਰਾ ਨਾ ਮੈਂ ਸਾਹ ਲੱਲਾ ਥੋੜਾ ਜਿਹਾ ਤੇ ਅੱਗੋਂ ਫੇਰ ਮੈਂ ਤੁਹਾਨੂੰ ਗੱਲ ਦੱਸ
1: ਮੋਬਾਈਲ ਫੋਨ ਤੇ ਬਾਬੇ ਪ੍ਰਵਚਨ ਸੁਣਾ ਦਿੰਦੇ ਨੇ ਮੋਬਾਈਲ ਫੋਨ ਤੇ ਇਲਾਜ ਕਰ ਦਿੰਦੇ ਨੇ ਮੋਬਾਈਲ ਫੋਨ ਤੇ ਪਰਹੇਜ਼ ਦੱਸਦੇ ਨੇ ਤੇ ਮੋਬਾਈਲ ਫੋਨ ਤੇ ਚੜਾਵਾ ਲੈ ਲੈਂਦੇ ਨੇ ਉਹ ਕਿਵੇਂ ਬਈ ਹਾਲਾ ਸੁਣ ਲੈ ਕਿ ਕੰਨਿਆਂ ਨੂੰ ਇੱਕ ਮੋਬਾਈਲ ਬਾਬਾ ਉਹਦਾ ਭਵਿੱਖ ਫੋਨ ਤੇ ਹੀ ਦੱਸ ਰਿਹਾ
2: ਹੈਲੋ
1: ਜੈ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਗੀ ਹਵਾਈ ਜਹਾਜ਼ਾਂ ਦੀ ਸੈਰ ਕਰੇਗੀ ਮਾਪਿਆਂ ਨੂੰ ਸੁੱਖ ਦੇਗੀ ਨੋਟਾਂ ਦਾ ਬਿਸਤਰਾ ਵਿਛਾ ਕੇ ਸੋਇਆ ਕਰੇਗੀ 500 ਦੇ ਨੋਟਾਂ ਦਾ ਲਵਾ ਦੀਏ ਸਰਾਣਾ ਤੈਨੂੰ ਇੱਕ ਬਚਨ ਕਰਕੇ ਜਾਣਾ ਬੋਲ ਬਚਨ ਕਰ ਦੀਏ ਗੁੱਸਾ ਤਾਂ ਨੀ ਕਰੇਗੀ
2: ਓ ਹੈਲੋ ਤੁਸੀਂ ਕੌਣ ਬੋਲ ਰਹੇ ਹੋ
1: ਬੁੱਲਾ ਕੀ ਜਾਣਾ ਮੈਂ ਕੌਣ ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ ਨਾ ਮੈਂ ਪੰਡਿਤ ਨਾ ਮੈਂ ਕਾਜੀ ਪਤਾ ਨੀ ਰੱਬ ਕਿਹੜਾ ਰੰਗਾ ਵਿੱਚ ਰਾਜੀ ਬੰਦਾ ਸਾਰੀ ਉਮਰ ਮੈਂ ਕਰਦਾ ਮਰ ਜਾਂਦਾ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਹਾਂ ਚੇਲੀਏ ਕੋਈ ਗੁੜ ਦਾ ਡਲਾ ਕੋਈ ਦੁੱਧ ਦਾ ਪਲਾ ਤੇਰਾ ਕਰਦੀ ਹੈ ਭਲਾ ਤੇਰੀ ਜੈ ਜੈਕਾਰ ਹੋ ਜਾਣੀ ਹੈ ਤੈਨੂੰ ਦੇ ਦੀਏ ਗਿੱਦੜ ਸਿੰਘੀ ਬਿੰਗ ਤਲਿੰਗੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਬੂਟੀ ਦੇ ਦੀਏ ਫਿਰ ਮੰਨੇਗੀ ਬਾਬਿਆਂ ਨੂੰ
2: ਪਹਿਲਾਂ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ
1: ਗੁੱਸਾ ਖਾ ਗਈ ਲੱਗਦੀ ਹੈ ਚੇਲੀਏ ਗੁੱਸਾ ਨਾ ਕਰ ਗੁੱਸੇ ਤੋਂ ਤੈਨੂੰ ਵੀ ਯੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ ਲਾਲ ਖੰਮਣੀ ਨੂੰ 7.5 ਗੰਢਾਂ ਦੇ ਕੇ ਖੱਬੇ ਗੁੱਟਣਾ ਬਾਲੀ 11.5 ਰੁਪਏ ਦੇ ਚੌਲ 3 ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ ਤੇਰੇ ਮਿਹਦੇ ਚ ਗਰਮੀਆਂ ਕੁੜੀਏ ਅੰਬ ਦਾ ਚਾਰ ਲਾਲ ਮਿਰਚ ਤੇ ਤੱਤੀ ਚਾਹ ਤੋਂ ਕਰ ਪਰਹੇਜ਼ ਤੇ ਮਿੱਠਾ ਰੱਖ ਥੋੜਾ ਜਿਹਾ ਤੇਜ਼ ਤੇ ਤੇਰਾ ਮਿਹਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ ਮੈਨੂੰ ਫਕੀਰ ਨਾ ਕਹੀਂ
2: ਤੁਹਾਨੂੰ ਕਿਵੇਂ ਪਤਾ ਮੇਰੇ ਮਿਹਦੇ ਚ ਗਰਮੀ ਆ
1: ਬੱਚਾ ਬਾਬੇ ਸਭ ਜਾਣੇ ਜਾਣਨੇ ਉੱਪਰੋਂ ਆਕਾਸ਼ਬਾਣੀ ਹੋ ਜਾਂਦੀ ਹੈ ਕਿਸਮਤ ਵਾਲੀਆਂ ਭਾਗਾਂ ਵਾਲੀਆਂ ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ ਮੰਗ ਲੈ ਜੋ ਮੰਗਣਾ ਬੱਚਾ ਤੈਨੂੰ ਦੇ ਦੀਏ ਹੁਸਨ ਬੂਟੀ ਦਾ ਚੂਰਨ ਤੜਕੇ ਉੱਠ ਕੇ ਨਿਰਨੇ ਕਾਲ ਦੇ ਸੱਜਰੇ ਪਾਣੀ ਨਾਲ ਇੱਕ ਚਮਚਾ ਲੈ ਲਈ 11 ਦਿਨਾਂ ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲਿਆ ਹੋਊਗਾ ਮੰਨੇਗੀ ਬਾਬਿਆਂ ਨੂੰ
2: ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਣੀ ਹੈ ਮੈਂ ਬਾਹਰਲੇ ਮੁਲਕ ਜਾਣਾ ਚਾਹੁੰਦੀ ਹਾਂ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ
1: ਉਹਦਾ ਵੀ ਕਰ ਦਿਆਂਗੇ ਇਲਾਜ ਸੁੱਖ ਲੱਗੂਗੀ 250 ਰੁਪਈਆ ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ ਤੇਰਾ ਬਾਹਰਲਾ ਕੰਮ ਵੀ ਕਰਾ ਦਿਆਂਗੇ ਫਤਿਹ 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ ਚ ਪਾ 2.25 ਸਲਾਈਆਂ ਤੇਰਾ ਬੀਜਾ ਰੋਕਣ ਵਾਲੇ ਗ੍ਰਹਿਆਂ ਨੂੰ ਪਾ ਲਈਏ ਨੱਥ ਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦੀਏ ਜਹਾਜ਼ ਦੀ ਬਾਰੀ ਨੂੰ ਹੱਥ ਫਿਰ ਮੰਨੇਗੀ ਬਾਬਿਆਂ ਨੂੰ
2: ਚਲੋ ਮਨ ਤਾਂ ਮੈਂ ਜਾਊਂਗੀ ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ
1: 250 ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟੋਰਾਂਟੋ ਬੈਠੀ ਯਾਦ ਕਰੇਗੀ ਬਾਬਿਆਂ ਨੂੰ
2: ਪਰ ਬਾਬਾ ਜੀ ਮੈਨੂੰ ਗੱਲ ਦੱਸੋ ਮੈਂ ਤੁਹਾਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਹਾਂ
1: ਕੋਈ ਨਾ ਚੇਲੀ ਇਹਦਾ ਵੀ ਕਰ ਲਾਂਗੇ ਪ੍ਰਬੰਧ ਬਾਬਿਆਂ ਦੇ ਮੋਬਾਈਲ ਫੋਨ ਚ ਬੈਲੈਂਸ ਪਵਾ ਦੇ ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪੂ ਨਾਲੇ 4 ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ ਬਾਬਿਆਂ ਦੀ ਹੋ ਜਾਣੀ ਹੈ ਬਹਿ ਜਾ ਤੇਰੀ ਹੋ ਜਾਣੀ ਹੈ ਜਾ ਕਰ ਪੈਸੇ ਦਾ ਮਾਣ ਨੀ ਕਰੀਦਾ ਕੁੜੀ ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ
2: ਚਲੋ ਠੀਕ ਹੈ ਇੱਕ ਗੱਲ ਹੋਰ ਮੈਂ ਨਾ ਲਵ ਮੈਰਿਜ ਕਰਾਉਣਾ ਚਾਹੁੰਦੀ ਹਾਂ ਉਹਦੇ ਲਈ ਤੁਸੀਂ ਕੁਝ ਕਰ ਸਕਦੇ ਹੋ
1: 1150 ਰੁਪਿਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ ਇਹਦਾ ਵੀ ਕੱਢ ਲਾਂਗੇ ਹੱਲ ਬਣ ਜੂ ਤੇਰੀ ਗੱਲ ਤੈਨੂੰ ਦੇ ਦੀਏ ਪ੍ਰੇਮ ਬੂਟੀ 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ 1.25 ਮਹੀਨਾ ਸਰਾਣੇ ਦੇ ਸੱਜੇ ਪਾਸੇ ਰੱਖ ਕੇ ਸੌਂਜਿਆ ਕਰੀ ਪ੍ਰੇਮ ਬੂਟੀ ਦਾ ਇੱਕ ਪੱਤਾ ਵਾਲ ਬਹੁੰਦੀ ਬਹੁੰਦੀ ਸਿਰ ਤੋਂ ਵਾਲ ਕੇ ਅੱਗ ਚ ਸਾੜਨੀ ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ ਪੂਰਾ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ ਮੈਰਿਜ ਪੈਲਸ ਦੀ ਸ਼ਗਨ ਵਾਲੀ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਏਗੀ ਫਿਰ ਮੰਨੇਗੀ ਬਾਬਿਆਂ ਨੂੰ
2: ਅੱਛਾ ਬਾਬਾ ਜੀ ਮੇਰੀ ਪੜ੍ਹਾਈ ਬਾਰੇ ਵੀ ਕੁਝ ਦੱਸੋ।
1: ਇਹ ਕੰਮ ਵੀ ਤੇਰਾ ਹੋ ਜੂ ਚੇਲੀਏ, ਤੈਨੂੰ ਦੇਵਾਂਗੇ ਵਿਦਿਆ ਬੂਟੀ ਦੇ 101 ਪੱਤੇ, ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ ਇੱਕ ਇੱਕ ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ 'ਚ ਰੱਖ ਲਈ। ਵਿਦਿਆ ਦੇਵੀ ਤੇਰਾ ਫੜੂਗੀ ਹੈਂਡ ਆਈਲੈਟ 'ਚ ਦਵਾ ਦੀਏ 7.5 ਬੈਂਡ। ਵਿਦਿਆ ਬੂਟੀ ਦੇ 7 ਪੱਤਿਆਂ ਨੂੰ ਕੱਚੀ ਲੱਸੀ 'ਚ ਘੋਲ ਕੇ ਪੀ ਜਾ, ਘਰੇ ਆਊਗਾ ਬੀਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਗੀ ਬਾਬੇ ਨੂੰ।
2: ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ, ਮੈਂ ਤਾਂ ਧੰਨ ਹੋ ਗਈ ਧੰਨ, ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਨੀ ਆ।
1: ਜਾ ਸੰਤਾਂ ਦੀ ਜਿਉਂਦੀ ਰਹਿ ਚੇਲੀਏ, ਜਾ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰ ਲਾ ਸੇਵ, ਤੇਰੀਆਂ ਹੋਰ ਵੀ ਸਹੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ, ਉਹਨਾਂ ਨੂੰ ਕਰਾ ਕੇ ਤਿਆਰੀਆਂ, ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦੀ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ। ਬੋਲ ਜੈ ਸੰਤਾਂ ਦੀ,
2: ਜੈ ਸੰਤਾਂ ਦੀ,
1: ਉਹ ਉੱਚੀ ਬੋਲ ਜੈ ਸੰਤਾਂ ਦੀ,
2: ਜੈ ਸੰਤਾਂ ਦੀ।
1: ਮੰਨ ਗਈ ਨਾ ਬਾਬਿਆਂ ਨੂੰ?
2: ਮੰਨ ਗਈ ਬਾਬਾ ਜੀ ਮੰਨ ਗਈ।
0: ਦੋਸਤੋ ਇਹ ਬਾਬਾ ਜੀ ਨੂੰ ਨੀ ਤੁਹਾਡੇ ਅੱਜ ਕੱਲ ਦੇ ਚੀਫ ਮਿਨਿਸਟਰ ਨੇ, ਵੰਡਰਫੁਲ ਕਮੇਟੀ, ਤੇ ਮੈਂ ਤੁਹਾਨੂੰ ਦੋਸਤੋ ਦਿੱਲੀ ਲੈ ਕੇ ਚੱਲਦਾ ਆਪਣੇ ਆਰਾਧਨਾ ਜੀ ਹੁਣਾਂ ਵੱਲ।
3: Yes, sir.
0: Yo, Rana ji, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਪ੍ਰਵਾਸ ਰੇਡੀਓ ਤੇ। ਪਹੁੰਚ ਗਏ ਘਰ ਤੁਸੀਂ?
3: ਜੀ ਬਿਲਕੁਲ ਬਿਲਕੁਲ।
0: ਤੁਸੀਂ ਗਏ ਕਿੱਥੇ ਸੀ?
3: ਮੈਂ ਸਤਸੰਗ ਤੇ ਗਈ ਸੀ ਸਰ।
0: ਅੱਛਾ, ਤੇ ਫਿਰ ਅੱਜ ਸਾਨੂੰ ਵੀ ਸੁਣਾਓ ਸਤਸੰਗ ਕੀ ਸਿਖਾਏ ਹੋ ਉੱਥੋਂ ਸਿੱਖ ਕੇ।
3: ਉੱਥੋਂ ਮੈਂ ਇਹ ਸਿੱਖ ਕੇ ਆਈ ਹਾਂ ਕਿ ਸਾਰਿਆਂ ਨੂੰ ਪਿਆਰ ਕਰਨਾ ਹੈ, ਕਿਸੇ ਦੇ ਪ੍ਰਤੀ ਕੋਈ ਦੋਸ਼ ਭਾਵ ਨਹੀਂ ਰੱਖਣਾ।
0: ਹਾਂ ਕੋਈ ਗੱਲ ਵਾਲੀ ਯਾਰ, ਵੈਸੇ ਇਹ ਤਾਂ ਠੀਕ ਹੈ।
3: ਔਰ ਕਿਸੇ ਤੋਂ ਈਰਸ਼ਾ ਨਹੀਂ ਕਰਨੀ।
0: ਅੱਛਾ,
3: ਜੋ ਕੁਛ ਤੁਹਾਡੇ ਕੋਲ ਹੈ ਉਸ ਚ ਸ਼ੁਕਰਾਨਾ ਕਰਨਾ ਇਸ ਪਰ ਉਹਦੀ ਗੱਲ ਦਾ।
0: ਇਹ ਤਾਂ ਬਹੁਤ ਸੋਹਣੀ ਗੱਲ ਸਿੱਖ ਕੇ ਆਏ ਹੋ ਤੁਸੀਂ। ਹਾਂਜੀ, ਵਾਹ ਜੀ ਵਾਹ,
3: ਇਹ ਗੱਲ ਮੈਂ ਹਮੇਸ਼ਾ ਸਿੱਖ ਕੇ ਆਉਣੀ ਹੈ ਜੀ।
0: ਨਾ ਇੱਕ ਵਾਰੀ ਸਿੱਖਿਆ ਤੁਹਾਨੂੰ ਭੁੱਲ ਜਾਂਦੀ ਹੈ, ਮਹੀਨੇ ਬਾਅਦ ਫੇਰ ਸਿੱਖਣ ਜਾਂਦੇ ਹੋ ਫੇਰ ਸਿੱਖਣ ਜਾਂਦੇ ਹੋ?
3: ਨਹੀਂ ਨਹੀਂ, ਮੈਨੂੰ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੇ ਯਾਦ ਕੀਤਾ ਸੀਗਾ ਤੇ ਫਿਰ ਇਸ ਕਰਕੇ ਮੈਨੂੰ ਜਾਣਾ ਪਿਆ।
0: ਚਲੋ ਠੀਕ ਹੈ ਜੀ।
3: ਔਰ ਮੇਰੀ ਇੱਕ ਫਰੈਂਡ ਹੈ 10 ਸਾਲਾਂ ਦੀ।
0: ਹਾਂਜੀ,
3: 10 ਸਾਲਾਂ ਦੀ ਮੇਰੀ ਫਰੈਂਡ ਹੈ, ਉਹਦੇ ਘਰ ਇਹ ਸੀਗਾ ਸਤਸੰਗ ਤੇ ਉਹਨੇ ਕਿਹਾ ਦਾਦੀ ਜੀ ਆਪਕੋ ਜ਼ਰੂਰ ਆਨਾ, ਅਗਰ ਆਪ ਨਹੀਂ ਆਏ ਤੋ ਮੈਂ ਕਦੀ ਬਾਤ ਨਹੀਂ ਕਰੂੰਗੀ ਵਗੈਰਾ ਵਗੈਰਾ।
0: ਅੱਛਾ, ਫੇਰ ਤੇ ਬਈ।
3: ਹਾਂ, ਉਹਨੇ ਧਮਕੀ ਦਿੱਤੀ ਸੀ ਮੈਨੂੰ।
0: ਹਾਂਜੀ, ਫੇਰ ਤੇ ਜ਼ਰੂਰ ਜਾਣਾ ਚਾਹੀਦਾ ਬਈ।
3: ਹਾਂਜੀ, ਛੋਟੇ ਬੱਚੇ ਮੇਰੇ ਖਾਸ ਫਰੈਂਡ ਨੇ।
0: ਹਾਂ, ਤੁਸੀਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ। ਠੀਕ ਹੈ
3: ਜੀ,
0: ਤੇ ਅੱਜ ਫਿਰ ਤੁਸੀਂ ਰੇਡੀਓ ਤੇ
3: ਕਿੱਦਾਂ ਦੀਆਂ ਰੌਣਕਾਂ ਲਾਉਣੀਆਂ? ਰੇਡੀਓ ਤੇ ਮੈਂ ਰੌਣਕਾਂ ਲਾਉਣੀਆਂ ਨੇ ਜਿੱਦਾਂ ਹਮੇਸ਼ਾ ਲਾਉਣੀ ਉਧਰ ਦੋ ਲਾਈਨਾਂ ਸੁਣਾਉਣੀ ਆ। ਹਾਂਜੀ, ਤੇ ਇਹ ਮੇਰੇ ਭਾਵ ਨੇ
0: ਜੀ,
3: ਇਹ ਮੈਂ ਪੇਸ਼ ਕਰ ਰਹੀ ਹਾਂ। ਜਿਸ ਪਥ ਤੇ ਚਲਾ ਉਸ ਪਥ ਤੇ ਮੁਝੇ ਆਂਚਲ ਤੋਂ ਬਿਛਾਣੇ ਦੇ।
0: ਵਾਹ ਵਾਹ, ਬੜੇ ਖੂਬਸੂਰਤ ਗਾਣੇ ਤੁਸੀਂ ਸੁਣਾਉਂਦੇ ਹੋ, ਵੰਡਰਫੁਲ।
3: ਹਾਂਜੀ, ਸਾਥੀ ਨਾ ਸਮਝ ਕੋਈ ਬਾਤ ਨਹੀਂ, ਮੁਝੇ ਸਾਥ ਤੋਂ ਆਨੇ ਦੇ।
0: ਵਾਹ ਵਾਹ, ਕਿਆ
3: ਬਾਤ। ਥਕ ਜਾਏਗਾ ਜਬ ਰਾਹੋਂ ਮੇ ਬਾਹੋਂ ਕਾ ਸਹਾਰਾ ਦੂੰਗੀ, ਤੇਰੇ ਸੁਨੇ ਸੁਨੇ ਜੀਵਨ ਮੇ ਮੈਂ ਪਿਆਰ ਕਾ ਰੰਗ ਭਰ ਦੂੰਗੀ।
0: ਬਸ ਜਰਾ ਗਾ ਕੇ ਸੁਣਾਓ।
3: ਅੱਛਾ ਜੀ, ਸੁਣਾ ਰਹੀ ਹਾਂ। ਸਾਡੇ ਸਾਰੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਜੁੜੇ ਹੋਏ ਨੇ ਪ੍ਰਵਾਸ ਰੇਡੀਓ ਦੇ ਨਾਲ, ਔਰ ਸਾਡੇ ਸਤਿਕਾਰਯੋਗ ਬਾਜਵਾ ਸਾਹਿਬ ਨਾਲ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ੀਜ਼ੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਸਲਾਮ ਅਲੈਕੁਮ
0: ਜੀ। ਉਹਨਾਂ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਮਸਕਾਰ। ਹਾਂਜੀ
3: ਜੀ, ਥੈਂਕ ਯੂ। ਜਿਸ ਤੱਕ ਤੇ ਚਲਾ ਸਾਥੀ ਨਾ ਸਮਝ ਕੋਈ

0: ਰਾਧਨ ਜੀ, ਇਹ ਗਾਣਾ ਮੈਂ ਰਿਜ਼ਰਵ ਗਾਣਿਆਂ ਵਿਚ ਕਿਉਂ ਕੀਤਾ ਸੀ ਤੇ ਮੈਂ ਇਹਦੇ ਦੋ ਬੋਲ ਸੁਣਾਉਣ ਲੱਗਾ ਵਾ, ਉਹ ਤੁਹਾਨੂੰ ਨਹੀਂ ਸੁਣੇਗਾ ਤੇ ਮੈਂ ਦੋ ਬੋਲ ਦੇ ਬਾਅਦ ਫਿਰ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ?
1: ਓਕੇ ਓਕੇ ਜੀ ਓਕੇ
0: ਹਾਏ ਹਾਏ ਵੰਡਰਫੁਲ ਸਰ।

0: ਹਾਂ ਜੀ ਰਾਧਨਾ ਜੀ, ਮੈਂ ਆਪਦੇ ਦੋ ਬੋਲ ਪਹਿਲੇ ਸੁਣਾਏ ਨੇ, ਬਹੁਤ ਖੂਬਸੂਰਤ ਹੈ।
1: ਬਹੁਤ ਸੋਹਣਾ ਗਾਣਾ ਜੀ,
2: ਵੰਡਰਫੁਲ ਵੰਡਰਫੁਲ ਹੈ
0: ਜੀ।
1: ਗਾਣੇ ਸਾਰੇ ਲਿਖਣ ਵਾਲੇ ਨੇ ਨਾ ਜੀ, ਇਹ ਜੀਨੀਅਸ ਲੋਕ ਨੇ।
0: ਗੱਲ ਇਸ ਤਰ੍ਹਾਂ ਹੈ ਰਾਧਨਾ ਜੀ, ਪੁਰਾਣੇ ਗਾਣੇ ਇੰਨੇ ਹਿੱਟ ਕਿਉਂ ਨੇ? ਗਾਣੇ ਲਿਖਣ ਵਾਲੇ ਸ਼ਾਇਰ ਲੋਕ ਸਨ, ਉਹਨਾਂ ਨੂੰ ਲਫ਼ਜ਼ਾਂ ਦਾ ਐਡਜਸਟਮੈਂਟ ਕਰਨੀ ਆਉਂਦੀ ਸੀ। ਤਕਰੀਬਨ ਸ਼ਾਇਰੀ ਵਰਗੇ ਗਾਣੇ ਨੇ। ਫਿਰ ਗਾਣੇ ਗਾਉਣ ਵਾਲੇ ਇਸ ਤੋਂ ਵੀ ਉੱਪਰ ਲੋਕ, ਹਾਂਜੀ ਤੇ ਰਾਧਨਾ ਜੀ ਮਿਊਜ਼ਿਕ ਵਾਲੇ ਉਸ ਤੋਂ ਵੀ ਉੱਪਰ,
1: ਬਿਲਕੁਲ ਇੱਕ ਤੋਂ ਇੱਕ
0: ਇੱਕ ਵੱਧ ਗਏ। ਤੇ ਫਿਰ ਕਿਤੇ ਉਹ ਗਾਣੇ ਜਿੰਨੀ ਦੇਰ ਚੰਨ ਤੇ ਤਾਰੇ ਰਹਿਣਗੇ, ਇਹ ਗਾਣੇ ਸਾਡੇ ਦਿਲਾਂ ਨਾਲ ਖਿੰਦੇ ਹੀ ਰਹਿਣਗੇ। ਹੁਣ ਰਾਧਨਾ ਜੀ ਜਿਹੜੇ ਬੱਚੇ ਬਾਅਦ ਚ ਪੈਦਾ ਹੋਏ ਨੇ, ਉਹ ਵੀ ਇਹਨਾਂ ਗਾਣਿਆਂ ਨੂੰ ਲਾਈਕ ਕਰਦੇ ਨੇ।
1: ਹਾਂਜੀ
0: ਹਾਂ, ਵੇਖੋ ਹੈ ਨਾ, ਸਿੱਕੇ ਬੰਦ ਗਾਣੇ ਜਦੋਂ ਮਰਜ਼ੀ ਸੁਣੋ, ਉਹਦੇ ਚ ਓਨੀ ਮਿਠਾਸ ਹੀ ਮਿਲੇਗੀ।
1: ਬਿਲਕੁਲ ਪੁਰਾਣੀ ਹੋਣਗੇ ਨੀ ਜੀ।
0: ਜੀ ਬਿਲਕੁਲ ਜੀ, ਤੁਸੀਂ ਸੁਣਾਓ।
1: ਹੁਣ ਮੈਂ ਇਹ ਗੀਤ ਆਪ ਜੀ ਨੂੰ ਸੁਣਾ ਰਹੀ ਹੈ, ਮੇਰੇ ਬੜੇ ਹਿਰਦੇ ਦੇ ਕਰੀਬ ਆ, ਮੇਰੇ ਦਿਲ ਦੇ ਬਹੁਤ ਕਰੀਬ ਆ। ਔਰ ਅੱਜ ਮੈਂ ਦਿਨੇ ਹੀ ਸੋਚਿਆ ਸੀ ਨਾ, ਮੈਨੂੰ ਕੋਈ ਸੁਰ ਕਿਤੋਂ ਲੱਭ ਜਾਂਦਾ ਨਾ, ਕੋਈ ਗੱਲਬਾਤ ਇਵੇਂ ਦੀ ਹੁੰਦੀ ਤੇ ਗੀਤ ਯਾਦ ਆ ਜਾਂਦਾ। ਤੇ ਮੈਂ ਕਿਹਾ ਅੱਜ ਬਾਜਵਾ ਸਾਹਿਬ ਨੂੰ ਮੈਂ ਵੀ ਲਵਾਉਣਾ।
0: ਅੱਛਾ ਜੀ,
1: ਕਿਉਂਕਿ ਬਾਜਵਾ ਸਾਹਿਬ ਏਡੀ ਛੇਤੀ ਕਿਸੇ ਦੇ ਲਵਾਏ ਚ ਨਹੀਂ ਆਉਂਦੇ।
0: ਨਹੀਂ ਮੈਂ ਤੇ ਹਰ ਇੱਕ ਦਾ ਤਾਬੇਦਾਰ ਹਾਂ ਜੀ।
1: ਨਹੀਂ ਤਾਬੇਦਾਰ ਤਾਂ ਹੈਗੇ ਹੋ, ਲੇਕਿਨ ਤੁਹਾਨੂੰ ਲਵਾਉਣਾ ਕੋਈ ਮਜ਼ਾਕ ਗੱਲ ਨਹੀਂ ਹੈ ਜੀ। ਉਹ ਤਾਂ ਸਾਡੇ ਕੋਲ ਹੀ ਸੰਗੀਤ ਦਾ ਜਾਦੂ ਜਿਹੜਾ ਅਸੀਂ ਲਵਾ ਲੈਂਦੇ ਤੁਹਾਨੂੰ।
0: ਬਿਲਕੁਲ ਬਿਲਕੁਲ ਵੰਡਰਫੁਲ ਹੋ ਤੁਸੀਂ ਵੀ ਹੈ, ਉਹ ਉੱਪਰ ਵਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੁਸੀਂ ਜਦੋਂ ਵੀ ਆਉਂਦੇ ਪਿਆਰ ਵਾਲੀਆਂ ਗੱਲਾਂ ਤੇ ਰੌਣਕ ਲਾ ਕੇ ਜਾਂਦੇ ਹੋ, ਸੋਹਣੇ ਗਾਣੇ ਸੁਣਾ ਕੇ ਜਾਂਦੇ ਹੋ। ਤੇ ਤੁਸੀਂ ਮਤਲਬ ਕਿ ਨਾ ਇਸ ਝੂਠੇ ਠੱਗ ਤੇ ਹੇਰਾਫੇਰੀ ਸਮਾਜ, ਹੇਰਾਫੇਰੀ ਵਾਲੇ ਸਮਾਜ ਵਿਚ ਗੁਲਾਬ ਦੇ ਫੁੱਲ ਜਿਹੜਾ ਇਹ ਗੰਦ ਮੰਦ ਜਿਹੜਾ ਨਾ, ਉਹ ਆਪਣੀ ਖੁਸ਼ਬੂ ਖਿਲਾਰ ਕੇ ਲੋਕਾਂ ਨੂੰ ਸਾਹ ਲੈਣ ਦਾ ਮੌਕਾ ਦਿੰਦੇ ਹੋ। ਸਾਰੇ ਆਰਟਿਸਟ ਗੁਲਾਬ ਦੇ ਜਿਹੜੇ ਸਮਾਜ ਹਾਂਜੀ
1: ਹਾਂਜੀ ਹਾਂਜੀ, ਇਹ ਵੀ ਵਾਹਿਗੁਰੂ ਜੀ ਦੀ ਬਖਸ਼ ਹੈ ਜਿਹੜੀ ਉਹਨਾਂ ਨੇ ਬਖਸ਼ਿਸ਼ ਬਖਸ਼ੀ ਹੋਈ ਹੈ।
0: ਜੀ ਬਿਲਕੁਲ।
1: ਤੇ ਆਓ ਆਪਾਂ ਗੀਤ ਵੱਲ ਚੱਲਦੇ ਹਾਂ।

0: रातों की शहनाई, दिल का दिया जला के गया, ये कौन मेरी तन्हाई।
1: बहुत खूब, बहुत खूब।
0: थैंक यू, थैंक यू वेरी मच। ਤੁਹਾਡਾ ਵੀ ਆਉਣ ਨੂੰ ਦਿਲ ਕਰ ਆਉਂਦਾ ਮੇਰੇ ਨਾਲ ਨਾਲ, ਹੈ ਨਾ?
1: ਉਹ ਗਾਣਾ ਹੀ ਏਡਾ ਸੋਹਣਾ ਹੁੰਦਾ ਜਦੋਂ ਚੱਲ ਰਿਹਾ ਟ੍ਰਾਂਸਿਸਟਰ ਰੇਡੀਓ ਲੱਗਾ ਹੋਵੇ ਤੇ ਲੋਕ ਨਾਲ ਹੀ ਗਾਉਂਦੇ, ਮੈਂ ਵੀ ਰੇਡੀਓ ਦੇ ਨਾਲ ਹੀ ਗਾਉਂਦੇ।
0: ਹਾਂਜੀ ਹਾਂਜੀ, ਉਹੀ ਮੈਂ ਕਿਹਾ ਅੱਜ ਕੱਲ ਤਾਂ ਬੜੀਆਂ ਤਰੱਕੀਆਂ ਨੇ, ਬਾਜਵਾ ਸਾਹਿਬ ਗਾਣਾ ਸ਼ੁਰੂ ਹੋ ਗਿਆ, ਵੈਰੀ ਗੁੱਡ।
1: ਮੈਨੂੰ ਕੋਈ ਕਿਸੇ ਦੇ ਨਾਲ ਨਾਲ ਹੀ ਗਾ ਸਕਦਾ ਵਾ, ਕੱਲਾ ਨੀ।
0: ਤੇ ਗੱਲ ਸੁਣੋ, ਮਜ਼ਾ ਤਾਂ ਉਹੋ ਹੀ ਹੈ ਨਾ ਜਿਹੜਾ ਕੱਲਾ ਹੀ ਆਪ ਹੀ ਕਿਸ਼ਤੀ ਨਾ ਔਖੇ ਵੇ। ਨਾ ਨਹੀਂ ਬਈ, ਨਾ ਨਹੀਂ, ਕੱਲੇ ਕੱਲੇ ਸੁਣਾ।
1: ਠੀਕ ਹੈ ਜੀ।
0: ਤੇ ਹਾਂ, ਹੁਣ ਮੈਂ ਤੁਹਾਨੂੰ ਲੈ ਚੱਲਦੀ ਹਾਂ ਬਹੁਤ ਪੁਰਾਣੇ ਪਿੱਛੇ, 60-65 ਸਾਲ ਪਿੱਛੇ।
1: ਅੱਛਾ।
0: ਔਰ ਇਹਦੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਜੈਕਿਸ਼ਨ ਜੀ ਸੀ। ਔਰ ਇਹ ਗਾਣੇ ਇੱਕੋ ਰਾਗ ਤੇ ਦੋਨੋ ਤਿੰਨੋ ਉਹਨਾਂ ਨੇ ਕੰਪੋਜ਼ ਕੀਤੇ ਸੀ, ਤੇ ਆਓ ਮੈਂ ਇੱਕ ਅੰਤਰਾ ਇਹਦਾ ਤੇ ਇੱਕ ਅੰਤਰਾ ਦੂਸਰੇ ਦਾ। ਓਕੇ,
1: ਠੀਕ ਹੈ। ਵੈਸੇ ਤੇ ਟਾਈਮ ਖਤਮ ਹੋ ਚੁੱਕਿਆ ਰਾਗਾਂ ਜੀ, 5 ਮਿੰਟ ਤੁਹਾਡੇ ਕੋਲ, ਠੀਕ ਹੈ ਜੀ?
0: ਮੈਂ 4 ਮਿੰਟ ਦੀ ਗੱਲ ਖਤਮ ਕਰ ਦੇਣੀ ਜੀ।
1: ਤੁਸੀਂ 6 ਮਿੰਟ ਚ ਕਰੋ, 1 ਮਿੰਟ ਦਾ ਕੋਈ ਚੱਕਰ ਨਹੀਂ। ਹਾਂਜੀ।
0: ਔਰ ਇੱਕ ਵਾਰੀ ਫੇਰ ਵਿੱਚ ਅਨਾਊਂਸ ਕਰ ਦੇਣਾ ਚਾਹੀਦਾ, ਜਿੰਨੇ ਸਾਡੇ ਸੋਹਣੇ ਸੋਹਣੇ ਸ਼ਰੋਤਾ ਜੁੜੇ ਹੋਏ ਨੇ ਪ੍ਰਵਾਜ਼ ਰੇਡੀਓ ਦੇ ਨਾਲ,
1: ਹਾਂਜੀ,
0: ਆਪ ਸਭ ਦੀ ਨਜ਼ਰ ਇਹ ਗੀਤ ਕਰ ਰਹੀ ਹੈ ਅਰਾਧਨਾ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੋਂ, ਤੇ ਆਪ ਸਭ ਦੀ ਬੜੀ ਮੈਂ ਰਿਸਪੈਕਟ ਕਰਦੀ ਹਾਂ, ਬਹੁਤ ਆਪ ਜੀ ਦਾ ਅਦਬ ਹੈ ਕਿ ਆਪ ਜੀ ਮੈਨੂੰ ਪਸੰਦ ਕਰਦੇ ਨੇ, ਮੈਂ ਅਨੇਕ ਅਨੇਕ ਧੰਨਵਾਦੀ ਹਾਂ ਆਪ ਸਭ।
1: ਲੋਕ ਵੀ ਤੁਹਾਨੂੰ ਇੰਨਾ ਹੀ ਪਸੰਦ ਕਰਦੇ ਨੇ ਅਰਾਧਨਾ ਜੀ, ਪਿਆਰ ਕਰਦੇ ਨੇ ਤੁਹਾਡੀ ਆਵਾਜ਼ ਨੂੰ ਤੇ ਤੁਹਾਨੂੰ
0: ਜੀ
1: ਜੀ।
0: ਅੱਜ ਕੱਲ ਉਹ ਜਾਨੂ ਜੀ ਦਾ ਪਤਾ ਨੀ ਕਿੱਥੇ ਗੁਆਚੇ ਹੋਏ ਨੇ।
1: ਮੈਂ ਵੀ ਸੋਚਿਆ ਸੀ ਅੱਜ,
0: ਹਾਂਜੀ, ਕਹਿਣਾ ਤੁਹਾਡੇ ਚਾਹਣ ਵਾਲੇ ਕਿੰਨਾ ਤੁਹਾਨੂੰ ਮਿਸ ਕਰ ਰਹੇ ਨੇ, ਤੁਸੀਂ ਕਿਹੜੀ ਦੁਨੀਆਂ ਚ ਗੁਆਚੇ ਹੋਏ?
1: ਜਰੂਰ ਜਰੂਰ ਮੈਂ ਮੈਸੇਜ ਦਿਆਂਗਾ
0: ਤੁਹਾਨੂੰ। ਹਾਂਜੀ, ਨਾਜ਼ੁਕ ਨਾਜ਼ੁਕ ਕਲੀਆਂ ਕੇ ਦਿਲ ਕੋ ਧੜਕਾਤਾ ਆਇਆ ਕੋਈ।

0: ਉਹਨਾਂ ਦੀ ਰੌਣਕਾਂ ਲਾ ਦਿੱਤੀਆਂ ਤੁਸੀਂ ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ। ਮੈਂ ਨਾ ਇੱਕ ਜਵਾਨ ਖੂਬਸੂਰਤ ਮੁਟਿਆਰ ਦੀ ਹਾਵਾਂ ਭਾਵਾਂ ਤੇ ਇੱਕ ਸ਼ੇਅਰ ਲਿਖਿਆ ਕਿ ਜਦੋਂ ਜਵਾਨੀ ਹੁੰਦੀ ਹੈ ਹਾਂਜੀ ਸ਼ੀਸ਼ਾ ਵਹਿੰਦੀਆਂ ਜਾਂ ਮਤਲਬ ਕਿ ਆਪਣੇ ਆਪ ਨੂੰ ਬਹੁਤ ਖੂਬਸੂਰਤ ਜਾਂ ਉਹਨਾਂ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ
1: ਜੀ।
0: ਠੀਕ ਹੈ ਜੀ, ਉਹ ਤੁਹਾਡੇ ਨਾਲ ਕਰਾਂਗਾ ਕਿ ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਚੰਨ ਬਾਰੀ ਧਣੀ ਚੰਨ ਬਾਰੀ
1: ਧਣੀ
0: ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਬਾਰੀ ਥਣੀ ਝਾਤੀਆਂ ਮਾਰ ਰਿਹਾ
1: ਲੋਕੀ
0: ਤਾਂ ਚੰਨ ਨੂੰ ਕਹਿੰਦੇ ਨੇ ਉਹ ਕਹਿੰਦੀ ਮੈਨੂੰ ਬਾਰੀ ਥਣੀ ਚੰਨ ਵੇਖਣ ਦੇ ਲੋ
1: ਕਿਆ ਬਾਤ ਹੈ
0: ਮੇਰੇ ਹੁਸਨ ਦੇ ਥਾਂ ਥਾਂ ਚਰਚੇ ਨੇ ਚੰਨ ਬਾਰੀ ਥਾਣੀ ਝਾਤੀਆਂ ਮਾਰ ਰਿਹਾ ਮੇਰਾ ਦੁਪੱਟਾ ਮੈਨੂੰ ਛੇੜ ਰਿਹਾ ਸਾਹਮਣੇ ਸ਼ੀਸ਼ਾ ਵੀ ਜਿੰਦ ਮਾਰ ਰਿਹਾ
1: ਵਾਹ ਵਾਹ ਕਿਆ ਬਾਤ ਹੈ
0: ਮੇਰਾ ਦੁਪੱਟਾ ਮੈਨੂੰ ਛੇੜ ਰਿਹਾ ਸਾਹਮਣੇ ਸ਼ੀਸ਼ਾ ਵੀ ਜਿੰਦ ਮਾਰ ਰਿਹਾ ਆ ਮੇਰਾ ਕੋਕਾ ਤਾਰਾ ਧਰਤੀ ਦਾ ਕਰ ਸਜਦੇ ਕੁੱਲ ਸੰਸਾਰ ਰਿਹਾ
1: ਬਹੁਤ ਵਧੀਆ ਕਿਆ ਕਹਿੰਦੇ
0: ਮੇਰਾ ਕੋਕਾ ਤਾਰਾ ਧਰਤੀ ਦਾ ਕਰ ਸਜਦੇ ਕੁੱਲ ਸੰਸਾਰ ਰਿਹਾ ਗੱਭਰੂ ਸੁਪਨਿਆਂ ਚ ਮੈਨੂੰ ਉਡੀਕਦੇ ਨੇ ਕਰ ਕੜਕਣ ਮੈਨੂੰ ਪਿਆਰ ਰਿਹਾ
1: ਬਹੁਤ
0: ਝੁਮਕਾ ਥਾਪੀਆਂ ਦਿੰਦਾ ਗੱਲਾਂ ਤੇ ਝੁਮਕਾ ਥਾਪੀਆਂ ਦਿੰਦਾ ਗੱਲਾਂ ਤੇ ਹਾਏ ਮੈਨੂੰ ਦੀਵਾ ਅੱਖਾਂ ਮਾਰ
1: ਰਿਹਾ
0: ਉਹ ਦੀਵਾ ਹਿਲਦਾ ਨੀ ਹੁੰਦਾ ਜਦੋਂ ਜਗਦਾ ਵੇ ਅੱਲਾ ਜਵਾਨੀ ਕਿਸ ਤਰ੍ਹਾਂ ਮਹਿਸੂਸ ਕਰਦੀ ਹੈ ਹਾਂਜੀ
1: ਹਾਏ ਅੱਲਾ ਤੁਸੀਂ ਤਾਂ ਬੜਾ ਹੀ ਜ਼ੁਲਮ ਕਰਦੇ ਹੋ ਮੇਰੇ ਸਿਰ ਤੇ
0: ਸਵਾਲ ਹੈ ਜੀ ਯੂ ਆਰ ਸੋ ਸਵੀਟ ਥੈਂਕ ਯੂ ਵੈਰੀ ਮਚ
1: ਥੈਂਕ ਯੂ ਵੈਰੀ ਮਚ ਸਰ ਸਰ ਤੁਸੀਂ ਹੈਗੇ ਬੜੇ ਪਿਆਰੇ ਹੋ ਤਾਂ ਹੀ ਤੁਹਾਨੂੰ ਸਾਰੀ ਦੁਨੀਆਂ ਪਿਆਰ ਕਰਦੀ ਹੈ
0: ਮਤਲਬ ਕਿ ਦੇਖੋ ਨਾ ਇਸ ਦੁਨੀਆਂ ਦੇ ਵਿੱਚ ਤੁਸੀਂ ਪਿਆਰ ਨਾਲ ਹਰ ਹਰ ਬੱਚੇ ਦਾ ਜਵਾਨ ਦਾ ਬੁੱਢੇ ਦਾ ਓਪਰੇ ਲੋਕਾਂ ਦਾ ਵੀ ਦਿਲ ਜਿੱਤ ਸਕਦੇ ਹੋ
1: ਜੀ ਬਿਲਕੁਲ
0: ਜੇ ਸਾਨੂੰ ਟੈਕਨੀਕ ਤੇ ਪਿਆਰ ਨਾਲ ਬੋਲਣਾ ਆਉਂਦਾ ਹਾਂਜੀ
1: ਜੀ
0: ਤੇ ਮਤਲਬ ਕਿ ਕਿਸ ਤਰ੍ਹਾਂ ਤੁਹਾਨੂੰ ਦੱਸਾਂ ਫਿਰ ਤੇ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਸੋਹਣਾ ਗਾਉਂਦੇ ਹੋ ਕੋਈ ਲਿਖਾਰੀ ਹੈ ਉਹ ਜਿਹੜਾ ਕਿ ਸ਼ੇਅਰ ਲਿਖਦਾ ਨਾ ਕਈ ਲੋਕਾਂ ਦੇ ਹਾਵ ਭਾਵ ਉਹ ਕਿਸੇ ਨਾ ਕਿਸੇ ਤੇ ਢੁੱਕ ਰਿਹਾ ਹੁੰਦਾ ਉਹ ਸੋਚਦਾ ਕਿ ਮੇਰਾ ਹੀ ਮੇਰੀ ਜਿਹੜੀ ਦਿਮਾਗ ਦੀ ਗੱਲ ਹੈ ਉਹ ਹੀ ਲਿਖੀ ਹੈ ਇਹਨੇ
1: ਜੀ
0: ਉਹ ਵੀ ਬੰਦੇ ਦੀ ਹੁੰਦਰਦੀ ਇੱਧਰ ਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ
1: ਜੀ ਬਿਲਕੁਲ
0: ਹਾਂਜੀ ਤੇ ਫਿਰ ਤੁਸੀਂ ਸਟੇਜ ਤੇ ਕੁਛ ਕਰਕੇ ਵਿਖਾਓ ਤੇ ਵੇਖੋ ਨਾ ਕਿੰਨੀ ਦੁਨੀਆ ਤੁਸੀਂ ਸਟੇਜ ਤੇ ਕੁਛ ਕਰ ਰਹੇ ਹੋ ਡਾਂਸ ਕਰ ਰਹੇ ਹੋਗੇ ਲੈਕਚਰ ਕਰ ਰਹੇ ਹੋ ਸਪੀਚ ਕਰ ਰਹੇ ਹੋ ਕਿਸੇ ਤਰੀਕੇ ਦੀ ਵੀ ਕੋਈ ਮਿਊਜ਼ਿਕ ਵਜਾ ਰਹੇ ਹੋ ਜਾਂ ਕੋਈ ਮਤਲਬ ਕਿ ਆਈਟਮ ਕਰਕੇ ਵਿਖਾ ਰਹੇ ਹੋ ਦੇਖਿਆ ਕਿੰਨਿਆਂ ਲੋਕਾਂ
2: ਦੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਲੋਕਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਰਹੀ ਪਹਿਲਾਂ ਪਾਉਗੀ ਹਾਏ ਮੈਂ ਕਿ ਜਦੋਂ ਗਮੀ ਨੂੰ ਸਤਾਉਗੀ ਆਗੇ ਸੰਗ ਤੂੰ ਰਹੀ ਪਹਿਲਾਂ ਪਾਉਗੀ ਪੈਂਦਾ ਰੱਖਣਾ ਖਿਆਲ ਚੜ ਜਾਵੇ ਹਵਾ ਨਾਲ ਅੰਬੀ ਰਸ ਕੇ ਹੁੰਦੀ ਹੈ ਜਦੋਂ ਟਲਦੀ ਮੇਰੀ ਗੱਡਾ ਡੰਡ ਬੈਠਦਾ ਜਦੋਂ ਮਾਰਦੀ ਫੜਾ ਦੀ ਮੁੰਨੀ ਹਲਦੀ
1: ਗੁਰਦਾਸ ਮਾਨ ਸਾਹਿਬ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301

ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ, ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿਚ ਕੁਛ ਗੀਤ, ਫਿਰ ਅਸੀਂ ਕੁਛ ਅਮਰੀਕਾ ਦੀਆਂ, ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ। ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ, ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ, ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ, ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ, ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ। ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ।

ਤੇ ਸਾਡੀ ਇਸ ਵਿਚ ਟੀਮ ਆ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ, ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾ ਨੂੰ ਸੁਣਾਉਣਾ ਆ। ਤੇ ਮੂਹਰੇ ਹੋਰ ਹੀ ਕੁਛ ਯਾਰ ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਤੇ ਉਹਨਾਂ ਨੇ ਕਾਕ ਸਾਹਿਬ ਜੀ ਬਹੁਤ ਸੱਜਣਾ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਆ ਨਾ, ਫੇਰ ਉਹ ਇਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਤਲਬ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉਪਰ ਵਾਲੇ, ਨਾ ਕਰਨ ਵਾਲੇ, ਆਪਾਂ ਉਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਕ ਸਾਹਿਬ ਜੀ। ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿਚ ਅਸੀਂ ਬਾਹਰ ਆ ਚੁੱਕੇ ਹਾਂ। ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ, ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਜ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ, ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿਚੋਂ, ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਿਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਕ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ।

0: ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਜਿਹੜਾ ਚੈਕੋਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਹਨਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਹਨਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਹਨਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਹਨਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਇੱਕ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂ ਵੋ ਕਰ ਦੂ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂਸੱਤਾ ਦੀ ਰਾਖੀ ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਨ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ, ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ। ਇਸ ਨੂੰ ਕੌਣ ਨਹੀਂ ਜਾਣਦਾ ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ। ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਨਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿੱਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿੱਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, 1 ਬਿਲੀਅਨ ਡਾਲਰ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕ ਸਾਹਿਬ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿੱਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿੱਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਖਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਹਨਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UN ਅਤੇ NATO ਦੇ ਬਰਖਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲਿਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਢ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ, ਖਾਲਸਾ ਜੀ ਅਰਧ ਪਾਗਲ ਦੱਸਿਆ, ਅੱਧਾ ਪਾਗਲ, ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੁਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਹਨਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂ ਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ, ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ। ਕਹਿਣ ਦਾ ਮਤਲਬ ਖਾਲਸਾ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਕਸ਼ਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਨ੍ਹਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋਏ ਅੱਜ ਦੀ।
1: ਚਲੇ ਹੋ ਸਕਦਾ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ

ਗੁਰੂ ਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀ ਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇ ਵਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

0: ਤੇ ਸਾਡੀ ਇਸ ਵਿਚ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਕੱਖ ਸਾਹਿਬ ਜੀ। ਤੇ ਖਬਰਾਂ ਕੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਉਹਦੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੂਹਰੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ, ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ।
1: ਜੀ ਜੀ ਜੀ।
0: ਤੇ ਉਹਨਾਂ ਨੇ ਕੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕੱਖ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਆ ਨਾ, ਫੇਰ ਉਹ ਇਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿਚ ਕੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਗਠਨ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਕੱਖ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਕੱਖ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿਚ ਅਸੀਂ ਬਾਹਰ ਆ ਚੁੱਕੇ ਹਾਂ। ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿਚੋਂ। ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਕੱਖ ਸਾਹਿਬ ਜੀ, ਝੂਠੀ ਵਿਵਸਥਾ। ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਲਸਾ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਪਹਿਲਾਂ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਾਦੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ, ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਇੱਕ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ? ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਕਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ ਇਹ UNO ਤੇ ਨੇਟੋ ਦੇ ਬਰਖਲਾਫ਼ ਬਣਾਉਣੀ ਆ ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ

0: ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪਰਵਾਹ ਨਹੀਂ ਕਰ ਰਿਹਾ। ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਤਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ ਮਾਰਕਸਕਾਰਨੀ, ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਫਖਤਾ ਜੀ ਇਹ ਆ। ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕਸਾ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕਸਾ ਜੀ, ਉੱਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕਸਾ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਨ੍ਹਾਂ ਨੇ ਪਹਿਲਾ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ।
1: ਬਿਲਕੁਲ।
0: ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨੀ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ਼ ਨਹੀਂ ਆਇਆ।

ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ। ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋਏ ਅੱਜ ਦੀ।

0: ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ। ਜੀ ਡਾਕਟਰ ਸਤਿ ਸ੍ਰੀ ਅਕਾਲ ਜੀ, ਚੀਮਾ ਸਾਹਿਬ।
1: ਹਾਂਜੀ, ਸਤਿ ਸ੍ਰੀ ਅਕਾਲ ਜੀ, ਖਾਲਸਾ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ,
1: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ,
1: ਔਰ ਇਸ ਗਲਤੀ ਦੇ ਸਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ।
2: ਜੀ,
1: ਸੱਜਣ ਨੇ ਇਤਿਹਾਸ ਦੇ ਵਿਚ ਇਹ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ, ਜੀ ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ।
2: ਜੀ ਜੀ, ਇਸ ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ। ਜੀ, ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਕਿ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ।
2: ਜੀ,
1: ਇਹਦਾ ਮਤਲਬ ਇਹ ਆ ਵੀ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ।
2: ਬਿਲਕੁਲ,
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਦੇਖਣਾ ਪਏਗਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ

ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM

0: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ।
1: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ, ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਰਜੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ
1: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊ ਜਰਸੀ ਤੋਂ ਯੂ ਐਸ ਏ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਉਹ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਹਾਂ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮਰੀਕਾ ਦਾ ਨੰਬਰ ਹੈ ਜੀ 7328743259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕੀ ਸੁਣਦੇ ਆ ਜੀ ਆਪਣਾ ਇੱਕ ਲੋ

ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕਮ। ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ, ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ।

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਨਿਊਯਾਰਕ ਤੋਂ, ਨਿਊਜਰਸੀ ਤੋਂ, USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ, ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ, ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ, ਸੁਣਦੇ ਨੇ ਪ੍ਰੋਗਰਾਮਾਂ ਨੂੰ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ, ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ, ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ, ਕੋਈ ਮਸਲਾ ਨਹੀਂ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ, ਤੇ ਫਿਰ ਡਾਕਟਰ ਸਾਹਿਬ ਦਾ, ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ। ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ। ਸੋ ਲੋ, ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ। ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 7328743259, ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਦੂਸਰਾ ਨੰਬਰ ਹੈ ਜੀ 8563970301। ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬੜਾ ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਲੋਕੀ ਸੁਣਦੇ ਆ ਜੀ ਆਪਣਾ ਇੱਕ

your host Darshan Singh Khak. Purvaz Radio, New York, Frankfurt, ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾਜ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ। ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿੱਚ ਕੁਛ ਗੀਤ, ਫਿਰ ਅਸੀਂ ਕੁਛ ਅਮੈਰੀਕਾ ਦੀਆਂ, ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ। ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿੱਚ ਬਹੁਤ ਸਰੋਤੇ ਉਹਨਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ। ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ। ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿੱਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਹਨਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਐਸੀ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ, ਤੇ ਕੁਛ ਗੀਤ ਵੀ ਚੋਣ ਮੈਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ ਜਿਹਦੇ ਵਿੱਚ ਵਾਗਲਰ ਨਾ ਹੋਵੇ, ਜਿਹਦੇ ਵਿੱਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ।

0: परवाज रेडियो प्रोग्राम दिल की आवाज तुहाडे तक तुहाडे दोस्त अते होस्ट दर्शन सिंह तक पहुंचाते हैं रोजाना न्यूयॉर्क टाइम 6 PM to 8 PM इंडियन टाइम 4:30 AM to 6:30 AM परवाज रेडियो व्हाट्सएप का नंबर नोट कर लवो 732-874-3259 732-874-3259 and 856-397-0301 856-397-0301 तुहाडे अपने होस्ट दे दोस्त दर्शन सिंह खक दे नाल रोजाना सुनो प्रोग्राम
1: दिल हेलो हेलो दोस्तों सत श्री अकाल नमस्ते आदाब तुसी सुन रहे हो दिल दी आवाज मैं हां तुहाडा दोस्त ते होस्ट दर्शन सिंह खक ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਉਂਠਾਂ ਵਾਲੇ ਬਲੋਚ ਪੰਨੂ ਨੂੰ ਚੁੱਕ ਕੇ ਲੈ ਗਏ। ਹਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਹੈ।

ਸਿਰਫ ਫੋਨ ਕਾਲ ਅਵੇ ਹੀ ਹਾਂ ਅਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਅਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ੍ਹ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ। ਅਤੇ ਕੱਲ੍ਹ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ, ਕੱਲ੍ਹ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਅਤੇ ਚਾਈਨਾ ਨਰਕ ਨੇ ਇਸ ਦੁਨੀਆ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਅਤੇ ਆਓ ਹਾਂ ਰਲ ਕੇ ਸੋਚੀਏ ਵੀ ਟਰੰਪ ਹੈ ਤਾਂ ਮੂਰਖ ਜਾਂ 99 ਗੱਲਾਂ ਇੱਕ ਦਿਨ 'ਚ ਉਹ ਸਟਿਊਪਿਡ ਕਰਦਾ। ਅਤੇ ਇਹ ਕਿਤੇ ਉਹਨੇ ਠੀਕ ਤਾਂ ਨਹੀਂ ਕਿਹਾ ਕਿ ਭਾਰਤ ਨਰਕ ਹੈ, ਇਹਦੇ 'ਤੇ ਵਿਚਾਰ ਕਰਨਾ। ਹਾਂਜੀ, ਅਸੀਂ ਕੋਈ ਠੱਪਾ ਨਹੀਂ ਲਾਉਣ ਡੇ, ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ, ਅਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਆ, ਉਹ ਟਾਈਮ ਕੱਢ ਕੇ ਅਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ, ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ, ਲਾਗ ਔਨ www.parwazradio.com। ਬਿਲਕੁਲ ਜੀ, ਆਪ ਐਪ ਡਾਊਨਲੋਡ ਕਰੋ, ਨਹੀਂ ਤੁਸਾਂ ਤਾਂ ਕਰਵਾਈ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ। ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। parwazradio.com, ਆਪਣੇ ਪਲੇ ਸਟੋਰ 'ਤੇ ਜਾ ਕੇ ਪਰਵਾਜ਼ ਰੇਡੀਓ PARWAZ ਰੇਡੀਓ RADIO, ਇਸ ਵਨ ਵਰਡ ਤੁਸੀਂ ਡਾਊਨਲੋਡ ਕਰੋਗੇ ਤਾਂ ਲੋਗੋ ਹੈ ਸਾਡਾ ਜੀ, ਯੈਲੋ ਰੰਗ ਦਾ, ਦੋ ਸਪੀਕਰ। ਆਪ ਸੁਣੋ ਅਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ, ਤਾਂ ਯੂ ਮੋਸਟ ਵੈਲਕਮ, ਮੈਨੂੰ ਕਾਲ ਕਰੋ ਅਤੇ ਦੱਸੋ ਤੁਸੀਂ ਕਿਹੜੇ ਟੌਪਿਕ 'ਤੇ, ਕਿਹੜੇ ਵਿਸ਼ੇ 'ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ, ਅਸੀਂ ਤੁਹਾਨੂੰ ਵੈਲਕਮ ਕਰਾਂਗੇ, ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ 'ਤੇ ਕੋਈ ਜਗ੍ਹਾ ਨਹੀਂ। ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ ਉਹ ਮੋਸਟ ਵੈਲਕਮ। ਅਤੇ ਮੈਂ ਹਾਂ ਜੀ ਆਪਦਾ ਦੋਸਤ ਅਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤਸਵੀ ਫੇਰਦੇ ਬੁੱਢੇ ਹੋ ਗਏ ਭਾਈ ਮੁੱਲਾ ਪੰਡਿਤ ਸਾਰੇ, ਤਸਵੀ ਟੁੱਟੀ ਮਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ, ਨਾ ਆਪ ਸੁੱਖ ਪਾਇਆ ਨਾ ਸਮਾਜ ਵਾਸਤੇ ਕੁਛ ਕੀਤਾ ਇਹਨਾਂ ਲੋਕਾਂ ਨੇ। ਤਸਬੀ ਟੁੱਟੀ ਮਸੱਲਾ ਪਾਟਾ ਫਾਕੇ ਕੱਟ ਕੱਟ ਹਾਰੇ, ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ, ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ, ਜੋ ਲੱਭਾ ਨਾ ਉਹਦਾ ਸਰਨਾਵਾਂ ਦੱਸਣ ਜੱਗ ਜਿੱਤਿਆ ਖੁਦ ਤੋਂ ਹਾਰੇ, ਸੁੱਚਾ ਸਿਆਂ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ। ਕਦੀ ਇਹ ਸੱਤਵੇਂ ਅਸਮਾਨ ਦੀ ਗੱਲਬਾਤ ਕਰਦੇ ਨੇ ਅਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ, ਐਨੀ ਹਾਓ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ, ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ, ਅੱਜ ਸੈਟਰਡੇ ਆ ਜੀ, ਬਹੁਤ ਸੋਹਣਾ ਦਿਨ, ਵੰਡਰਫੁਲ ਡੇ,
ਸੋਹਣੇ ਦਿਨ ਆ ਗਏ ਜੇ, ਯੂਰਪ 'ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੇ, ਹਾਂਜੀ। ਅਤੇ ਅੱਜ 2 ਮਈ ਹੈ ਜੀ, ਅਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ, ਹਾਂਜੀ, ਸੋਹਣਾ ਟੈਂਪਰੇਚਰ ਹੈ ਅੱਜ। ਐਂ ਲੋਕ ਖੁਸ਼, ਓਪਨ ਕਾਰਾਂ 'ਚ ਅਤੇ ਮਤਲਬ ਕਿ ਪੈਂਟਾਂ ਨੂੰ ਤਾਂ ਛੱਡੋ, ਨਿੱਕਰਾਂ 'ਚ ਅਤੇ ਬਨੈਣਾਂ ਦੇ ਵਿੱਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ, ਹੈਂ, ਕੁੱਤੇ ਬਾਜ਼ੀਆਂ ਮਾਰਨ ਡਏ ਨੇ। ਇੱਧਰ ਦੇ ਕੁੱਤੇ ਅਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਅਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ, 9 ਮਹੀਨੇ ਤਾਂ ਅੰਦਰ ਰਹਿੰਦੇ ਨੇ ਅਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ, ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ, 1:23 ਹੋ ਗਏ ਨੇ ਜੀ, ਅਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ, ਹਾਂਜੀ। ਅਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514, 0049-171-4869-514 ਜੀ। ਇਹ ਕੱਲ੍ਹ ਵਾਸਤੇ ਨੋਟ ਕਰ ਲਿਓ ਸੱਜਣੋ, ਜੇ ਤੁਸੀਂ ਕੱਲ੍ਹ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਕਮ ਔਨ, ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ, ਹਾਂਜੀ। ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ, ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਅਤੇ ਕਿਹੜੀ ਗੱਲ ਠੀਕ ਕੀਤੀ ਹੈ। ਗੱਲਬਾਤ ਕਰਨ ਨਾਲ ਹੀ ਬਹੁਤ ਕੁਛ ਸਿੱਖਣ ਨੂੰ ਮਿਲਦਾ, ਜ਼ਰੂਰ ਗੱਲਬਾਤ 'ਚ ਹਿੱਸਾ ਲੈਣਾ ਚਾਹੀਦਾ, ਅਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸੁਲਾ ਸਫਾਈ ਕਰਨੀ ਚਾਹੀਦੀ ਹੈ ਸਾਨੂੰ, ਹਾਂਜੀ। ਸੋ ਦੋਸਤੋ, ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਅਤੇ ਸੋਹਣਾ ਦਿਨ ਹੈ, ਫੁੱਲ ਖਿੜਨੇ ਸ਼ੁਰੂ ਹੋ ਗਏ ਨੇ, ਅਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ, ਉਹ ਹੈ ਜੀ ਫਰੀਡਨ ਸਟਰਾਸ 106th Fiesisch ਦੇ ਵਿੱਚ। ਤੁਹਾਡੀ ਕਿਸੇ ਕਿਸਮ ਦੀ ਵੀ ਇੱਕ ਕਾਰ ਹੈ, ਕਿਸੇ ਕੰਪਨੀ ਦੀ ਕਾਰ ਹੈ ਅਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ, ਇੱਕ ਵਾਰੀ ਜ਼ਰੂਰ ਆਓ, ਅਜਮਾਓ, ਸਿੱਕੇ ਬੰਦ ਕੰਮ ਕਰਦੇ ਨੇ, ਵਾਜਬ ਪੈਸੇ ਲੈਣਗੇ ਤੁਹਾਡੇ ਕੋਲੋਂ, ਠੀਕ ਹੈ ਜੀ। ਅਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ। ਅਤੇ ਇਹ ਹੈ ਕਿੱਥੇ ਨੇ ਜੀ, ਮਤਲਬ ਕਿ ਫਰੀਡਨ ਸਟਰਾਸੇ 106th Fiesisch ਦੇ ਵਿੱਚ, 6th Reihe 1/6 Mühlheim ਦੇ ਵਿੱਚ। ਅਤੇ ਸੱਜਣੋ, ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਅਤੇ ਗਾਣਾ ਜੀ ਫਿਲਮ ਇੱਕ ਆਈ ਸੀ, ਬੜੀ ਪੁਰਾਣੀ ਫਿਲਮ ਹੈ ਜੀ ਉਹ, ਹਾਂਜੀ, ਹਿੰਦੀ ਦਰਦ ਬੜੇਗਾ ਸੰਜੀਵ, ਹਾਂਜੀ, ਮੇਰਾ ਖਿਆਲ 10 ਲੱਖ ਉਹਦਾ ਨਾਂ ਸੀ ਫਿਲਮ ਦਾ, ਵੰਡਰਫੁਲ ਫਿਲਮ ਸੀ ਉਹ, ਅਤੇ ਉਹਦਾ ਗਾਣਾ ਲਓ ਜੀ ਸੁਣੋ, ਅਤੇ ਆ ਹਾਜ਼ਰ ਹੈ ਜੀ ਗਾਣਾ, ਆਨੰਦ ਮਾਣੋ ਗਾਣੇ ਦਾ।

ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ ਕਿੱਥੇ ਰਫੀ ਲਤਾ ਜੀ ਹੁਣੀ ਹਾਂਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ ਹਾਂਜੀ। ਸੱਜਣੋ ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਕਿ ਭਾਰਤ ਨਰਕ ਹੈ, ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤਾਂ ਮੈਂ ਬਾਅਦ 'ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੋਟ ਸਾਹਿਬ, ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ, ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਅਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ, ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ। ਠੀਕ, ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਅਤੇ ਉਹ ਅਮਰੀਕਾ ਨੂੰ ਜੇ ਇਤਰਾਂ ਦੀਆਂ ਹੀ ਗੱਲਾਂ ਕਰਦਾ ਰਿਹਾ, ਇੱਦਾਂ ਦਾ ਹੀ ਉਹਦੇ ਐਕਸ਼ਨ ਰਹੇ, ਇੱਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ, ਅਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ ਟਰੰਪ। ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ, ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਅਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ 'ਤੇ ਦਬਦਬਾ ਸੀ ਅਕਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਅਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਅਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਛ ਜਾ ਰਿਹਾ ਅਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਛ ਟਰੰਪ ਨੇ ਕੀਤਾ। ਕਹਿੰਦੇ ਘੁਆਉਂਦੇ ਮੁਲਕ USA ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਅਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ, ਬਾਹਰਦਿਆਂ ਨੇ ਤਾਂ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ 'ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ 'ਚ, ਨਹੀਂ ਟਰੰਪ ਦੇ ਮੂੰਹ 'ਚ ਹੈ। ਬਸ ਉਹ ਫਸਿਆ ਪਿਆ ਅਤੇ ਉਹਨੂੰ ਰਾਹ ਨਹੀਂ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤਾਂ ਦੁਨੀਆ ਕਿਉਂ ਸਾਥ ਦੇਵੇਗੀ ਤੁਹਾਡਾ? ਲੋਕ ਤਾਂ ਅੱਗੇ ਹੀ ਇਹਨਾਂ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ, ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ 'ਤੇ, ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ, ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਅਸੀਂ ਇੰਟਰਕਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇੱਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤਾਂ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ 'ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜ੍ਹਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ,
ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ 'ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟੀਸਿਜ਼ਮ ਕਰਦੇ ਅਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਅਤੇ ਅਸੀਂ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਅਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ ਉਹਦੇ ਖਾਣ ਦਾ

ਸਾਡੇ ਮੋਦੀ ਸਾਹਿਬ ਉਹਨਾਂ ਨੇ ਕਿਹਾ ਅਸੀਂ 80 ਕਰੋੜ ਨੂੰ ਤਾਂ ਅਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਅਸੀਂ ਤੇ ਗੁੱਸੇ 'ਚ ਆ ਕੇ ਅਸੀਂ ਆਪਣਾ ਮੁਕਾਬਲਾ ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ਼੍ਰੀਲੰਕਾ ਨਾਲ, ਅਫਗਾਨਿਸਤਾਨ ਨਾਲ, ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਇੱਦਾਂ ਕਿ ਹੈ ਤਾਂ ਵੈਸੇ ਸ਼ਰਮ ਵਾਲੀ ਗੱਲ ਹੈ, ਅਤੇ ਸ਼ਰਮ ਤਾਂ ਕਿਤੇ ਰਹੀ। ਭਾਰਤ ਅੱਜ ਕੱਲ੍ਹ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਅਤੇ ਕਈਆਂ ਨੇ ਅਜੇ ਆਉਣਾ। ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉੱਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ 'ਚ ਵੜ ਚੁੱਕੇ ਹਾਂ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਅਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ 'ਚੋਂ ਨਿਕਲਣਾ ਮੁਸ਼ਕਲ ਹੈ। ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤਾਂ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ। ਅਸੀਂ ਸੱਜਣੋ ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆਂ ਉਹਨੂੰ ਕਹਿੰਦੀ ਆ, ਮੈਂ ਥੋੜ੍ਹਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤਾਂ ਨਹੀਂ ਕਹਿ ਦਿੱਤਾ? ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ, ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿੱਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਅਸੀਂ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫਿਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ 'ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ, ਡਾਂਗਾਂ, ਅਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ ਜ਼ਿੰਦਗੀ ਦਾ ਤੇ ਲਾ ਕੇ, ਕਰਜ਼ਾ ਲੈ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ। ਕਿਉਂ ਕਿਉਂ ਸੋਚਿਆ ਤੁਸੀਂ ਕਦੀ? ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ। ਉਹ ਜੇਲ੍ਹ 'ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ, ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ 'ਚ ਜੱਥਰੂ ਜ਼ਰੂਰ ਆਉਂਦੇ ਨੇ। ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੂੰ ਕੋਈ ਰੋਂਦਾ ਵੇਖਿਆ? ਤੁਸੀਂ ਸੁਸਾਈਡ ਕਰਨ ਤੱਕ ਜਾਂਦੇ ਨੇ, ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਰਿਪੋਰਟ ਹੋ ਕੇ ਆਉਣ ਲੱਗੇ ਹਾਂ? ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ? ਇਹ ਸੱਚਾਈ ਹੈ ਸਾਡੇ ਸਮਾਜ ਦੀ।

जे ट्रंप ने कहा कि भारत नरक है तो यह है भी तो फिर सच ही है। नक्शा जरा खिंचया जा रहा है जा मैं पेश कर रहा यह सारा नरक नाल रलदा मिलदा। हाँ जी ओ किते मतलब कि किसी पिंड दे विच कोई बंदा मर गया ते ओदी उन्हों लै के चले मड़िया नूं पिंड कट्ठा होया लोग उहदे घर दे मतलब कि रोंदे करलाउंदे जाण रहे ही वह भीड़ दे विच एक छड़ा भी सी ते माई कहिंदी है वैन पाए वे तू उत्थे चलिया जिथे दुनियादारी है नहीं वे सज्जण मित्र है नहीं उत्थे दुनिया तो दूर एकांत विच वे जिथे चुल्हे अग नहीं ते घड़े विच पानी नहीं छड़ा इन्हें ना भज के जाके ते अपना अंदरों कुंडा बंद कर लिया घर दा ते उहदे गवांढी कहिंदे ने तेनू की होया कहिंदा होना की ही ओदी मां जो नक्शा दसन डई सी सारा मेरे घर दा सी मैं सोचिया उहनू इधर ही लैके आउण डए ने ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ ਸੱਚ ਤੇ ਅਸੀਂ ਬਰਦਾਸ਼ਤ ਹੀ ਨਹੀਂ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ। ਸੋਰੀ ਥੈਂਕ ਯੂ ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੋਰੀ ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੋਰੀ ਕਹਿ ਦੇਣਗੇ ਅਗਲੇ ਤੇ ਨਪੜ ਮਰਦਾ ਤੇ ਮਰ ਜਾਣਾ ਤੇਰੇ ਅਰਗੇ ਤੇਰੇ ਅਰਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾ ਮਰ ਜਾਣਾ ਮਨਜ਼ੂਰ ਹੈ ਇਹ ਤੇ ਸਾਡੀ ਮੈਂਟੈਲਿਟੀ ਹੈ। ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ ਬੁਰਾ ਮਨਾਉਣਾ ਆਦਤ ਹੈ ਸਾਡੀ। ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਿਆ ਹੀ ਵਿਸ਼ਵ ਗੁਰੂ ਹੁੰਦੇ ਸੱਭਿਅਤਾ ਸਾਡੇ 'ਚ ਪਹਿਲਾਂ ਹੀ ਪਹਿਲਾਂ ਆਈ ਸੀ ਦੂਜਿਆਂ ਨਾਲੋਂ ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ। ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ 'ਚ ਆਲੂ ਨਾ ਪੁੱਟਣ ਜਾਂਦੇ ਅਤੇ ਚੈਰੀਆਂ ਨਾ ਤੋੜਨ ਜਾਂਦੇ ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤਾਂ ਦੁਨੀਆ ਦੇ ਪਲੇਟਫਾਰਮ 'ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ। 10-15-20 ਇੱਕ ਮੋਦੀ ਦੇ ਕਿਤੇ ਰਿਹਾ 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ ਸਾਡੇ ਸਿਸਟਮ ਵਿੱਚ ਹੈ ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਆ। ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ। ਆਓ ਮੁੱਢ ਤੋਂ ਗੱਲ ਸ਼ੁਰੂ ਕਰਦੇ ਹਾਂ। ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ ਪਾਣੀ ਹੈ ਨਾ ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ ਉਹ ਨਦੀ ਨੂੰ ਮਾਂ ਨਹੀਂ ਕਹਿੰਦੇ ਪਵਿੱਤਰ ਮਾਤਾ ਨਹੀਂ ਕਹਿੰਦੇ ਨਦੀਆਂ ਦੀ ਪੂਜਾ ਨਹੀਂ ਹੁੰਦੀ ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ ਥੱਲਿਓਂ ਪੱਥਰ ਦਿਸਦੇ ਨੇ ਹਰੇ ਹਰੇ ਬੂਟੇ ਉੱਗੇ ਦਿਸਦੇ ਨੇ ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ। ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀਓ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਹਾਂ ਜਰਾ ਪੀ ਕੇ ਵਿਖਾਇਓ ਹਾਂ ਉਹ ਯੈਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ 'ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਇੱਦਾਂ ਵੈ ਬਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ ਗੰਦਾ ਬਦਬੂਦਾਰ ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉੱਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ ਟੋਇਲਟ ਦਾ ਪਾਣੀ ਸਿੱਧਾ ਆ ਰਿਹਾ ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ 'ਚ। ਚਲੋ ਛੱਡੋ ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ ਮਾਂ ਗੰਗਾ ਮਾਂ ਉਹ ਉਹਦੀ ਫਿਰ ਸਫਾਈ ਵੀ ਕਰੋ।
ਰਜੀਵ ਦੇ ਵੇਲੇ, ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਅਤੇ ਯੂਰਪ ਦੇ ਕਿਸੇ, ਯੂਰਪ ਦੇ ਕੰਟਰੀ 'ਚੋਂ ਨਹੀਂ ਕਿਸੇ ਹੋਰ ਕੰਟਰੀ 'ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਨਾ ਕਛੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਅਤੇ ਗੰਗਾ 'ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਟੇ ਇਹਦੇ ਵਿੱਚ, ਅਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ 'ਚ ਜਿਉਣਾ। ਉਹ ਆਏ ਸਨ ਸਾਫ਼ ਸੁਥਰਿਆਂ ਪਾਣੀਆਂ ਦੇ ਵਿੱਚੋਂ, ਹਾਂਜੀ, ਅਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤਾਂ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ, ਉੱਦਾਂ ਇਹ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਏ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹੋਸਪਿਟਲ ਦੇ ਵਿੱਚ ਇੱਕ ਬੰਦਾ, ਦੂਜੀ ਇੱਕ ਮੈਂਟਲ ਆਦਮੀ ਪਾਗਲ, ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਡਿਆ, ਬਾਰੀ 'ਚੋਂ ਸਿਰ ਬਾਹਰ ਕੱਢ ਕੇ ਅਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਸੀ ਉਹਨਾਂ ਨੂੰ ਕਹਿੰਦਾ, ਓਏ ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਅਤੇ ਇਹ ਦੂਜੀ ਮੰਜ਼ਿਲ 'ਤੇ ਸੀ, ਅਤੇ ਚੌਥੀ ਮੰਜ਼ਿਲ 'ਤੇ ਇੱਕ ਹੋਰ ਪਾਗਲ ਨੇ ਬਾਰੀ 'ਚੋਂ ਸਿਰ ਕੱਢਿਆ ਸੀ, ਅਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨਹੀਂ ਇਹਨੂੰ ਭੇਜਿਆ, ਇਹ ਸ਼ਦਾਈ ਹੈ। ਗੱਲ ਇੱਦਾਂ ਵੈ ਕਿ ਕੀ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ, ਨਦੀਆਂ ਸਾਫ਼ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈਂ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ, ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਦੇ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ 'ਚ ਕੇਲਿਆਂ ਦੇ ਛਿੱਕੜ ਅਤੇ ਬੋਤਲਾਂ ਅਤੇ ਪਲਾਸਟਿਕ ਅਤੇ ਕੱਪੜੇ ਅਤੇ ਗੰਦ, ਘਰ ਵਾਲਾ ਵੀ ਉਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਅਤੇ ਇੱਧਰ ਉੱਧਰ, ਅਸੀਂ ਹਾਂ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ 'ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜ਼ਰਾ। ਓਏ ਨਕਲੀ ਖੋਇਆ ਅਤੇ ਸ਼ੈਂਪੂ ਦਾ ਦੁੱਧ ਪੀਣ ਵਾਲਿਓ, ਸਬਜ਼ੀਆਂ ਅਤੇ ਫਰੂਟ ਨੂੰ ਟੀਕੇ ਲਾਉਣ ਵਾਲਿਓ, ਕਿੰਨਾ ਫਰਟੇਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ 'ਤੇ, ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੇਲਾਈਜ਼ਰ ਵਾਲਾ ਗੇਹੂੰ ਜਿਹੜਾ ਅਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ, ਉਹ ਲਏਗਾ, ਉਹ ਤਾਂ ਭਾਂ ਕੇ ਤੁਹਾਡੇ ਮੂੰਹ 'ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ, ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ 'ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੁਣੀ ਕਹਿਣ ਡਏ ਨੇ। ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ
ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ 'ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ, ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੋਂ ਨਾ ਜੁਰਮਾਨਾ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ 'ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ 'ਚ, ਸੁਪਰੀਮ ਕੋਰਟ ਦਿੱਲੀ 'ਚ, ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ਼ ਨੇ ਉਹ ਦਿੱਲੀ 'ਚ, ਅਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ 'ਚ, ਗੰਦ ਦੇ ਢੇਰ ਦਿੱਲੀ ਵਿੱਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿੱਚ, ਦੁਨੀਆ ਦੇ, ਇਹ ਤਾਂ ਮੈਂ ਇਕੱਲੀ ਦਿੱਲੀ ਦੀ ਗੱਲ ਕਰਨ ਡਿਆ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆ 'ਚ 100 ਸ਼ਹਿਰ ਨੇ ਜੋ ਗੰਦੇ ਅਤੇ ਕੁਆੜ ਬਣ ਚੁੱਕੇ ਨੇ, ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿੱਚ ਨੇ। ਆ ਭਾਰਤੀ ਮੁਬਾਰਕ ਹੋਏ, ਭਾਰਤ ਨੂੰ ਨਰਕ ਬਣਾਉਣ ਵਿੱਚ ਤੁਹਾਡਾ ਯੋਗਦਾਨ ਸ਼ਲਾਘਾਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤਾਂ ਤੁਹਾਡੇ ਨਾਲ ਕਰਦੇ ਰਹੇ ਨੇ, ਉਹ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ, ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ, ਅਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਅਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ, ਜੰਗਲੀ ਜਾਨਵਰ ਵੀ ਬਸਤੀਆਂ 'ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ, ਉਹ ਜਾਨਵਰਾਂ ਦੇ ਥਾਂ 'ਤੇ ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਅਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ 'ਤੇ ਅਸੀਂ ਮੱਲ ਕੇ ਬਹਿ ਗਏ ਹਾਂ, ਹੁਣ ਉਹਨਾਂ ਨੇ ਸਾਡੇ 'ਤੇ ਅਟੈਕ ਨਹੀਂ ਕਰਨੇ। ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ 'ਤੇ ਭਾਰਤੀ ਉਹ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜ਼ਿਆਦਾ। ਅਜੇ ਕੱਲ੍ਹ ਦੀ ਮੈਂ, ਮੇਰਾ ਟੌਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ, ਅਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘੱਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ, ਚਾਰ ਚਾਰ ਪੰਜ ਪੰਜ ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, ਛੇ ਛੇ ਬੱਚੇ ਹੋਣੇ ਚਾਹੀਦੇ ਨੇ, ਪੰਜ ਪੰਜ ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘੱਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤਾਂ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜ੍ਹਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ। ਹਾ ਲੋਕ ਜਿਹੜੇ ਕਹਿਣ ਡਏ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਤੇ ਉਹ ਕਹਿਣ ਡਏ ਨੇ ਬੱਚੇ ਜ਼ਿਆਦਾ ਪੈਦਾ ਕਰੋ, ਅਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ 'ਚ ਰਹਿੰਦੇ ਨੇ, ਪਾਈਪਾਂ 'ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡਏ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਅਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ, ਗ੍ਰਹਿ ਵਾਸ 'ਚ ਕਰਨ ਵਾਲਿਓ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆਹ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ, ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਤਨਾ ਦਾਅ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ SP, DSP, ਕੋਈ SHO, ਉਹ ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ
ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡੇ ਹੈਗੇ ਨੇ। ਅਸੀਂ ਜੰਗਲ ਕੱਟੀ ਜਾਣ ਡੇ ਹਾਂ, ਕੱਟੀ ਜਾਣ ਡੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜਾ ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ 'ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ 'ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜ੍ਹੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ 'ਚ ਗੰਦ ਬਦਬੂਦਾਰ ਕੀ ਆ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ 'ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ਼ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਅਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤਾਂ ਆਮ ਬੰਦਾ ਵੇਖਣ ਲੱਗਾ ਮੂੰਹ 'ਤੇ ਰੁਮਾਲ ਰੱਖ ਲੈਂਦਾ, ਅਤੇ ਉਹ ਜਿਹੜਾ ਅੰਦਰ ਵੜਿਆ ਹੈ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਅਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ, ਅਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ 'ਚੋਂ ਫਿਰ ਫੈਸਲਾ ਉਹਦੇ ਹੱਕ 'ਚ ਹੋਇਆ ਸੀ, ਅਤੇ ਜਿਹਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ 'ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ 'ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ, ਸੀਵਰੇਜ 'ਚ ਗੰਦ 'ਚ ਵੜਨਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਵੇਂਗਾ। ਉਹ ਕਹਿੰਦਾ ਠੀਕ ਆ, ਉਹਨੇ ਨਹੀਂ ਦਿੱਤੇ ਅਤੇ ਉਹਨੇ ਉਹਨੂੰ ਨੌਕਰੀ 'ਚੋਂ ਕੱਢ ਦਿੱਤਾ। ਫਿਰ ਪਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜ੍ਹੀ ਬਹੁਤੀ, ਅਤੇ ਫਿਰ ਟਰੰਪ ਨੇ ਠੀਕ ਹੀ ਤਾਂ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ। ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਜਿਹੜੀਆਂ ਡਿਵੈਲਪ ਨੇ ਥੋੜ੍ਹੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਅਤੇ ਬੋਲੀ ਦਿੰਦੇ ਨੇ ਲੋਕ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਅਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ, ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤਾਂ ਘਰ ਦੇ ਉਹਨੂੰ ਫਿਰ ਉਸੇ ਹੀ ਮੰਡੀ 'ਚ ਲੈ ਆਉਣਗੇ, ਅਗਲੇ 2-3 ਸਾਲ ਵਾਸਤੇ ਕੁੜੀ ਫਿਰ ਕਿਤੇ ਚਲੇ ਜਾਏਗੀ। ਹੈਂ, ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਇੱਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿਕੀ, 9-30 ਸਾਲ ਲਾ ਲਓ, ਚਲੋ ਐਵਰੇਜ ਜਿਹੀ 30 ਸਾਲ ਉਹਦੇ ਘਰਦਿਆਂ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਿਰਫ। ਹੈਂ, ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ, ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ 'ਚ ਲੈ ਕੇ ਜਾਣਾ। ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟ ਹੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ, ਉਹ ਤਾਂ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ
2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ, 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ, ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ 'ਚ ਕਿੰਨੇ ਬੱਚੇ ਅਤੇ ਬੱਚੀਆਂ ਗੁੰਮ ਹੁੰਦੀਆਂ ਨੇ ਸਾਡੇ ਸਵਰਗ ਵਰਗੇ ਭਾਰਤ ਵਿੱਚ। ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਅਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਉਹ ਬੱਚੇ ਅਗਵਾ ਕਰਕੇ ਉਹਨਾਂ ਦੇ ਔਰਗਨਸ ਕੱਢ ਕੇ ਵੇਚਣ ਵਾਲੇ ਹੋ। ਇਹ ਇਹ ਨਿਸ਼ਾਨੀਆਂ ਤਾਂ ਦੋਜਖ ਤੋਂ ਵੀ ਗਾਂਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਔਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਿਲ। ਡਾਕਟਰ ਤੋਂ ਬਗੈਰ ਥੋੜ੍ਹਾ ਇਹ ਕੰਮ ਹੋ ਸਕਦਾ, ਉਹਨਾਂ ਨੂੰ ਫਰਿੱਜਾਂ 'ਚ ਰੱਖਣਾ, ਉਹਨਾਂ ਦੇ ਟੈਂਪਰੇਚਰ 'ਚ ਰੱਖਣਾ, ਉਹਦੇ ਵਿੱਚ ਮਿਨਿਸਟਰ ਸ਼ਾਮਿਲ। ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਿਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਛਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ 'ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ। ਅੰਧ ਭਗਤ ਨਾਰੀਅਲ ਨਦੀ 'ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ 'ਚ ਰੋੜ ਦੇਣਾ ਅਤੇ ਨਾਰੀਅਲ ਰੋੜਨਾ ਅਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਅਤੇ ਮੰਦਰ ਦੁੱਧ ਨਾਲ ਸਾਫ਼ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ, ਅਤੇ ਉਹਨਾਂ ਦੇ ਅੱਖਾਂ 'ਚ ਜੇਤੂ ਚਮਕ ਹੁੰਦੀ ਹੈ ਅਤੇ ਪਤਾ ਨਹੀਂ ਉਹਨਾਂ ਦੇ ਸਰੀਰ 'ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਸੀ। ਆਹ ਦੁੱਧ ਦੁੱਧ ਨਾਲ ਧੋਣ ਵਾਲਿਆਂ ਨੂੰ ਚੂਹੇ ਪੂਜਣ ਦੇ ਮੰਦਰ ਨੇ ਜਿਸ ਮੁਲਕ ਦੇ ਵਿੱਚ, ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਇੱਕ ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ 'ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ, ਪਾਈ ਜਾਂਦੇ ਅਤੇ ਚੂਹੇ ਜੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਅਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ 'ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ? ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਅਤੇ ਉਹ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ, ਲੋਕਾਂ ਨੂੰ ਪ੍ਰਸ਼ਾਦ ਦੇ ਰੂਪ 'ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਵਿੱਠਾਂ ਵੀ ਕਰੀ ਜਾਂਦੇ ਨੇ। ਅਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਅਤੇ ਫਿਰ ਹਾਂ, ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ 'ਤੇ ਵੀ ਕਾਂਟੇ ਮਾਰੋ, ਅਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ੍ਹ ਲਓ ਕੁਝ 1,500 ਆਉਣ ਦਿਓ, ਫਿਰ ਇਸ ਤਰ੍ਹਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ, ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਅੱਜ ਤੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ। ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ 'ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ
ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ ਅਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਅਤੇ ਟਾਈਮ ਜ਼ਿਆਦਾ ਲੱਗਣਾ ਤਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਮੈਂ ਇਸ਼ਾਰਾ ਹੀ ਕਰਾਂਗਾ ਸਰਕਾਰ ਬੇਈਮਾਨ ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਬ ਹੋਵੇ ਤਾਂ ਅਸੀਂ ਟਿਕਟ ਨਹੀਂ ਲੈਣੀ ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ ਅਤੇ ਰੇਲਵੇ ਦਾ ਟੀਟੀ ਅਗਰ ਵਾਫਰ ਵਾਕਬ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ ਟ੍ਰੇਨ 'ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ ਜਿਹੜਾ ਘਰ ਵਾਲੀ ਬਿਜਲੀ 'ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ ਗੱਡੀ ਦੀ ਟੋਇਲਟ 'ਚੋਂ ਟ੍ਰੇਨ ਜਿਹੜੀ ਹੈ ਉਹਦੇ 'ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ ਹੁਣ ਤਾਂ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ ਸ਼ੀਸ਼ਾ ਲਾ ਲਿਆਉਂਦੇ ਹਾਂ ਹਾਲਾਂਕਿ ਉਹਦੇ ਉੱਤੇ ਨੌਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ 'ਤੇ ਅਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ ਜਹਾਜ਼ ਵਾਲੀਆਂ ਲੋਈਆਂ ਵੀ ਅਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ 'ਤੇ ਲਿਖਿਆ ਵੀ ਹੁੰਦਾ ਏਅਰ ਇੰਡੀਆ 'ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟਰੈਸਾਂ ਸਟੋਰਾਂ 'ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ ਮੇਕਅਪ ਦਾ ਸਮਾਨ ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦਿਆਂ ਹੋਟਲਾਂ ਵਿੱਚੋਂ ਆਹ ਕੀ ਹੁੰਦੇ ਨੇ ਯਾਰ ਪਰਨੇ ਹੇਅਰ ਡਰੈਸਰ ਆਹ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਬੈਗਾਂ 'ਚੋਂ ਉਹ ਕੈਮਰੇ ਲੱਗੇ ਨੇ ਅੰਦਰ ਹਾਂਜੀ ਇੱਕ ਇੱਕ ਚੀਜ਼ 'ਤੇ ਉਹ ਨੋਟ ਕਰ ਰਹੇ ਨੇ ਅਤੇ ਉਹਨਾਂ ਦੀਆਂ ਉਹ ਫੜੇ ਗਏ ਅਤੇ ਮੁੜ ਕੇ ਤਰਲੇ ਪਾਉਣ ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਅਤੇ ਵੀਡੀਓ ਨਾ ਬਣਾਓ ਉਹ ਕਹਿੰਦੇ ਨੇ ਭਾਅ ਜੀ ਇਹ ਇੰਡੀਆ ਨਹੀਂ ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ ਅੰਦਾਜ਼ਾ ਲਾ ਲਓ ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ ਪਰ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ ਜੇ ਮੈਂ $50 ਦੀ ਇਹ ਚੀਜ਼ਾਂ ਚੁੱਕੀਆਂ ਨੇ ਤਾਂ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਉਹ ਕੱਟ ਕੇ ਦੇ ਦੇਣਾ ਇਹ ਕਿਤੇ DNA 'ਚ ਡਿਫੈਕਟ ਤਾਂ ਨਹੀਂ ਸਾਡੇ 'ਚ ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਸਾਡਾ ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ ਸਿਫਾਰਿਸ਼ ਪਾਵਾਂਗੇ ਅਤੇ ਜਾਂ ਫਿਰ ਰਿਸ਼ਵਤ ਦੇਵਾਂਗੇ ਔਰ ਰਿਸ਼ਵਤ ਮੰਗਣ ਵਾਲੇ ਤਾਂ ਅਜੇ ਮੰਗਦੇ ਨੇ ਹੀ ਆਪ ਹੀ ਦੇਣ ਨੂੰ ਬੁੱਝੇ 'ਚ ਹੱਥ ਪਾਇਆ ਹੁੰਦਾ ਭਾਈ ਸਰ ਮੇਰਾ ਕੰਮ ਹੋਣਾ ਚਾਹੀਦਾ ਮੇਰਾ ਸਾਡਾ ਕੰਮ ਕਰ ਦਿਓ ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ ਉੱਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ ਮੇਰਾ ਕੰਮ ਹੋਣਾ ਚਾਹੀਦਾ ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ ਆਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ 'ਚ ਸਾਰੇ ਅਫਸਰ ਰਿਸ਼ਵਤ ਲੈਂਦੇ ਨੇ ਉਹ ਤੁਸੀਂ ਦਿੰਦੇ ਹੋ ਜਾ ਕੇ ਨਾਲੇ ਉਹਨਾਂ ਕੋਲੋਂ ਝਿੜਕਾਂ ਖਾਂਦੇ ਮੈਂ ਵੇਖੇ ਲੋਕ ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ 'ਚ ਕੋਠੀ ਆ ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ 'ਤੇ ਦਿੱਤੀ ਸੀ ਉੱਥੇ ਇੱਕ ਬੰਦਾ ਆਇਆ ਅਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ ਅਤੇ ਉਹਦੀ ਵਾਈਫ ਨੇ ਆਣ ਕੇ ਦੱਸਿਆ ਅਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਅਤੇ ਉਹ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ ਕਸਟਮ ਤਾਂ ਏਅਰਪੋਰਟ 'ਤੇ ਹੁੰਦਾ ਐਕਸਾਈਜ਼ ਵਾਲਾ ਅਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਅਤੇ ਭਰਜਾਈ ਜੀ ਤੁਸੀਂ ਕਹੋ ਭਾਅ ਜੀ ਹੋਣੀ ਮੇਰੀ ਗੱਲ 'ਤੇ ਸੁਣਨ ਅਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਅ ਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਕਿਤੇ ਖੋਲ੍ਹ ਕੇ ਬੈਗ 'ਤੇ ਵੇਖੋ ਅਤੇ ਭਾਅ ਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ ਹੁਣ ਅੰਦਾਜ਼ਾ ਲਾ ਲਓ ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ 'ਚ ਢੇਰ ਲਾਉਂਦੇ ਹਾਂ ਜਾ ਕੇ ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ
ਸਾਡੇ ਸਿਸਟਮ ਵਿੱਚ ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ, ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ, ਕਿਹੜੇ ਗੈਸ ਸਿਲੰਡਰ, ਕਿਹੜੀ ਗੈਸ ਆ ਯਾਰ, ਉਹ ਆਕਸੀਜਨ, ਆਕਸੀਜਨ ਦੇ ਜਿਹੜੇ ਸਿਲੰਡਰ ਸਨ ਨਾ, ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫਤੇ ਜਾਂ ਮਹੀਨੇ ਤੁਸੀਂ ਮਰ ਜਾਓ, ਪਰ ਸਿਲੰਡਰ ਤਹਿਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਢੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ 'ਤੇ ਕਿਉਂ ਆਉਂਦੇ? ਇਹ ਤਾਂ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ। ਉਹ ਬਿਮਾਰ ਹੋਣ 'ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਅਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ 'ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟ ਮਾਰ ਕਰਨ ਵਾਸਤੇ। ਉਹ ਜਿੱਥੇ ਡਾਕਟਰ ਡਾਕੂ ਹੋਣ, ਉਹ ਮੁਲਕ ਨਰਕ ਹੀ ਹੁੰਦਾ, ਨਰਕ ਤੋਂ ਵੀ ਅੱਗੇ ਹੁੰਦਾ ਯਾਰ। ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ, ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ, ਨਕਲੀ ਡਾਕਟਰ, ਅਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਹੈ, ਭੂਗੋਲਿਕ ਤੋਂ ਪੁਆਇੰਟ ਆਫ ਵਿਊ ਤੋਂ, ਜੋਗ੍ਰਾਫਿਕਲ। ਭਾਰਤ ਖੂਬਸੂਰਤ ਦੇਸ਼ ਆ, ਇਹਦੇ ਵਿੱਚ ਰਾ ਮਟੀਰੀਅਲਾਂ ਦੀ, ਨਦੀਆਂ ਪਰਬਤ ਪਹਾੜਾਂ ਦੀ ਅਤੇ ਵੈਦਰਾਂ ਦੀ, ਰੱਜ ਕੇ ਉੱਪਰ ਵਾਲੇ ਨੇ ਖੁੱਲ੍ਹੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਛ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ, ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ 'ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ, ਸੱਚੇ ਲੋਕਾਂ ਦਾ ਮਜ਼ਾਕ, ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ, ਕਿਉਂਕਿ ਲੋਕ ਪਛਾਂ ਖਿੱਚੂ ਅਤੇ ਬੇਕੂਫ ਹੋਣ ਕਰਕੇ। ਉਹ ਤਾਂ ਚਲੋ ਪੜ੍ਹਦੇ, ਆਹ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ, ਬਾਬੇ ਅਨਪੜ੍ਹ ਹੁੰਦੇ ਨੇ, ਬਾਬੇ ਮਰਸਰੀ ਕਾਰਾਂ 'ਚ ਘੁੰਮਦੇ ਨੇ, ਅਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ 'ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਅਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ, ਪਰ ਬਾਬੇ ਦੇ ਖੁਰਾਂ 'ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਓਏ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ ਨਹੀਂ ਯਾਰ, ਕਿੱਦਾਂ ਦੀ ਸਾਡੀ ਮੈਂਟੈਲਿਟੀ ਆ? ਓਏ ਆਹ ਯੂਰਪੀਅਨ ਲੋਕ ਜਾਂ ਸਿਵਲਾਈਜ਼ ਲੋਕ ਜਿੰਨੇ ਕੰਟਰੀ ਨੇ, ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਗੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ 'ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ। ਆਪਣਾ ਮੁਲਕ ਜ਼ਰਾ ਵੀ ਕੋਈ, ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ, ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਅਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜ਼ਰਾ ਅੰਦਾਜ਼ਾ ਲਾ ਲਓ।
ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣ, ਤੇਰੇ ਪਿਓ ਦਾ ਥਾਂ ਵੈ ਇਹ। ਉਹ ਇਹੋ ਜਿਹੀ ਸੋਚ ਵਾਲੇ ਹੋ, ਤੁਹਾਨੂੰ ਕੀ ਕਹੀਏ। ਸਾਡਾ ਧਾਰਮਿਕ ਮੁਲਕ, ਪਰ ਧਾਰਮਿਕ ਨਫ਼ਰਤ ਚਰਮ ਸੀਮਾ 'ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈਂ। ਅਗਰ ਅਸੀਂ ਨਾ ਸੰਭਲੇ ਤਾਂ ਜਗਤ ਗੁਰੂਓ ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਅਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ 'ਚ ਨਕਲੀ ਅਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ, ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ 'ਚੋਂ PhD ਕਰ ਲਓ, ਅਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ, ਹਾਂਜੀ। ਅਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤਾਂ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ। ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਅਤੇ ਇਹਨਾਂ ਨੇ ਵੀ ਕੱਲ੍ਹ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤਾਂ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ, ਅਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ, ਉਹ ਮੁੰਡਾ ਹੀ ਹੋਰ ਹੈ। ਹੁਣ ਤਾਂ ਆਫਿਸ ਖੁੱਲ੍ਹ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਮੈਂ ਇੰਟਰਵਿਊ ਦੇਣ ਆਪਣੇ ਭੇਜਾਂਗੇ, ਅਤੇ 100% ਤੁਸੀਂ ਪਾਸ ਹੋਵੋਗੇ। ਇੱਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਹ ਅਤੇ ਖੇ ਮੈਨੇਜਮੈਂਟ ਕਰਨਾ, ਉਹ ਤਾਂ ਦੇਸ਼ ਦੀ ਗੱਡੀ ਨੂੰ ਛੱਪੜ 'ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾਂ ਜੈਲਦਾਰ ਦੀ ਦਨਾਲੀ ਵਾਂਗੂ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ 'ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤਾਂ ਸਹੀ, ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ 'ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ 'ਚ ਰੱਖਣ ਵਾਸਤੇ ਹੈ, ਤੂੰ ਤਾਂ ਤੇਰੀ ਤਾਂ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ ਤੈਨੂੰ। ਰਿਸ਼ਵਤ ਲੈ ਕੇ ਆਪਣੇ ਘਰ ਭਰਨੇ। ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ 'ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ 'ਚ ਕਰਦੇ ਨੇ, ਉਹ ਬਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾਂ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕ ਅੰਗਰੇਜ਼ ਉਸੇ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ, ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤਾਂ ਆਪਣੇ ਘਰ 'ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਗੀ ਤੁਹਾਨੂੰ। ਪਿਆਰੇ ਭਾਰਤੀਓ, ਕੁਝ ਤੇ ਅਕਲ ਨੂੰ ਹੱਥ ਮਾਰੋ। ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ
ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲਾਂ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਹਾਂ ਸਟਾਈਲ ਚੇਂਜ ਕਰ ਲਿਆ, ਤੁਹਾਡੇ ਵਿੱਚ ਬੇਈਮਾਨੀ ਅਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਓਨੀ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕਿ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕਿ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ ਹੈ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ 'ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ 'ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ, ਅਤੇ ਤੁਹਾਡਾ ਡੀ ਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ ਡੀ ਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ, ਅਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਅਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ, ਹਾਂ ਕਰਨਾ ਕੀ ਹੈ, ਸਾਨੂੰ ਤਾਂ ਖੜਾਕ ਚਾਹੀਦਾ, ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ, ਆਹ ਗਾਣਿਆਂ ਤੋਂ ਕੀ ਲੈਣਾ। ਸੁਰਬਾ ਸਿੰਘ ਜੀ ਥੋੜ੍ਹੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ ਵੱਲ। ਅੱਛਾ, ਗਾਣਾ ਸਮਝ ਕੇ ਆਹ ਕੀ ਕਰਨਾ ਵਾ, ਸਾਨੂੰ ਤਾਂ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ 'ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਅਤੇ ਸ਼ਰਾਬ ਨਾਲੀਆਂ 'ਚ ਰੁੜਦੀ ਹੈ, ਇਹ ਤੁਹਾਡੀ ਸੋਚ 'ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਅਤੇ ਮੀਟ ਅਤੇ ਇੰਨੀ ਤੁਹਾਡੀ ਜੈਜਾਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਆ, ਇਹਨੂੰ ਕਾਰੋਬਾਰ ਕਰਵਾਓ। ਉੱਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤਾਂ ਕਰੋੜ ਪੌਣੇ ਕੁ ਕਰੋੜ ਤੱਕ ਤਾਂ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤਾਂ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ ਤਾਂ। ਇੱਕ ਵਿਆਹ ਅਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ, 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਈ। ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ 'ਤੇ ਭੋਗ ਦੇ ਨਾਂ 'ਤੇ ਸਾਰੇ ਪਿੰਡ ਨੂੰ ਜਲੇਬੀਆਂ ਖੀਰਾਂ ਸ਼ਰਾਬ ਮੀਟ, ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ ਏਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬਹੀ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਹਾਂ। ਇਹੋ ਹੀ ਬੇਵਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ 'ਚ ਆਪ ਹੀ ਜਗਤ ਗੁਰੂ ਬਣ ਜਾਣਾ। ਉਹ ਖੂਹ ਦੇ ਡੱਡੂ ਵੱਡੇ ਜਗਤ ਗੁਰੂ। ਇੱਕ ਵਾਰੀ ਨਾ ਸਮੁੰਦਰ 'ਚ ਹੜ ਆ ਗਿਆ, ਮੀਂਹ ਬੜੇ ਪਏ, ਅਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ, ਉਹ ਖੇਤਾਂ ਤੱਕ ਆ ਗਿਆ, ਅਤੇ ਜਿਹੜੇ ਖੂਹ ਸਨ ਪੁਰਾਣੇ ਜ਼ਮਾਨੇ 'ਚ ਜੋ ਜੱਟ ਆਉਂਦੇ ਹੁੰਦੇ, ਉਹ ਖੂਹ ਵੀ ਭਰ ਗਏ ਪਾਣੀ ਦੇ ਨਾਲ, ਬਾਹਰ ਦਾ ਪਾਣੀ ਅੰਦਰ ਪੈ ਗਿਆ, ਅਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜ੍ਹਾ ਘੱਟਦਾ ਗਿਆ ਘੱਟਦਾ ਗਿਆ ਹੜ੍ਹ ਤੋਂ ਬਾਅਦ, ਅਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ, ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਅਤੇ ਬਰਾਊਨ ਬਰਾਊਨ ਨਹੀਂ, ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ, ਖੱਟਾ ਵੀ ਨਹੀਂ ਸੀ, ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ,
ਸਮੈਲਾ ਜਿਹਾ। ਪਰ ਆ ਜਿਹੜਾ ਡੱਡੂ ਨਦੀ ਵਾਲਾ ਸੀ, ਇਹ ਮੋਟਾ ਸਾਰਾ ਡੱਡੂ ਅਤੇ ਯੈਲੋ ਰੰਗ ਦਾ, ਜਦੋਂ ਪਾਣੀ ਥੱਲੇ ਚਲਾ ਗਿਆ ਨਾ, ਅਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ, ਅਤੇ ਇਹ ਡੱਡੂ ਨੂੰ ਕਹਿੰਦੀਆਂ, ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਤਾਂ ਤੂੰ ਡੱਡੂ ਹੀ ਹੈ, ਪਰ ਤੂੰ ਤਾਂ 10 ਡੱਡੂਆਂ 15 ਡੱਡੂਆਂ ਜਿੱਡਾ ਵੈਂ, ਤੂੰ ਡੱਡੂ ਨਹੀਂ। ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਅਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ, ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ 'ਚੋਂ। ਅਤੇ ਉਸ ਅਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ, ਬਹੁਤ ਵੱਡਾ ਹੁੰਦਾ ਸਮੁੰਦਰ, ਅਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ ਵੀ ਫਿਰ ਤਾਂ ਸਮੁੰਦਰ 'ਚ ਤੂੰ ਐਡੀਆਂ ਐਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ। ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਅਤੇ ਕਹਿੰਦਾ ਐਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਅਤੇ ਸਾਹ ਚੜਿਆ ਅਤੇ ਕਹਿੰਦਾ ਅੱਛਾ ਫਿਰ ਤੂੰ ਐਡੀਆਂ ਤਾਰੀਆਂ ਲਾਉਂਦਾ ਹੋਏਗਾ। ਉਹ ਕਹਿੰਦਾ ਨਹੀਂ ਇਹਦੋਂ ਵੀ ਵੱਡੀਆਂ। ਅਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਅਤੇ ਕਹਿੰਦੇ ਨੇ ਮੂਰਖਾ ਇਹਦੇ ਤੋਂ ਵੱਡੀ ਤਾਂ ਦੁਨੀਆ ਹੀ ਨਹੀਂ ਹੁੰਦੀ, ਤੂੰ ਇਹਦੋਂ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏਗਾ? ਗੱਲ ਇੱਦਾਂ ਵੀ ਉਹ ਖੂਹ ਦੇ ਡੱਡੂ ਸਨ ਅਤੇ ਉਹਦੇ 'ਚ ਹੀ ਉਹਨੂੰ ਹੀ ਸਾਰੀ ਦੁਨੀਆ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿੱਦਣ ਖੂਹ 'ਚੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਅਤੇ ਦੁਨੀਆ ਕਿੱਥੇ ਹੋ। ਸੁਣ ਢੱਠੇ ਖੂਹ ਦੀ ਇਹ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਅਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਊ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਆਏ ਫੇਰ ਸ਼ੁਰੂ ਹੋਣਗੇ ਪੰਦ। ਭਾਈ ਫੇਰ ਸ਼ੁਰੂ ਹੋਣਗੇ ਪੰਦ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆ ਕਿੱਥੇ ਹੈ ਅਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤਾਂ ਕੁੱਲੀਆਂ ਜੁੱਲੀਆਂ ਛੱਡਦੀਆਂ ਨੇ, ਸੜਦੀਆਂ ਜੜ, ਅਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ, ਮੈਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤਾਂ ਮੇਰੇ ਮੇਰੇ ਨੌਕਰਾਂ ਦੇ ਕਮਰੇ ਨੇ, ਹੈ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜ੍ਹੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ, ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ 'ਚ, ਅਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਅਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਦੇ ਜਨਤਾ ਨੂੰ ਲੁੱਟ ਰਹੇ ਨੇ, ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਤੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ, ਇਹ 10 ਵਾਰੀ ਵੀ ਜੰਮੇ ਹੋਣ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਅਤੇ ਤੈਨੂੰ ਬਰੀ ਕਰ ਦਿਆਂਗੇ, ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ। ਇਹੋ ਜਿਹੇ ਅਫਸਰ ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤਾਂ ਭਾਰਤੀ ਉਹ ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਡਈਆਂ, ਨਕਸ਼ਾ ਤਾਂ ਸਾਰਾ ਨਰਕ ਵਾਲਾ ਹੀ ਹੈ, ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਿਤੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ, ਹੋ ਸਕਦਾ ਕਿ ਕਈ ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ 'ਚ ਨਹੀਂ ਸਕਦੇ, ਅਤੇ ਸਾਡੇ ਤਾਂ ਸਾਡੇ ਦੇ ਰੂਲਰ ਬਣ ਕੇ
ਆਮ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂਓ, ਡਿਵੈਲਪ ਮੁਲਕਾਂ 'ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ 'ਚ ਵੱਸਦੇ ਹਾਂ ਅਤੇ ਜਿਹੜੇ ਮਹਿਲਾਂ 'ਚ ਵੱਸਦੇ ਨੇ ਓਏ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤਾਂ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ। ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ। ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ। ਆਲੀਸ਼ਾਨ ਇਮਾਰਤਾਂ, ਇਹ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ 'ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲਾਇਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ 'ਚ ਭੇਜਦੇ ਹਾਂ। ਉਹ ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤਾਂ ਸਾਡੇ ਤੱਕ ਪਹੁੰਚੀ ਨਹੀਂ ਤਾਂ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤਾਂ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ 'ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ 'ਚ ਘੁਸਬੈਠ ਕਰ ਲਈ ਹੈ ਅਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ, ਸੋਰਸ ਹੈ ਹੀ ਨਹੀਂ ਉਹਦੇ ਕੋਲ, ਅਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਅਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ 'ਚੋਂ ਕਿਉਂ ਬਾਹਰ ਦਿਆਂ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। 1 ਸਾਲ ਵਿੱਚ 20-20 ਲੱਖ ਲੋਕ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਅਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਅਤੇ ਬੁਰਾ ਮਨਾਉਣ ਦੀ ਬਜਾਏ, ਉਹ ਪਿਆਰੇ ਭਾਰਤੀਓ ਆਪਣੇ ਗਿਰੇਬਾਨ 'ਚ ਝਾਤੀ ਮਾਰ ਕੇ ਵੇਖੋ, ਉਹ ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ, 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 'ਚ ਪਾਰਟੀਸ਼ਨ ਹੋਈ ਇੰਡੀਆ ਅਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ, ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਅਤੇ ਨਮਾਜ਼ਾਂ ਪੜ੍ਹਨ ਵਾਲਿਓ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ, ਅਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ 'ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਂਦੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ 'ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚਫੇਰਿਓਂ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਅਤੇ ਕਾਫਰ ਹੋ, ਤੁਹਾਡੇ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਅਤੇ ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤਾਂ ਸੀ ਮੇਰੀ ਗੱਲਬਾਤ। ਮੈਂ ਬਿਲਕੁਲ 1-2 ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ, ਅਤੇ ਉਹ ਤੁਹਾਡੇ ਨਾਲ ਕੋਈ 10 ਘੰਟਾ, 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ
ਉਹਨਾਂ ਨੂੰ ਚੰਗਾ ਲੱਗੇਗਾ, ਉਸ ਟੌਪਿਕ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਠਰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ, ਮੈਂ ਗਲਤ ਕਹਿ ਰਿਹਾ, ਮੈਂ ਵੀ ਇਹ ਮੈਂ ਪਿਆਰ ਕਰਦਾ ਵਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ ਹੈ, ਅਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ, ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਨੂੰ ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ ਹੈ, ਅਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ, ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ।

0: ਵੀ ਬਹੁਤ ਜ਼ਿਆਦਾ ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆਂ ਨੇ ਇਸ ਵੇਲੇ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ
1: ਉਹ ਜਿਹੜੀ ਗੱਲ ਸਾਰੀ ਦੁਨੀਆਂ ਹੀ ਦਾ ਇਹ ਵਿਚਾਰ ਹੈ ਜੋ
0: ਜੀ ਜੀ ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟ, ਬਾਕੀ ਦੀ ਗੱਲਾਂ ਛੱਡੋ।
1: ਹਾਂਜੀ
0: ਤੇ ਪਰ ਉਹ ਜਿਹੜੀ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਹੀ ਚਲੋ ਕਹਿ ਸਕਦੇ ਪਰ ਜੀ ਨੀ ਕਰਦਾ। ਇਹ ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ ਮਤਲਬ ਸਾਡੀ ਕੋਈ ਪ੍ਰਾਪਤੀ ਨੀ ਹੈਗੀ, ਇੱਕ
1: ਸੱਚਾਈ
0: ਕੰਧ ਤੇ ਲਿਖਿਆ ਵੀ ਠੀਕ ਵੀ ਦੇਖਦਾ ਵੀ ਆ ਸਾਹਮਣੇ ਸਾਨੂੰ ਤੇ ਦੁੱਖ ਤੇ ਗੱਲ ਤੇ ਤਾਂ ਕਰੀਏ ਵੀ ਆ ਦਿੰਦੇ ਆ ਪੰਜਾਬੀ ਚ ਇੱਕ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ। ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉੱਚੀ ਸਾਹ ਨੀ ਕੱਢਦੇ ਤੇ ਇਹ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਆਪਣੀ ਚੁਣ ਕੇ ਉੱਥੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕੇ ਮਤਲਬ ਜੇ ਬਤਾ ਕੇ ਕਾਰਵਾਂ ਕਿਉਂ ਲੂਟਾ, ਜੇ ਰਾਹਜਨੋ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਇੱਦਾਂ ਦੇ ਆ ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਇੱਦਾਂ ਦੇ ਆ ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਬਾਜਵਾ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨੀ ਉਹਦਾ, ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ,
1: ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
0: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਨਾਂ ਨਾ ਮਤਲਬ ਪਹਿਲਾਂ ਮੀਡੀਆ ਦੇ ਵਿੱਚ ਖਬਰ ਆਈ ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨੀ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ, ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰਲ ਇੱਕ ਸੋਸ਼ਲ ਮੀਡੀਆ ਵੀ ਹੈਗਾ
1: ਈਵਨ ਖੈਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ
0: ਜਿਹੜਾ
1: ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ।
0: ਜਦੋਂ
1: ਉਹਨੂੰ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
0: ਉੱਥੇ ਮੁੱਕਰ ਗਿਆ ਸੀ, ਮੁੱਕਰ ਗਿਆ ਤੇ ਇਹੋ ਜੀ ਗੱਲ ਮੁੱਕਰ ਗਿਆ ਸੀ। ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨਹੀਂ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਏਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ,
1: ਹਾਂਜੀ,
0: ਤੇ ਜਿਹਦੇ ਤੋਂ ਕੋਈ ਮੁੱਕਰ ਨਹੀਂ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਇਹ ਝੂਠ ਬੋਲਦਾ ਹੈ ਨਾ
1: ਜੀ,
0: ਤੇ ਝੂਠ ਤੇ ਪੈਰ ਨਹੀਂ ਹੁੰਦੇ। ਤੇ ਉਹ ਫਿਰ ਬੜੇ ਜੁੱਦਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ ਆ, ਹਾਂ ਉਹ ਰਿਜ਼ਾਈਨ ਕਰ ਗਿਆ ਆ, ਉਹਦੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ, ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ, ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ ਧੋਖੇ, ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹਨੂੰ ਕੁਛ ਨੀ ਸੀ ਮਿਲਣਾ, ਹਾਂ ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
1: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ
0: ਘਾਟਾ। ਹਾਂਜੀ ਹਾਂਜੀ ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾਂ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੇ ਇਹ ਤੇ ਗੁੱਸਾ ਕਰੇ ਕੋਈ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਤੇ ਗੁੱਸਾ ਕਰੇ ਕੋਈ ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ, ਨਾ ਵੀ ਕਰੋ ਕਿ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ ਮੈਂ ਜਿਹੜਾ ਕੁਛ ਸਮਾਂ ਜਿਹੜਾ ਆ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਕੱਲ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ ਜਿਹੜੀ ਦੇਸਰੀ

0: ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਦੀ ਬਣਾਈ ਹੋਈ।
1: ਵਾਹ ਵਾਹ, ਗੱਲ ਵੀ ਠੀਕ,
0: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆਂ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ। ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ, ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਪਈ ਮਜ਼ਦੂਰ ਦੇ ਕੋਲ ਨਾ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ, ਤੇ ਉਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ ਜੀ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿੱਚ, ਭਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟੇ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ, ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਵੀ ਚਾਹੀਦੇ ਆ
1: ਜੀ। ਬਿਲਕੁਲ,
0: ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਜਿਹੜਾ ਸਾਡਾ, ਤੇ ਇੱਕ ਛੁੱਟੀ ਜਿਹੜੀ ਹਫ਼ਤੇ ਦੇ ਵਿੱਚ ਚਾਹੀਦੀ ਆ। ਤੇ ਮਜ਼ਦੂਰਾਂ ਦੀ ਇਹ ਮੰਗ ਪਈ, ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ, ਉਹ ਕਿਉਂ ਮੰਨਦੇ?
1: ਬਿਲਕੁਲ,
0: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ, ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ ਇਹ 17ਵੀਂ ਸਦੀ ਤੋਂ, ਤੇ 18ਵੀਂ ਚ ਦੁਨੀਆ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ, ਮਤਲਬ ਮਸ਼ੀਨਾਂ ਚੱਲਣ ਲੱਗੀਆਂ, ਉਦੋਂ ਤੋਂ ਇਹ ਮੰਗ ਜਿਹੜੀ, ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ 'ਚ ਕੰਮ ਕਰਨ ਲੱਗੇ, ਤੇ ਉਦੋਂ ਹੀ ਫਿਰ ਇਹ ਮੰਗ ਉੱਠੀ। ਇਹ ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ, ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ, ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆ ਨੇ ਤਰੱਕੀ ਕੀਤੀ ਆ, ਮਸ਼ੀਨਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ। ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ, ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ, ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ। ਉਹਨਾਂ ਨੇ ਉਹਨਾਂ ਨੂੰ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ, ਇਹਨਾਂ ਨੂੰ ਮਤਲਬ ਗੁਲਾਮ, ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ, ਤੇ ਉਹਨੂੰ ਕਿਹਾ ਜਾਂਦਾ ਵੇਖੋ ਇਹਦੀ ਇੰਨੀ ਔਕਾਤ, ਇੰਨੀ ਜੁਰਤ ਇਹਦੀ, ਇਹਨੂੰ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ।
1: ਬਿਲਕੁਲ ਬਿਲਕੁਲ, ਨਾਲੇ ਉਦੋਂ ਤੇ ਬੜਾ ਚੰਬਾ ਸੀ, ਹੁਣ ਤੇ ਡਿਮਾਂਡ ਵਧਾਉਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ, ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ।
0: ਬਿਲਕੁਲ ਜੀ, ਸਟਾਰਟਿੰਗ ਸੀ, ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ, ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ ਜਾਂ ਇੰਨਾ ਸਮਾਂ ਬਣਦਾ। ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਰ ਤੁਹਾਡੀ ਨਜ਼ਰ ਕਰੂੰਗਾ
1: ਜੀ, ਆਉਣ ਦਿਓ।
0: ਤੇ ਹਾਂ, ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇੰ ਟੁੱਟੀ, ਇੱਕ ਮਹਿਲਾਂ ਦਾ ਇੱਕ ਢੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ।
1: ਵਾਹ ਵਾਹ,
0: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ, ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ ਪੱਤਰ ਬਾਜਵਾ ਸਾਹਿਬ, ਉਹਦੀ ਖੁਰਾਕ ਵੇਖੋ ਸਿਰਫ ਲਹੂ ਪੀਂਦੀ ਆ,
1: ਪੀੜ ਪਾੜ ਤਾਂ ਨਹੀਂ ਹੁੰਦੀ ਜਦੋਂ ਲੱਗਦੀ,
0: ਨਾ ਜੀ ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਆ, ਪਤਾ ਖੁਰਕ ਜੀ
1: ਖੁਰਕ ਜਿਸ ਤਰ੍ਹਾਂ।
0: ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ, ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ, ਇੱਕ ਪਾਸੇ ਮਜ਼ਦੂਰ ਵਰਗਾ, ਇੱਕ ਪਾਸੇ ਹਾਕਮ ਵਰਗਾ। ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ, ਜਿਹੜੀ ਪ੍ਰਿੰਟ ਮੀਡੀਆ 'ਚ ਪੜ੍ਹ ਰਿਹਾ ਸੀਗਾ ਵੀ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ, ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ 'ਚ ਸਿੱਧੇ ਸ਼ਬਦਾਂ 'ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ। ਹਾਂ, ਤੇ ਇਹ ਬਾਜਵਾ ਸਾਹਿਬ ਇੱਕ ਘੋਲ ਹੋਇਆ ਬੜਾ ਜ਼ਬਰਦਸਤ, ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ, ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿੱਚ ਹੀ ਆ,
1: ਹਾਂਜੀ,
0: ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ, ਮਤਲਬ ਬਟਾਲੇ ਦੇ ਵਿੱਚ ਵੀ ਇਹ ਇੱਕ ਚੌਂਕ ਲੇਬਰ ਚੌਂਕ ਹੈਗਾ, ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ਼ ਖੜਾ ਹੁੰਦਾ,
1: ਜੀ ਉਹ ਪਠਾਨਕੋਟ ਵੀ ਮੈਂ ਵੇਖਿਆ,
0: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਰੋ, ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸ਼ਾਇਦ ਕੰਮ ਲਈ ਆਏ ਵੈਸੇ ਹੀ, ਹੈ ਨਾ। ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੇ ਰੋਟੀਆਂ ਤੋਂ ਲੈ ਆਉਂਦੇ ਆ, ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ, ਉਸੇ ਹੀ ਖੜ ਕੇ 12-1 ਵਜੇ ਤੱਕ ਘਰ ਨੂੰ ਚਲ ਜਾਂਦੇ ਆ। ਅੱਜ ਵੀ ਇਹ ਸੰਸਾਰ ਭਰ ਦੇ ਵਿੱਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ, ਕੰਮ ਦੀ ਕਾਣੀ ਵੰਡ, ਜਾਇਦਾਦ ਦੀ, ਹੱਕਾਂ ਦੀ, ਹਕੂਕ ਦੀ, ਅਧਿਕਾਰਾਂ ਦੀ ਚੱਲ ਰਹੀ ਆ। ਹਾਂਜੀ ਹਾਂਜੀ, ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ, ਤੁਸੀਂ ਸੁਣਿਆ ਵੀ ਆ, ਉਹਦੀ ਕਵਿਤਾ ਵੀ ਸੁਣੀ ਹੋਊਗੀ, ਲੋਕ ਪੱਖੀ ਸ਼ਾਇਰ, ਲੋਕ ਪੱਖੀ ਸ਼ਾਇਰ ਆ,
1: ਬਹੁਤ ਬਹੁਤ ਉਮਦਾ ਸ਼ਾਇਰ
0: ਆ ਜੀ ਜੀ। ਤੇ ਬਾਜਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ, ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤ ਦਿੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ।
1: ਗੱਲ ਏਦਾਂ
0: ਪਰ ਫਿਰ ਜਦੋਂ ਮੇਰੀ ਮੇਰੀ ਗੱਲ ਪੂਰੀ ਹੋ ਲੈਣ ਦੇ ਸਰ, ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਇਹ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ। ਉਹਨਾਂ ਦਾ ਇੱਕ ਸ਼ੇਰ ਆ ਵੀ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਉਹਨੇ ਇਕੱਲੇ ਕੁੱਤੇ ਹੀ ਨਹੀਂ ਕਿਹਾ, ਉਹਨੇ ਸੂਰ ਵੀ ਕਿਹਾ ਹੁੰਦਾ,
1: ਸੂਰ ਵੀ ਕਿਹਾ, ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲਫ਼ਜ਼ ਹੈ।
0: ਜੀ ਜੀ ਜੀ ਜੀ ਜੀ ਜੀ ਹਾਂਜੀ, ਹੁਣ ਤੁਸੀਂ ਕਰੋ ਕੀ ਕਹਿਣ ਲੱਗੇ ਸੀ ਕਰੋ।
1: ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ 'ਤੇ ਹੀ ਕਿਹਾ ਕਿ ਇਹ, ਹੁਣ ਵੀ ਮੈਂ ਮਾਫ਼ੀ ਚਾਹਾਂਗਾ ਵੀ ਇਹ ਕੰਜਰ ਲੋਕ, ਅਤੇ ਮੈਨੂੰ ਆਪਣੇ ਆਪ 'ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ ਚਾਹੀਦਾ।
0: ਹਾਂਜੀ ਹਾਂ, ਸਾਨੂੰ ਲਫ਼ਜ਼ ਹਾਂ ਅਤੇ ਸਾਨੂੰ ਬੋਲਣ ਲੱਗਿਆ ਵੇਲੇ ਸ਼ਰਮ ਆਉਂਦੀ ਆ, ਅਤੇ ਇਹਨਾਂ ਨੂੰ ਸਭ ਕੁਛ ਕਰਨ ਲੱਗਿਆ
1: ਵੀ। ਉਸੇ ਵੇਲੇ ਮੈਂ ਇੱਕ ਮਾਸਾ ਛੋਟਾ ਜਿਹਾ ਪਾਊਜ਼ ਕੀਤਾ ਅਤੇ ਮੈਂ ਕਿਹਾ, ਦੋਸਤੋ ਅਗਰ ਇਹਨਾਂ ਲੋਕਾਂ ਨੂੰ ਕੰਜਰਖਾਨਾ ਕਰਦਿਆਂ ਸ਼ਰਮ ਨਹੀਂ ਆਉਂਦੀ ਸਮਾਜ ਵਿੱਚ, ਤੇ ਸਾਨੂੰ ਰੇਡੀਓ ਤੇ ਕੰਜਰਾਂ ਨੂੰ ਕੰਜਰ ਕਹਿੰਦਿਆਂ ਕਿਉਂ ਸ਼ਰਮ?
0: ਬਿਲਕੁਲ ਹਾਂਜੀ ਹਾਂਜੀ, ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ, ਅਦਰਵਾਈਜ਼ ਅਸੀਂ ਸਾਨੂੰ
1: ਅਸੀਂ ਵੀ ਲਾਈਕ ਨਹੀਂ ਕਰਦੇ, ਕੋਈ
0: ਨਹੀਂ ਨਹੀਂ ਪਸੰਦ ਕਰਦੇ,
1: ਸਾਡਾ ਲਫ਼ਜ਼ ਨਹੀਂ ਆ ਟੀਵੀ ਦਾ।
0: ਹਾਂ, ਅਦਬ ਅਦਬ ਇਹ ਸ਼ਬਦ ਕੁਝ ਸ਼ਬਦ ਜਿਹੜੇ ਹੁੰਦੇ ਆ ਸਲੀਕੇ 'ਚ, ਅਦਬ ਦੇ ਵਿੱਚ ਜਿਹੜੇ ਆ ਨਾ, ਉਹ ਨਹੀਂ ਆਉਂਦੇ, ਨਹੀਂ ਆਉਂਦੇ ਜੀ। ਇਹ ਬੜੇ ਬੜੇ ਰਾਫ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ, ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂਹ ਜਾ ਕੇ ਗਿਰ ਜਾਂਦੇ ਆ ਜੀ।
1: ਅੱਛਾ, ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ 'ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ।
0: ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਹਦੇ ਹਾਕਮ ਸੂਰ। ਹਾਂ ਹਾਂ ਤੇ ਹਾਂਜੀ ਹਾਂਜੀ। ਅੱਛਾ ਬਾਜਵਾ ਸਾਹਿਬ, 1800 ਮਤਲਬ 80 ਦੇ ਵਿੱਚ ਹੀ ਯੂਰਪੀ ਦੇਸ਼ਾਂ ਦੇ ਵਿੱਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ, ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ
1: ਜੀ। ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈੱਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
0: ਹਾਂਜੀ ਹਾਂਜੀ ਬਾਜਵਾ ਸਾਹਿਬ, ਠੀਕ। ਅੱਛਾ ਬਾਜਵਾ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ, ਉਹਨਾਂ ਸ਼ਹਿਰਾਂ ਦੇ ਵਿੱਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿੱਚ ਜਿਹੜੇ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉੱਭਣ ਲੱਗੀ ਤੇ ਅੰਦੋਲਨ ਤੇਜ਼ ਹੋਇਆ, ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿੱਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ
1: ਜੀ।
0: ਤੇ ਅਨੇਕ ਮਈ 1886 ਨੂੰ ਜਿਹੜੀ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ, ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਕੇ, ਹੜਤਾਲ ਕਰਕੇ ਘਰ ਨਹੀਂ ਬੈਠੇ ਉਹ ਲੋਕ, ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲਓ
1: हाँ जी
0: एक रैली कह लो, एक
1: रैली कर
0: मतलब
1: दी।
0: रोस
1: हाँ
0: मार्च कर लो
1: हाँ जी
0: आके करके जी। ते उन्हां दे लीडर हैगे सी बस अगस्त स्पाइस ते अलबर्ट पार्सन।
1: अच्छा
0: ਹਾਂਜੀ ਹਾਂਜੀ ਇਹ ਉਹਨਾਂ ਦੀ ਅਗਵਾਈ ਕਰਦੇ ਸੀ। ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲਸ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣ ਚਾਹੀਦੀ ਸੀ,
1: ਠੀਕ
0: ਤੇ ਜਿਹੜਾ ਪੂਰੇ ਅਮਰੀਕਾ ਦੇ ਵਿੱਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਾਮੀ। ਤੇ ਆਪਣੇ ਫਿਰ ਬਾਜਵਾ ਸਾਹਿਬ ਵੱਡੀ ਗੱਲ ਵੇਖੋ, ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ, ਉਸ ਵੇਲੇ ਅੱਜ ਤੋਂ 1886 ਦੇ ਵਿੱਚ ਵੇਖੋ ਅਮਰੀਕਾ ਵਰਗੇ ਮੁਲਕ ਵਿੱਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ। ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ, ਉਹਨਾਂ ਨੂੰ ਸ਼ਦਾਈ, ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ। ਹਾਂ ਹਾਂ ਹਾਂ ਹਾਂ ਤੇ ਉਹਨਾਂ ਨੇ ਸਰਕਾਰ ਦਾ ਤੇ ਹੋਣਾ ਹੀ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ, ਉਹਨਾਂ ਨੂੰ ਮੀਡੀਆ ਲਈ ਹਾਸਲ ਸੀਗਾ। ਸ਼ਿਕਾਗੋ ਮੇਲ ਅਖਬਾਰ, ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਤੇ ਜਦੋਂ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ, ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ। ਹਾਂ ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਕ ਦਾ ਮਸਲਾ ਉਹ ਹੁੰਦਾ ਹੈ ਲਗਭਗ। ਹਾਂ ਉਸੇ ਤਰ੍ਹਾਂ ਹੀ ਉਹ ਭਾਕ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਹੈ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਾ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿੱਚ ਦੋ ਬਦਮਾਸ਼ ਖੁੱਲੇ ਘੁੰਮ ਰਹੇ ਆ, ਇਹ ਜਿਹੜੇ ਅਗਸਤ ਤੇ ਮਤਲਬ ਪਾਰਸਨ
1: ਸੀਗੇ ਦੋ ਜਿਹੜੇ।
0: ਹਾਂਜੀ ਇੱਥੇ ਦੋ ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ, ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ। ਜੇਕਰ ਭਵਿੱਖ ਵਿੱਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ
1: ਜ਼ਿੰਮੇਵਾਰ
0: ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਿਆ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ।
1: ਮੈਨੂੰ ਸਿਰਫ ਇੱਕ ਪਤਾ ਹੈ ਸਰ ਕਿ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ 4 ਮਜ਼ਦੂਰ ਵੀ ਮਰੇ ਸੀ।
0: ਉਹ ਹਾਂ ਉਹ ਗੱਲ ਕਰਦੇ ਜੀ ਜ਼ਿਆਦਾ ਮਰੇ ਸੀ ਜ਼ਿਆਦਾ ਮਰੇ ਸੀ
1: ਠੀਕ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਜਵਾ ਸਾਹਿਬ ਹੇ ਮਾਰਕੀਟ ਦੇ ਵਿੱਚ ਨਾ 1 ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿੱਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਹਾਂ ਵੀ ਉਹ ਮਾਰੇ ਗਏ ਸੀ ਮਜ਼ਦੂਰ, ਉਹ 4 ਨਹੀਂ ਸੀ ਜ਼ਿਆਦਾ ਮਜ਼ਦੂਰ ਮਾਰੇ ਗਏ ਸੀ। ਉਹਨੇ ਨਾ ਭੀੜ ਦੇ ਵਿੱਚੋਂ ਨਾ ਭੀੜ ਦੇ ਵਿੱਚੋਂ ਹਿੰਸਕ ਭੀੜ ਦੇ ਵਿੱਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ, ਉਹ ਪੁਲਿਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ। ਹਾਂ ਉਹ ਪੁਲਿਸ ਵਾਲਾ ਮਾਰੇ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀਗੇ ਨਾ ਮਰੇ ਸੀ। ਹਾਂਜੀ ਹਾਂਜੀ ਭੀੜ ਦੇ ਉੱਪਰ ਅੰਨੇ ਵਾਹ ਉਹਨਾਂ ਨੇ ਗੋਲੀ ਚਲਾਈ ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰਦੇ ਚਾਹੁੰਦੀਆਂ ਉਹਦੀ ਆੜ ਦੇ ਵਿੱਚ। ਹਾਂ ਹਾਂ ਵੀ ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ ਉਹਨਾਂ ਨੂੰ ਅੱਤਵਾਦੀ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ। ਹਾਂ ਇਹ ਸਾਜਿਸ਼ਾਂ ਵੀ ਸਾਜਿਸ਼ ਵੀ ਹੋ ਸਕਦੀ ਆ ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ। ਤੇ ਉਹ ਉਹਦੇ ਵਿੱਚ ਫਿਰ ਇਹ ਜਿਹੜੇ 7 ਮਜ਼ਦੂਰ ਲੀਡਰ ਸੀ ਨਾ ਪਾਰਸਨ ਤੇ ਅਗਸਤ ਦੋਵੇਂ ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ 7 ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ 1 ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ।
1: ਬੱਲੇ ਬੱਲੇ
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਉਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ। ਹਾਂਜੀ ਹਾਂਜੀ ਹਾਂਜੀ ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਵੀ ਜਿਹੜਾ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ, 1 ਨੂੰ ਨਹੀਂ ਸੀ ਹੋਈ ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਘੋਸ਼ਿਤ ਕੀਤਾ ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫ਼ਤੇ 'ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇ ਗਈ। ਤੇ ਇਹ ਸਵਾਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਜਾਂ ਤੇ ਬਾਜਾ ਸਾਹਿਬ ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। ਤੇ 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਜਿਹੜੇ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਨਾ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ। ਤੇ ਬਾਜਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂ ਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੈਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਇਆ ਦਾ 100 ਗੁਣਾ ਕੰਮ ਦਿੰਦਾ। ਉਹ ਦੇਖੋ ਕੰਮ ਲੈਂਦਾ ਜੀ, ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਈਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਆ ਸਾਡੇ ਦੇਸ਼ ਦਾ ਜਿਹੜਾ ਟੋਟਲ ਆ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਹਾਂ ਤੇ ਸਾਨੂੰ ਇਹ ਗੱਲ ਯਕੀਨ ਨਹੀਂ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ
1: ਵੀ
0: ਸਰਕਾਰ ਇਹ ਬਣਾਉਂਦੇ ਨੇ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
1: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
0: ਹਾਂਜੀ ਹਾਂਜੀ, ਅੱਜ ਕੱਲ ਜਿੱਦਾਂ ਟੱਚ ਫੋਨ ਨੀ ਆਏ ਹੋਏ, ਜਿੱਦਾਂ ਟੱਚ ਉਂਗਲ ਹੱਥ ਦੇ ਨਾਲ ਹੀ ਟੱਚ ਕਰੀਦਾ ਤੇ ਉਹ ਇਹ ਸਿਰਫ ਇਹਨਾਂ ਨੇ ਟੱਚ ਆ, ਇਹਨਾਂ ਕੋਲ ਟੱਚ ਸਕਰੀਨ ਆ
1: ਮੈਂ
0: ਉਹਤੇ ਟੱਚ ਕਰਤੇ ਤੇ ਸਰਕਾਰ ਜਿਹੜੀ ਸੀ ਉਸੇ ਵੇਲੇ
1: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਕਿ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ ਉਹ ਕੋਈ।
0: ਹਾਂਜੀ ਹਾਂਜੀ,
1: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਈਆ
0: ਜੀ
1: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ 80% ਲੋਕਾਂ ਕੋਲ 20 ਰੁਪਈਏ।
0: ਉਹ ਬਸ ਵੱਧ ਗਏ ਜੇ ਹੁਣ ਹੁਣ 80 ਤੋਂ ਉਹ 90% ਲੋਕਾਂ ਮਤਲਬ ਤੇ ਬਾਕੀਆਂ 10 ਕੋਲ ਇਹ ਸਾਰੇ ਇਕੱਠੇ ਹੋ ਗਏ। ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ, ਫਿਲਹਾਲ ਨਜ਼ਰ ਨਹੀਂ ਆਉਂਦਾ। ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
1: ਜੀ। ਵੇਖ ਲਓ ਹਰ ਸਾਲ ਹਰ 6 ਮਹੀਨੇ ਬਾਅਦ ਜਾਦੂ ਮੰਤਰ ਸ਼ੂ ਮੰਤਰ ਥੋੜਾ ਹੋ ਜਾਣਾ, ਕੋਈ ਡਾਡੂ ਦਾ ਜਾਦੂ ਦਾ ਡੰਡਾ ਥੋੜਾ ਹੈ ਇਹ ਤੇ
0: ਮੀਂਹ
1: ਸਾਰਾ ਕੁਛ।
0: ਹਾਂ ਆਉਣਾ ਹੈ ਪਰ ਇਹ ਆਉਣਾ ਹੈ ਬਾਜਵਾ ਸਾਹਿਬ ਐਜੂਕੇਸ਼ਨ ਦੇ ਨਾਲ ਆਉਣਾ। ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਕਵਿਤਾ, ਤੇ ਉਹਦੇ ਵਿੱਚ ਉਹਨਾਂ ਨੇ ਆਸ ਜਤਾਈ ਆ ਵੀ ਤੀਲੀਆਂ ਰਲ ਕੇ ਬੋਕਰ ਬਣਨਾ, ਝੂ ਆਪਣੇ ਹੂੰ ਜਿਹੜਾ ਕੱਖ ਕੰਡਾ ਯਾਰ, ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ, ਜੈ ਜੈਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡ ਯਾਰ, ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ, ਇਹ ਸਦਾ ਨਹੀਂ
1: ਰਹਿੰਦਾ ਲੱਗਦੀ ਹੁੰਦੀ ਆ। ਖੈਰਾ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ ਅੱਗੇ, ਤੁਹਾਡੀ ਜਿੰਨੀ ਵੀ ਜ਼ਿੰਦਗੀ ਅੱਜ ਤੱਕ ਹੋਇਆ ਠੀਕ ਹੈ
0: ਜੀ ਜੀ ਜੀ,
1: ਉਹਦੇ ਵਿੱਚ ਤੁਸੀਂ ਵੇਖਿਆ ਕਿ ਸਮਾਜ ਪ੍ਰਤੀ ਮਜ਼ਦੂਰਾਂ ਪ੍ਰਤੀ, ਦੇਸ਼ ਪ੍ਰਤੀ ਲੋਕਾਂ 'ਚ ਜਾਗਰਤੀ ਆਈ ਹੋਵੇ ਕੁਛ?
0: ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੈਗਾ।
1: ਇਹੋ ਹੀ ਮੈਂ ਸੋਚਣ ਡਿਆ ਕਿ ਲਿਖਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਨਿਭਾ ਗਏ ਨੇ, ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀਆਂ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਹਾਂ, ਪਰ ਅੱਗੇ ਨਜ਼ਰ ਕੁਝ ਨਹੀਂ ਜੇ ਆਉਣ ਡਿਆ ਦਿਨੋਂ ਦਿਨ। ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀਂ ਹੱਥ ਲਾਉਣ ਡਏ ਨੇ ਜਾ ਕੇ, ਟੇਵੇ ਲਵਾਉਣ ਡਏ ਨੇ, ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤੰਤਰਾਂ ਮੰਤਰਾਂ ਨੂੰ ਪੁੱਛਣ ਡਏ ਨੇ, ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ, ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ। ਹੈਂ ਸਾਡੇ ਲੀਡਰ ਵੇਖੋ ਝੂਠੇ ਲੈਕਚਰ ਕਰ ਕਰਕੇ ਗੱਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਲੱਗੇ, ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ, ਤੇ ਇਹ ਮੁਰਦਿਆਂ ਦੀ ਭੀੜ ਹੀ ਹੈ, ਬੇਕੂਫਾਂ ਦੀਆਂ ਭੀੜਾਂ ਨੇ।
0: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨਿਆ ਬਾਜਾ ਸਾਹਿਬ ਜਿਹੜਾ ਤੁਸੀਂ ਕੁਐਸਚਨ ਕੀਤਾ ਉਹਦਾ ਜਵਾਬ ਆ, ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨਹੀਂ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨਹੀਂ, ਉਹ ਚਾਹੁੰਦਾ ਹੀ ਨਹੀਂ ਠੀਕ ਹੋਵੇ। ਜਿਹੜਾ ਮੱਧ ਵਰਗ ਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਗਾ, ਉਹ ਆਪਣੇ ਕੰਮਾਂ ਕਾਰਾਂ 'ਚ ਲੱਗਿਆ, ਤੇ ਜਿਹੜਾ ਮਜ਼ਦੂਰ ਵਰਗ ਆ ਉਹਦੇ ਕੋਲ ਵਿਚਾਰ ਕੋਲ ਟਾਈਮ ਨਹੀਂ, ਉਹਨੂੰ ਰੋਜ਼ੀ ਰੋਟੀ ਦਾ ਜਿਹੜਾ
1: ਢਿੱਡ ਦਾ
0: ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ, ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਰੋਟੀ ਨਹੀਂ ਜਾਂਦੀ, ਬੁਰਕੀ ਨਹੀਂ ਜਾਂਦੀ, ਉਹ ਮਜਬੂਰ ਆ, ਉਹ ਆਪਣਾ ਕੰਮ ਛੱਡ ਕੇ ਲੜ ਨਹੀਂ ਸਕਦਾ। ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਸਾ ਉਹਦੇ ਕੋਲ ਚੇਤਨਾ ਚੇਤਨਾ ਹੈਗੀ ਆ, ਲੇਕਿਨ ਉਹਦਾ ਉਹ ਉਹਦਾ ਇੰਟਰਸਟ ਨਹੀਂ, ਉਹ ਸੌਂਦਾ
1: ਜਾਂਦਾ, ਉਹਨੂੰ ਸੋਚਦੇ ਆ ਨੂੰ ਭੁੰਡਾਂ ਦੀ ਖੱਕਰ 'ਚ ਹੱਥ ਪਾਉਣ ਦੀ ਕੀ ਜ਼ਰੂਰਤ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਇਹ ਸਿਸਟਮ ਆ ਵੀ ਇਹ ਐਜ਼ ਇਟ ਇਜ਼ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧਦਾਰ ਹੋਈ ਜਾ ਰਿਹਾ ਬਸ, ਸਭ ਸਾਡੇ ਹੁੰਦਿਆਂ ਵੇਹਦਿਆਂ ਵੇਹਦਿਆਂ
1: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ,
0: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ, ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ, ਪਛਾਣ ਨੂੰ ਕਿਤੇ ਵੀ ਰੁਕੀ ਹੈ ਨਹੀਂ ਗੱਲ।
1: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ, ਤੇ ਵਾਕਈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ?
0: ਮੈਂ ਬਾਇ ਸਾਹਿਬ ਕਹਿੰਦਾ ਵੀ ਵੱਧ ਤੋਂ ਵੱਧ ਤਰ ਹੋਇਆ ਵਾ, ਖਾਣ ਨੂੰ ਗਿਆ ਵਾ, ਮਤਲਬ ਗਾਂ
1: ਇਟਸ ਵੈਰੀ
0: ਉਹ ਗਾਂ ਤੇ ਕੀ ਨਾ ਜੀ ਬੜੀ ਬੜੀ
1: ਇਹੋ ਹੀ ਸਾਡਾ ਭਵਿੱਖ ਹੈ ਤੇ ਰੀਲੀ ਸੈਡ ਹੈ
0: ਸਾਰਾ। ਜੀ ਜੀ ਜੀ, ਚਲੋ ਖੈਰ ਬਾਜਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦੇ ਹੋ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ, ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨਹੀਂ ਹੁੰਦਾ, ਉਦਾਸ ਨਹੀਂ ਹੁੰਦਾ, ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਹੁੰਦਾ, ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ, ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਬੜੇ ਸ਼ਾਇਰਾਂ ਦੀਆਂ ਮੈਂ ਇਸ ਵੇਲੇ ਮੈਂ ਹੁਣ ਵਕਤ ਇਜਾਜ਼ਤ ਨਹੀਂ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਵੀ ਇਹ ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ, ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
1: ਬਿਲਕੁਲ ਬਿਲਕੁਲ, ਇੱਕ ਇੱਥੇ ਮਤਲਬ ਕਿ ਇੱਕ ਜਗ੍ਹਾ 'ਤੇ ਅਸੀਂ ਕੰਮ ਕਰਨਾ, ਉਦੋਂ ਮੈਂ ਕੰਮ ਸਰਵਿਸ ਕਰਦਾ ਹੁੰਦਾ ਹਾਂ, ਅਤੇ ਸਾਡਾ ਜਿਹੜਾ ਡਿਸਟ੍ਰਿਕਟ ਦਾ ਮੈਨੇਜਰ ਸੀ ਉਹ ਕਿਤੇ ਬੈਠਿਆਂ ਗੱਲ ਕਰਨ ਡਿਆ ਸੀ, ਅਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਸਕੂਲ ਦੇ ਵਿੱਚ, ਸਾਡਾ ਸਕੂਲ ਸੀ ਉਸ ਡਿਪਾਰਟਮੈਂਟ ਦਾ।
0: ਠੀਕ ਹੈ,
1: ਉਹ ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜ਼ਿੰਦਾ ਰੱਖਦੀਆਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਜਿਹਦੇ ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸੁਹਾਣਾ ਨਜ਼ਰ ਨਹੀਂ ਆਉਂਦਾ, ਤੇ ਉਹ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
0: ਹਾਂਜੀ ਹਾਂਜੀ, ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਜਵਾ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨਹੀਂ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਰੱਖਣਾ ਪੈਂਦਾ। ਇਹਦੇ ਵਿੱਚ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇੱਕ ਅਖਾਣ ਹੈ ਵੀ ਜੀਵੇ ਆਸਾ ਤੇ ਮਰੇ ਨਿਰਾਸਾ।
1: ਵਾਹ ਵਾਹ ਵਾਹ ਵਾਹ, ਬਹੁਤ ਉਹ ਵੀ ਬਹੁਤ ਵਧੀਆ ਆਦਮੀ, ਉਹਨੇ ਵੀ ਲੰਮਾ ਚੌੜੀ ਗੱਲਬਾਤ ਕੀਤੀ, ਹੈਰ ਇਟਨਰ ਉਹਦਾ ਨਾਮ ਸੀ।
0: ਜੀ ਜੀ ਜੀ,
1: ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ 'ਚ ਆਸ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
0: ਹਾਂਜੀ
1: ਹਾਂਜੀ, ਸ਼ਾਹ ਹੀ ਨਹੀਂ ਆਉਂਦਾ ਬੰਦੇ ਦੇ ਵਿੱਚ ਆ ਇੱਕ।
0: ਬਾਕੀ ਹਾਂਜੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਾ ਦੁਨੀਆ ਭਰ ਦਾ ਜਿਹੜਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ 2-4 ਘੰਟੇ ਬੰਦਾ ਕਿਸੇ ਮੁਲਕ 'ਚ ਹੁੰਦਾ, ਦੋਵੇਂ ਜੋ ਦੂਸਰੇ 'ਚੋਂ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਹੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ 'ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ 'ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
1: ਆਪਣਾ। ਬਸ ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
0: ਜੀ ਜੀ ਜੀ ਜੀ, ਤੇ ਵਜਾ ਸਾਹਿਬ ਜੀ ਤੇ ਬੜਾ ਕਰਦਾ ਪਰ ਧੰਨਵਾਦ
1: ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਖਾਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ, ਮੇਰੀ ਤਰਫੋਂ ਗੁੱਡ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
0: ਧੰਨਵਾਦ ਜੀ,
1: ਸਤਿ ਸ੍ਰੀ ਅਕਾਲ ਖਾਰਾ ਸਾਹਿਬ। ਸੋ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ੍ਹ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸੀਂ ਕੱਲ੍ਹ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ, ਹੈਂ, ਅਤੇ ਮੈਂ ਤਾਂ ਸਿਰਫ ਬਟਨ ਹੀ ਮਰਾਉਣੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ੍ਹ ਨੂੰ ਤੁਸਾਂ ਕਰਨੀ ਹੈ, ਅਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ 'ਚ, ਇੰਨੀ ਬੁਰੀ ਦੁਨੀਆ ਦੇ ਵਿੱਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿੱਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

ਤੇ ਰੋਕ ਲਗਾ ਦਿੱਤੀ ਗਈ ਦੋਸਤੋ। ਸ਼ੀਲਾ ਸਿਲਵਰਮੈਨ ਜਿਹੜੀ ਸੀ ਖਤਰੇ ਦੇ ਟੱਲੀਆਂ ਵੱਜ ਗਈਆਂ ਉਹਦੇ ਦਿਮਾਗ ਚ ਤੇ ਉਹ ਆਪਣੇ ਨਾਲਦਿਆਂ ਨੂੰ ਲੈ ਕੇ ਯੂਰਪ ਨਿਕਲ ਗਈ। ਪੈਸਾ ਤੇ ਉਹਨਾਂ ਨੇ ਪਹਿਲਾਂ ਵੀ ਬੜਾ ਬਾਹਰ ਕੱਢਿਆ ਸੀ, ਹੁਣ USA ਅਥਾਰਟੀ ਨੇ ਸਾਰਾ ਫੋਕਸ ਉਸ ਉਤੇ ਕਰਤਾ, ਪਰ ਉਹਨੇ ਆਪਣਾ ਪੂਰਾ ਗੁੱਸਾ ਫਿਰ ਸ਼ੀਲਾ ਤੇ ਕੱਢਿਆ, ਕਿਉਂਕਿ ਉਸੋ ਤੇ ਉਹਨਾਂ ਦਿਨਾਂ ਤੇ ਮੌਤ ਤੇ ਸੀ, ਸਭ ਕੁਝ ਸ਼ੀਲਾ ਹੀ ਕਰ ਰਹੀ ਹੈ। ਬਾਬਾ ਜੀ ਉਹਨਾਂ ਨੇ ਕਿਹਾ, ਉਸੇ ਨੇ ਕਿਹਾ ਸੀ ਕਿ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ। ਬਾਬੇ ਨੇ ਕਿਹਾ ਇਹ ਸਭ ਕੁਝ ਕੀਤਾ ਕਰਾਇਆ ਸ਼ੀਲਾ ਦਾ, ਇਹ ਸਾਰਾ ਕੁਝ ਦੱਸਣ ਵਾਸਤੇ ਰਜੀਸ਼ ਨੇ ਆਪਣਾ ਮੌਨ ਵਰਤ ਵੀ ਤੋੜਿਆ ਸੀ। ਉਸੋ ਨੇ USA ਅਥਾਰਟੀ ਸਾਹਮਣੇ ਘੜੀ ਬਾਰ ਬਾਰ ਕਿਹਾ ਕਿ ਸ਼ੀਲਾ ਨੂੰ ਟਾਰਗੇਟ ਕੀਤਾ, ਪਰ ਅਮੈਰੀਕਨ ਅਥਾਰਟੀ ਨਾ ਮੰਨੀ। ਸ਼ੀਲਾ ਮੈਨੂੰ ਟਾਰਗੇਟ ਕਰ ਰਹੀ ਹੈ, ਆਪ ਦੌੜ ਗਈ ਹੈ, ਅਥਾਰਟੀ ਮੰਨੀ ਨਾ, ਮੈਂ ਤੇ ਕਹਿੰਦਾ ਉਦੋਂ ਮੌਨ ਤੇ ਸੀ, ਪਰ ਇਹ ਸਾਰਾ ਕੁਛ ਅਥਾਰਟੀ ਨੇ ਕਿਹਾ ਕਿ ਤੇਰੀ ਦੇਖ ਰੇਖ ਥੱਲੇ ਹੀ ਹੋ ਰਿਹਾ ਸੀ। ਫਿਰ ਉਸ ਉਤੇ ਮੁਕਦਮਾ ਚੱਲਿਆ, ਕਿਹਾ ਗਿਆ ਕਿ ਹੁਣ ਤੁਸੀਂ ਸਾਨੂੰ ਅਮਰੀਕਾ ਚ ਨਜ਼ਰ ਨਹੀਂ ਆਉਣੇ ਚਾਹੀਦੇ, ਤੇ 5 ਸਾਲ ਵਾਸਤੇ ਅਮਰੀਕਾ ਚੋਂ ਬੈਨ ਕਰ ਦਿੱਤਾ ਗਿਆ। ਆਖਿਰਕਾਰ ਉਸ ਨੂੰ ਅਮਰੀਕਾ ਛੱਡਣਾ ਹੀ ਪਿਆ। ਅਮਰੀਕਨ ਗੌਰਮੈਂਟ ਨੇ ਇਹ ਵੀ ਸੋਚਿਆ ਸੀ ਕਿ ਜਦੋਂ ਅਸੀਂ ਉਸ ਨੂੰ ਅਰੈਸਟ ਕਰਨ ਜਾਵਾਂਗੇ, ਹੈਂ, ਇਹਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਤੇ ਲੋਕ ਜ਼ਰੂਰ ਦੰਗਾ ਕਰਨਗੇ ਸਾਡੇ ਨਾਲ, ਕੁਲੇਟਾਂ ਪੱਥਰ ਤੇ ਲਾਲਾ ਪੁਲਿਸ ਦੇ ਤੇ ਪੁਲਿਸ ਉਧਰ ਨੂੰ ਤੇ ਪੁਲਿਸ ਮੁਕਾਬਲਾ ਤੇ ਹੋਣਾ ਹੀ ਹੋਣਾ। ਅਸੀਂ ਰਜਨੀਸ਼ ਪੂਰਮ ਨੂੰ ਟੇਕ ਓਵਰ ਕਰ ਲਾਂਗੇ ਬਹਾਨਾ ਲਾ ਕੇ। ਪਰ ਹੋਇਆ ਗੌਰਮੈਂਟ ਦੀ ਸੋਚ ਦੇ ਬਿਲਕੁਲ ਉਲਟ, ਇਹੋ ਜਿਹਾ ਕੋਈ ਹੰਗਾਮਾ ਨਹੀਂ ਹੋਇਆ। ਲੋਕਾਂ ਇਹਦੇ ਰਾਹ ਵਿਚ ਫੁੱਲ ਵਿਛਾ ਕੇ ਤੇ ਸੜਕ ਦੇ ਦੋਵੇਂ ਪਾਸੇ ਖਲੋ ਕੇ ਗਿੱਧਾ ਬਾਬਾ ਗੀਤ ਗਾਏ, ਮੁਹੱਬਤ ਦੇ ਪਿਆਰ ਦੇ, ਕੋਈ ਵੀ ਅੜਚਨ ਨਾ ਪਾਈ ਪੁਲਿਸ ਦੇ ਰਾਹ ਦੇ ਵਿਚ। ਉਸ ਨੂੰ ਫਿਰ ਬਿਮਾਰ ਕੈਦੀਆਂ ਨਾਲ ਰੱਖਿਆ ਗਿਆ 12 ਕੁ ਦਿਨ ਤਾਂ ਕਿ ਇਹ ਵੀ ਬਿਮਾਰ ਹੋ ਜਾਣ। ਜਦੋਂ

0: ਸਾਰਾ ਕੁਝ ਨਕਾਮ ਰਿਹਾ ਤੇ ਫੇਰ ਅਥਾਰਿਟੀ ਨੇ ਦੇਸ਼ ਨਿਕਾਲਾ ਦੇਣਾ ਹੀ ਠੀਕ ਸਮਝਿਆ। ਰਸਤੇ ਵਿਚ ਬਹੁਤ ਦੇਸ਼ਾਂ ਨੇ ਓਸ਼ੋ ਨੂੰ ਹਵਾਈ ਜਹਾਜ਼ ਚ ਤੇਲ ਪਾਉਣ ਦੀ ਆਗਿਆ ਵੀ ਨਾ ਦਿੱਤੀ। ਕਈਆਂ ਮੁਲਕਾਂ ਨੇ ਆਪਣੇ ਦੇਸ਼ ਦੇ ਏਅਰਪੋਰਟ ਤੇ ਲੈਂਡ ਕਰਨ ਦੀ ਆਗਿਆ ਨਾ ਦਿੱਤੀ। ਹਾਂਜੀ, ਸਭ ਅਮਰੀਕਾ ਦੀਆਂ ਹਦਾਇਤਾਂ ਸਨ। ਔਰ ਇਸ ਦੁਨੀਆਂ ਦੇ ਵਿਚ ਮੇਰਾ ਖਿਆਲ ਹੈ ਕਿ ਕਿੰਨੇ ਮੁਲਕ ਸਨ, ਸ਼ਾਇਦ ਹਾਂ ਚਲੋ 31। ਅੱਛਾ ਜੀ, ਫਿਰ ਪੂਨੇ ਆ ਗਏ 58 ਸਾਲ ਦੀ ਉਮਰ ਵਿਚ ਇਹ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਮੌਤ ਤੇ ਵੀ ਬਹੁਤ ਵਾਦ ਵਿਵਾਦ ਹੈ ਦੋਸਤੋ। ਇਹ ਕੁਦਰਤੀ ਮੌਤ ਨਹੀਂ ਸਨ ਮਰੇ ਇੰਡੀਆ ਵਿਚ ਆਣ ਕੇ, ਇਹਨਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਇਹ ਵੀ ਕਿਹਾ ਗਿਆ ਕਿ ਸਲੋ ਪੁਆਇਜ਼ਨ ਦਾ ਟੀਕਾ ਇਹਨਾਂ ਨੂੰ ਅਮਰੀਕਾ ਗੌਰਮੈਂਟ ਵੱਲੋਂ ਲਾਇਆ ਗਿਆ ਸੀ, ਜੋ ਕਿ ਅੰਦਾਜ਼ ਹੈ, ਉਹਦਾ ਕੋਈ ਸਬੂਤ ਨਹੀਂ ਮਿਲਦਾ। ਓਸ਼ੋ ਜੀ ਹੁਣੀ ਇੰਨੇ ਪ੍ਰਭਾਵਸ਼ਾਲੀ ਸਨ ਕਿ ਇਹਨਾਂ ਨੂੰ 31 ਦੇਸ਼ਾਂ ਨੇ ਬੈਨ ਕੀਤਾ ਹੋਇਆ ਸੀ। ਜਾਂ ਹੁਣ ਮੈਨੂੰ ਇਹਦੇ ਵਿਚ ਯਾਰ ਗਲਤੀ ਲੱਗ ਰਹੀ, ਪਤਾ ਨੀ 131 ਦੇਸ਼ਾਂ ਨੇ ਕਿ 31 ਦੇਸ਼ਾਂ ਨੇ ਇਹਨਾਂ ਨੂੰ ਬੈਨ ਕੀਤਾ ਸੀ। ਸਾਰਾ ਅਮਰੀਕਾ ਦੇ ਪ੍ਰਭਾਵ ਥੱਲੇ ਹੀ ਦੁਨੀਆਂ। ਦੋਸਤੋ, ਇਹ ਅੱਜ ਦੁਨੀਆਂ ਦੇ ਵਿਚ ਰਜਿਸਟਰਡ ਮੁਲਕ ਕੰਟਰੀ ਜਿਹੜੇ ਨੇ 195 ਨੇ। ਹੈ ਇਹਨਾਂ 195 ਚੋਂ 31 ਨੇ ਜਾਂ 131 ਨੇ, ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਇਹਨਾਂ ਨੂੰ ਬੈਨ ਕੀਤਾ ਸੀ, ਇੱਥੇ ਲੈਂਡ ਵੀ ਨਹੀਂ ਕਰ ਸਕਦਾ। ਓਸ਼ੋ ਕੋਲ ਜਾਇਦਾਦ ਬਹੁਤ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਓਸ਼ੋ ਇੰਡੀਆ ਆਏ ਸੀ ਤੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਉਹਦੀ ਮੌਤ ਦੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਪਰ ਉਹਨਾਂ ਦਾ ਕਿਉਂਕਿ ਪੈਸਾ ਹੀ ਇੰਨਾ ਸੀ, ਸਾਰੇ ਬੇਈਮਾਨ ਆਲੇ ਦੁਆਲੇ ਇਕੱਠੇ ਹੋਏ ਸਨ। ਓਸ਼ੋ ਦਾ ਅੰਤ ਜਿਹੜਾ ਸੀ ਨਾ ਬਾਬੇ ਦਾ, ਬਹੁਤ ਦੁਖਦਾਈ ਸੀ। ਬੜੀ ਉਹਨਾਂ ਨੇ ਪੇਨ ਤੇ ਦੁੱਖ ਚੱਲਿਆ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਯਾਰ ਓਸ਼ੋ ਇੱਕ ਵਾਰੀ ਪੜ੍ਹ ਜਾਂ ਸੁਣ, ਮਤਲਬ ਕਿ ਜੋ ਸੁਣ ਲੈਂਦਾ ਨਾ, ਪੜ੍ਹ ਲੈਂਦਾ ਉਹਨੂੰ, ਉਹ ਸਦਾ ਵਾਸਤੇ ਓਸ਼ੋ ਦਾ ਫੈਨ ਬਣ ਜਾਂਦਾ। ਦੋਸਤੋ, ਓਸ਼ੋ ਆਮ ਆਦਮੀ ਨਹੀਂ ਸੀ ਯਾਰ, ਨੋ, ਓਸ਼ੋ ਆਮ ਆਦਮੀ ਨਹੀਂ ਸੀ, ਇਨਸਾਨਾਂ ਤੋਂ ਉੱਪਰ ਸੀ। ਉਹ ਆਪਣੀ ਸਦੀ ਦਾ ਮਹਾਨ ਫਿਲਾਸਫਰ ਸੀ ਤੇ ਸਜਣੋ ਰਵੇਗਾ। ਦੋਸਤੋ, ਦੁਨੀਆਂ ਚ ਪਹਿਲੀ ਵਾਰ ਹੋਇਆ ਕਿ ਇੱਕ ਪਿਓ ਨੇ ਪੁੱਤਰ ਦੇ ਪੈਰੀ ਹੱਥ ਲਾ ਕੇ ਆਪਣੇ ਪੁੱਤਰ ਤੋਂ ਸੰਨਿਆਸ ਲਿਆ ਹੋਵੇ, ਆਗਿਆ ਮੰਗੀ ਹੋਵੇ। ਇੱਕ ਪਿਓ ਨੇ, ਐਕਸਕਿਊਜ਼ ਮੀ, ਮੈਂ ਯਾਰ ਦੁਨੀਆਂ ਚ ਪਹਿਲੀ ਵਾਰ ਕਿ ਇੱਕ ਪਿਓ ਨੇ ਪੁੱਤਰ ਦੇ ਪੈਰੀ ਹੱਥ ਲਾ ਕੇ ਮਤਲਬ ਕਿ ਸੰਨਿਆਸ ਲਿਆ ਹੋਵੇ। ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਦੇ ਪੈਰੀ ਹੱਥ ਲਾਇਆ ਤੇ ਆਪਣੇ ਪੁੱਤ ਨੂੰ ਗੁਰੂ ਮੰਨਿਆ ਸੀ ਉਹਨਾਂ। ਰਜਨੀਸ਼ ਆਚਾਰੀਆ ਜੀ ਇਨਸਾਨ ਨਹੀਂ, ਇਨਸਾਨ ਤੇ ਭਗਵਾਨ ਦੇ ਵਿਚ ਵਿਚੋਲੇ ਨਹੀਂ ਹੁੰਦੇ ਯਾਰ, ਉਹਦਾ ਸੰਬੰਧ ਉੱਤੇ ਵੀ ਥੱਲਿਆਂ ਨਾਲ ਵੀ ਸੀ ਪੂਰਾ। ਤਾਂ ਹੀ ਸਾਰੇ ਪਖੰਡੀ ਗੁਰੂ ਉਹਨਾਂ ਨੂੰ ਵੇਖ ਕੇ, ਸੁਣ ਕੇ, ਪੜ੍ਹ ਕੇ ਮੱਥੇ ਤੇ ਵੱਟ ਪਾਉਂਦੇ ਹਨ ਕਿ ਇਹ ਕਿੱਥੋਂ ਆ ਗਿਆ ਸਾਡੇ ਵਿਚ, ਸਾਡਾ ਤੇ ਚੰਗਾ ਭਲਾ ਧੰਦਾ ਚੱਲਿਆ ਹੈਗਾ। ਠੀਕ ਹੈ, ਸਾਰੇ ਧੰਦੇ ਵਾਲੇ ਨਹੀਂ ਹੋਣਗੇ, ਕੁਛ 2% 1% ਠੀਕ ਵੀ ਹੋਣਗੇ, ਪਰ ਦੋਸਤੋ ਜਿਹੜਾ ਝਾਤੀ ਮਾਰ ਲਓ ਆਪਣੇ ਸਮਾਜ ਵਿਚ, ਧਰਮ ਧੰਦਾ ਬਣ ਕੇ ਰਹਿ ਗਿਆ ਹੈਗਾ, ਬਿਜ਼ਨਸ ਹੈ, ਬਿਜ਼ਨਸ। ਵੈਸੇ ਵੀ ਓਸ਼ੋ ਜੀ ਆਮ ਓਸ਼ੋ ਜੀ ਉਹਨਾਂ ਨੇ ਤਾਂ ਬੜੀ ਵਾਰੀ ਕਿਹਾ, ਵੈਸੇ ਵੀ ਪਰਮਾਤਮਾ ਨਾਲ ਗੱਲ ਕਰਨ ਵਾਸਤੇ ਤੁਹਾਨੂੰ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ। ਜਿਹੜੇ ਹੁਣ ਤੇ ਵਿਆਹਾਂ ਚ ਵੀ ਵਿਚੋਲੇ ਨਹੀਂ ਹੁੰਦੇ, ਕੁੜੀ ਮੁੰਡੇ, ਕੁੜੀ ਦੇ ਮੁੰਡਾ ਸਿੱਧੇ ਠਾਹ ਕਰਕੇ ਮਿਲਦੇ ਨੇ ਇੱਕ ਦੂਜੇ ਨੂੰ। ਹੁਣ ਤੇ ਤੁਸੀਂ ਪਰਮਾਤਮਾ ਜਿਹੜਾ ਉਹ ਤੇ ਤੁਹਾਡੇ ਅੰਗ ਸੰਗ ਹੈ, ਤੁਹਾਨੂੰ ਇਹਨਾਂ ਪਖੰਡੀਆਂ ਦੀ ਕੀ ਜ਼ਰੂਰਤ ਹੈ ਇਹ ਤੁਹਾਨੂੰ ਦੱਸਣ। ਉਹ ਪੜ੍ਹੇ ਇਹ ਨਹੀਂ, ਸਕੂਲ ਦੇ ਪਿੱਛੋਂ ਦੀ ਕੱਟਾ ਇਹਨਾਂ ਨੇ ਨਹੀਂ ਨਿਗਾਇਆ, ਭਗੌੜੇ ਇਹ ਬੰਦੇ, ਗੁਮਰਾਹ ਸਮਾਜ ਨੂੰ ਕਰਨ ਵਾਲੇ ਪਾਪੀ ਇਹ ਲੋਕ, ਸਾਰੇ ਨਹੀਂ ਬਹੁਤੇ, ਪਖੰਡੀ ਝੂਠ ਬੋਲਣ ਵਾਲੇ, ਰੱਬ ਦੇ ਆਪਣੇ ਆਪ ਨੂੰ ਰਿਸ਼ਤੇਦਾਰ ਇਹ ਦੱਸਦੇ ਨੇ ਤੇ ਉਹ ਕਿੰਨੇ ਉਜੰਡ ਤੇ ਬੇਕੂਫ ਹੋਣਗੇ ਜਿਹੜੀਆਂ ਭੇਡਾਂ ਹੇੜਾਂ ਇਹਨਾਂ ਦੇ ਅੱਗੇ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਹ ਬਾਬਾ ਜੀ ਦੇ ਦਰਸ਼ਨ ਕਰਨ ਹੈ ਲੱਤਾਂ ਘੁੱਟਣ ਜਿਹੜੇ ਆਏ ਹੁੰਦੇ ਨੇ ਉਹ ਖੋਏ ਕਿਸ ਤਰ੍ਹਾਂ ਕਹਿੰਦੇ ਨੇ ਆਨੰਦ ਆ ਗਿਆ ਅੱਜ ਬਾਬਾ ਜੀ ਹੁਣ ਅਜੇ ਦੂਰੋਂ ਹੀ ਦਰਸ਼ਨ ਹੋਏ ਉਹ ਦੂਜੀ ਕਹੇਗੀ ਮੈਨੂੰ ਤੇ ਉਹਨਾਂ ਨੇ ਚਰਨੀ ਹੱਥ ਲਾਉਣ ਦਾ ਮੌਕਾ ਮਿਲਿਆ ਤੀਜੀ ਕਹੇਗੀ ਮੈਨੂੰ ਤੇ ਉਹਨਾਂ ਨੇ ਲੱਤਾਂ ਘੁੱਟਣ ਦਾ ਵੀ ਮੌਕਾ ਮਿਲਿਆ ਕਿਆ ਆਨੰਦ ਤੇ ਜਿਹੜੀਆਂ ਨਾ ਆਪਣੇ ਘਰ ਹਾਏ ਕਰਕੇ ਗੋਡਿਆਂ ਦੇ ਹੱਥ ਧਰ ਕੇ ਉੱਠਦੀਆਂ ਨੇ ਉਹ ਬਾਬੇ ਦੇ ਡੇਰੇ ਤੇ ਜਾ ਕੇ ਡਿਸਕੋ ਡਾਂਸ ਕਰਦੀਆਂ ਮਾਂਜਾ ਮਾਰ ਰਹੀਆਂ ਹੁੰਦੀਆਂ ਨੇ ਨਾਲੇ ਬਾਬੇ ਦੇ ਗੀਤ ਗਾਉਣ ਗਈਆਂ ਉਹ ਯਾਰ ਕਿਹੜੀ ਸ਼ਕਤੀ ਹੈ ਇਹਨਾਂ ਦੇ ਵਿੱਚ ਨਾ ਇਹ ਪੜ੍ਹੇ ਲਿਖੇ ਨਾ ਇਹ ਜ਼ਿੰਮੇਵਾਰ ਲੋਕ ਨਾ ਕਿਉਂਕਿ ਧਰਮ ਦੇ ਵਿੱਚ ਸੁਣਿਆ ਜਾਂਦਾ ਕੁਐਸਚਨ ਨਹੀਂ ਕੀਤਾ ਜਾਂਦਾ ਸਾਇੰਸ ਜਿਹੜੀ ਹੈ ਉਹਦੇ ਵਿੱਚ ਜਗ੍ਹਾ ਜਗ੍ਹਾ ਤੇ ਕੁਐਸਚਨ ਹੁੰਦੇ ਨੇ ਧਰਮ ਦੇ ਵਿੱਚ ਸੁਣਿਆ ਹੀ ਜਾਂਦਾ ਸਿਰ ਨਾਲ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਬੋਲੋ ਭਗਤੋ ਜੋ ਵੀ ਅੱਗੋਂ ਨਾਰੇ ਲਾਉਣੇ ਹੋਣਗੇ ਉਹਨਾਂ ਨੇ ਹੈਂ ਅਸੀਂ ਅੱਗੇ ਬਾਚੀਆਂ ਨੂੰ ਤੇਲ ਲਾ ਕੇ ਆਏ ਹੁੰਦੇ ਹਾਂ ਤੇ ਨਾਰੇ ਬਾਬੇ ਤੋਂ ਵੀ ਉੱਚੇ ਲਾ ਲਾ ਕੇ ਦੱਸਾਂਗੇ ਕਿ ਤੇਰੇ ਬੜੇ ਵੱਡੇ ਭਗਤ ਐਨੀ ਹੋ ਦੋਸਤੋ ਸੋਚੋ ਇਹ ਲੋਕ ਕੌਣ ਨੇ ਜਿਹੜੇ ਤੁਹਾਨੂੰ ਪ੍ਰਵਚਨ ਦੇਣ ਡਏ ਨੇ ਬਹਿ ਕੇ ਔਰ ਇਹਨਾਂ ਦੇ ਲੱਛਣ ਵੇਖੋ ਸੋ ਵੈਸੇ ਵੀ ਤੁਹਾਨੂੰ ਪਰਮਾਤਮਾ ਨਾਲ ਜੁੜਨ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਇਹ ਕੱਲ ਭੁੱਖੇ ਮਰਦੇ ਹੁੰਦੇ ਸਨ ਅੱਜ ਮਹਿਲਾਂ ਮਾੜੀਆਂ ਦੇ ਮਾਲਕ ਬਣੇ ਨੇ ਇਹ ਤੁਸਾਂ ਬਣਾਏ ਨੇ ਤੁਹਾਡੀ ਮੰਦ ਬੁੱਧੀ ਨੇ ਬਣਾਏ ਨੇ ਇਹ ਦੋਸਤੋ ਗੱਲ ਇਸ ਤਰ੍ਹਾਂ ਹੈ ਕਿ ਓਸ਼ੋ ਸਾਹਿਬ ਜੀ ਹੁਣਾਂ ਦੀ ਸਮਾਧੀ ਤੇ ਲਿਖਿਆ ਕਿ ਓਸ਼ੋ ਦੀ ਲਿਖਿਆ ਕਿ ਓਸ਼ੋ ਜੀ ਨਾ ਤੇ ਕਦੀ ਜੰਮੇ ਸਨ ਤੇ ਨਾ ਹੀ ਮਰੇ 1931 ਤੋਂ ਲੈ ਕੇ 1990 ਤੱਕ ਉਹਨਾਂ ਇਸ ਦੁਨੀਆਂ ਦੀ ਯਾਤਰਾ ਕੀਤੀ ਵਾਹ ਵਾਹ ਕਿੰਨੇ ਸੋਹਣੇ ਲੱਗਦੇ ਨੇ ਉਹ ਨਾ ਕਦੀ ਜੰਮੇ ਸਨ ਤੇ ਨਾ ਮਰੇ 1931 ਤੋਂ ਲੈ ਕੇ 1990 ਤੱਕ ਓਸ਼ੋ ਮਹਾਰਾਜ ਨੇ ਇਸ ਦੁਨੀਆਂ ਦੀ ਯਾਤਰਾ ਕੀਤੀ ਸੀ ਵਾਹ ਵਾਹ ਵੈਰੀ ਗੁੱਡ ਈਵਨਿੰਗ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਇਹ ਤੇ ਸੀ ਜੀ ਮਹਾਨ ਵਿਦਵਾਨ ਓਸ਼ੋ ਜੀ ਹੁਣਾਂ ਤੇ ਇੰਟਰੋਡਕਸ਼ਨ ਹੀ ਮਾੜੀ ਜੀ ਬਾਕੀ ਉਹਨਾਂ ਦੇ ਬਾਰੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਜਿਹੜੇ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਨੇ ਬੜੇ ਬੜੇ ਵਿਦਵਾਨ ਲੋਕ ਨੇ ਉਹਨਾਂ ਨੂੰ ਬਹੁਤ ਅੱਗੇ ਦੀਆਂ ਵੀ ਗੱਲਾਂ ਦਾ ਪਤਾ ਪਰ ਮੈਂ ਓਸ਼ੋ ਜੀ ਹੁਣਾਂ ਦੀ ਇੰਟਰੋਡਕਸ਼ਨ ਹੀ ਦੇ ਕੇ ਆਪਣੇ ਧੰਨ ਭਾਗ ਸਮਝਣ ਲਿਆ ਹੈਗਾ ਓਸ਼ੋ ਜੀ ਸਾਰਿਆਂ ਦੇ ਸਨ ਉਸ ਪਲੈਨਟ ਨੂੰ ਆਪਣਾ ਮੁਲਕ ਮੰਨਦੇ ਨੇ ਕਹਿੰਦਾ ਕਿੱਡੀ ਸਵੀਟ ਗੱਲ ਹੈ ਕਿ ਪਾਕਿਸਤਾਨ ਇੰਡੀਆ ਇੰਡੋਨੇਸ਼ੀਆ ਅਮੈਰੀਕਾ ਇਹ ਲੀਕਾਂ ਜਿਹੜੀਆਂ ਨੇ ਸਥਾਈ ਨੇ ਇਹ ਪਲੈਨਟ ਹੈ ਸਾਡਾ ਸਾਰਾ ਅਸੀਂ ਇਸ ਪਲੈਨਟ ਦੇ ਵਾਸੀ ਹਾਂ ਹਾਊਸ ਵਿੱਚ ਵਾਕਿਆ ਹੀ ਦੋਸਤੋ ਇਸ ਜਿਹੜੇ ਪਲੈਨਟ ਤੇ ਅਸੀਂ ਰਹਿੰਦੇ ਹਾਂ ਨਾ ਇਹ ਪਲੈਨਟ ਸਾਡੇ ਸਾਰਿਆਂ ਦਾ ਸਮਝ ਹੈ ਅਸੀਂ ਸਾਰੇ ਹੀ ਇੱਕ ਦੂਜੇ ਦੇ ਭਰਾ ਭਾਈ ਹਾਂ ਰਿਸ਼ਤੇਦਾਰ ਹਾਂ ਭਾਵੇਂ ਕੋਈ ਫਿੰਨ ਹੈ ਭਾਵੇਂ ਗੋਰਾ ਕੋਈ ਕਾਲਾ ਭਾਈ ਮੈਂ ਨਾ ਇਹਦੇ ਉੱਤੇ ਇੱਕ ਕਵਿਤਾ ਵੀ ਲਿਖੀ ਸੀ ਉਹ ਮੈਨੂੰ ਹੁਣ ਯਾਦ ਨਹੀਂ ਮਤਲਬ ਕਿ ਨਦੀਆਂ ਪਰਬਤ ਪਹਾੜ ਸਭ ਮੇਰੇ ਨੇ ਤੇ ਮੈਂ ਸਭ ਦਾ ਵਾਂ ਗੋਰੇ ਤੇ ਕਾਲੇ ਮੇਰੇ ਨੇ ਇਹ ਸਾਰੀ ਦੁਨੀਆਂ ਮੇਰੀ ਹੈ ਇਹ ਚੰਨ ਤੇ ਤਾਰੇ ਮੇਰੇ ਨੇ ਬਹੁਤ ਸੋਹਣੀ ਕਵਿਤਾ ਕਿਤੇ ਇਹ ਤਾਂ ਮੈਂ ਐਵੇਂ ਅਲਫਾਜ਼ ਜੋੜ ਕੇ ਸੁਣਾਏ ਨੇ ਕਵਿਤਾ ਤੇ ਹੋਰ ਤਰ੍ਹਾਂ ਦੀ ਲਿਖੀ ਹੈ ਤੇ ਦੋਸਤੋ ਮੈਂ ਹੁਣ ਸਾਡੇ ਨੇਵੀ ਦੇ ਕੈਪਟਨ ਨੇ ਜੀ ਆਪਣਾ ਕੀ ਉਹਨਾਂ ਦਾ ਨਾਂ ਸੀ ਮਤਲਬ ਕੀ ਉਹਨਾਂ ਨਾਲ ਕੈਪਟਨ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰਨ ਲੱਗੇ ਹਾਂ ਮੈਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਉਣਾ ਹੁਣ ਅਗਲਾ ਵਿਸ਼ਾ ਜਿਹੜਾ ਹੋਏਗਾ ਉਹ ਗੱਲਬਾਤ ਕਰਨਗੇ ਲਓ ਜੀ ਆ ਸਾਡੇ ਕੈਪਟਨ ਅਵਤਾਰ ਸਿੰਘ ਜੀ ਹਾਂਜੀ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਦੋਸਤੋ ਤੇ ਉਹ ਸ਼ਰਮੇ ਕਰ ਰਹੇ ਹੋਣਗੇ ਕੈਪਟਨ ਅਵਤਾਰ ਸਿੰਘ ਜੀ
1: ਜੀ ਬਾਜਵਾ ਸਾਹਿਬ ਵੀਰ ਜੀ ਨਮਸਕਾਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਕੈਪਟਨ ਸਾਹਿਬ
2: ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਨੇੜੇ। ਹਾਂਜੀ, ਨਿੱਘਾ ਸਵਾਗਤ, ਪਿਆਰ ਭਰਿਆ। ਤੇ ਆ ਜਾ ਲੰਘਿਆ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਹੁਤ ਵਧੀਆ, ਵੱਡੇ ਵੀਰਾਂ ਦਾ ਆਸ਼ੀਰਵਾਦ, ਬਜ਼ੁਰਗਾਂ ਦਾ ਆਸ਼ੀਰਵਾਦ, ਸਭ ਵਧੀਆ ਚੱਲ ਰਿਹਾ, ਸਭ ਸੁੱਖ ਸ਼ਾਂਤੀ ਹੈ।
2: ਤੇ ਸਾਡੀਆਂ ਗੁਰੂ ਵਿਸ਼ੇਸ਼ ਕੈਪਟਨ ਸਾਹਿਬ, ਤੁਹਾਡੇ ਹਮੇਸ਼ਾ ਹੀ ਤੁਸੀਂ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ ਤੇ ਖੁਸ਼ੀਆਂ ਮਾਣੋ। ਹਾਂਜੀ,
1: ਬਹੁਤ ਬਹੁਤ ਧੰਨਵਾਦ ਵੀਰ ਜੀ।
2: ਤੇ ਕੈਪਟਨ ਸਾਹਿਬ, ਤੁਸੀਂ ਇਸ ਵਕਤ ਚੰਡੀਗੜ੍ਹ ਚ ਹੋ?
1: ਹਾਂਜੀ, ਮੈਂ ਵੀਰ ਜੀ, ਮੈਂ ਕਰਨ ਦੇ ਵਿਚ ਘਰ ਲਿਆ ਹੈਗਾ ਮੁਹਾਲੀ ਦੇ ਐਂਟਰੀ ਤੋਂ ਪਹਿਲੇ।
2: ਹਾਂਜੀ,
1: ਨਵੀਆਂ ਬਿਲਡਿੰਗਾਂ ਬਣੀਆਂ
2: ਜੀ
1: ਜੀ।
2: ਅੱਛਾ,
1: ਪ੍ਰੈਜੈਂਟਲੀ ਉੱਥੇ
2: ਰਹਿ ਰਹੇ ਹੋ। ਤੇ ਆਪਣਾ ਕੈਪਟਨ ਸਾਹਿਬ, ਅੱਜ ਤੁਸੀਂ ਕਿਹੋ ਜਿਹੀ ਸਾਡੇ ਨਾਲ ਗੱਲ ਕਰਨੀ ਚਾਹੋਗੇ, ਕੀ ਕਹਿਣਾ ਚਾਹੋਗੇ, ਕਿਹੋ ਜਿਹੇ ਖਿਆਲਾਤ ਸਾਡੇ ਨਾਲ ਤੇ ਸਾਡੇ ਪ੍ਰਵਾਸ ਦੇ ਸੋਹਣੇ ਸਰੋਤੇ ਸੱਜਣਾਂ ਨਾਲ ਕਿਹੋ ਜਿਹੇ ਸਾਂਝੇ ਕਰਨੇ ਚਾਹੋਗੇ?
1: ਵੀਰ ਜੀ, ਮੈਂ ਹੁਣ ਪ੍ਰਵਾਸ ਰੇਡੀਓ ਸੁਣ ਰਿਹਾ ਸੀ।
2: ਅੱਛਾ,
1: ਤੇ ਉਹਦੇ ਉੱਤੇ ਜਿਹੜਾ ਤੁਸੀਂ ਮੈਨੂੰ ਇੰਟਰੋਡਕਸ਼ਨ ਜਿਹੜੀ ਤੁਸੀਂ ਕਰ ਰਹੇ ਸੀ, ਆਚਾਰਿਆ ਰਜਨੀਸ਼ ਜਿਨ੍ਹਾਂ ਨੂੰ ਆਪਾਂ ਉਸੇ ਵੀ ਕਹਿੰਦੇ ਹਾਂ, ਉਹਨਾਂ ਦਾ ਮਤਲਬ ਮੈਂ ਕਿਤਾਬਾਂ ਪੜ੍ਹੀਆਂ ਹੋਈਆਂ, ਇੱਕ ਤਾਂ ਸੰਯੋਗ ਤੇ ਸਮਾਧੀ ਤੱਕ, ਇੱਕ ਆਪਣੇ ਗੁਰਬਾਣੀ ਦੇ ਉੱਤੇ ਉਹਨਾਂ ਨੇ ਲਿਖੀ ਹੈਗੀ ਆ। ਪਰ ਮੈਂ ਦੋ ਕਿਤਾਬਾਂ ਉਹਨਾਂ ਦੀਆਂ ਪੜ੍ਹੀਆਂ ਹੋਈਆਂ, ਉਹਨਾਂ ਨੂੰ ਸੁਣਿਆ ਵੀ ਕਾਫੀ ਹੈ। ਔਰ ਜੋ ਤੁਸੀਂ ਮਤਲਬ ਗੱਲਬਾਤ ਕਰ ਰਹੇ ਸੀ, ਬੜੀ ਪ੍ਰਭਾਵਿਤ ਸੀ, ਕਿਉਂਕਿ ਇਹੋ ਜਿਹੇ ਲੋਕ ਮਤਲਬ ਬਹੁਤ ਹੀ ਘੱਟ ਦੁਨੀਆਂ ਦੇ ਉੱਤੇ ਆਉਂਦੇ ਨੇ, ਕਿਉਂਕਿ ਇਹੋ ਜਿਹੇ ਲੋਕਾਂ ਨੂੰ ਲੋਕਾਂ ਦੀ ਬਹੁਤ ਗਾਲਾਂ ਖਾਣੀਆਂ ਪੈਂਦੀਆਂ ਆਪਣੇ ਦੇਸੀ ਭਾਸ਼ਾ ਵਿੱਚ ਕਹੀਏ।
2: ਹਰ ਇੱਕ ਦੀ ਓਨੀ ਸਾਡੇ ਕੋਲ ਕੈਪਟਨ ਸਾਹਿਬ ਬੁੱਧੀ ਤੇ ਹੁੰਦੀ ਨੇ। ਹਾਂਜੀ, ਉਹਦੀ ਗੱਲ ਨੂੰ ਅਸੀਂ ਸਮਝ ਸਕੀਏ। ਵੇਖੋ ਜੀ,
1: ਉਹਦੇ ਵਿੱਚ
2: ਪੜ੍ਹਿਆ ਲਿਖਿਆ ਨੂੰ ਵੀ ਇਹਨਾਂ ਦੀਆਂ ਕਿਤਾਬਾਂ ਦੀਆਂ ਕਈ ਗੱਲਾਂ ਸਿਰ ਦੇ ਉੱਤੋਂ ਦੀ ਨਿਕਲ ਜਾਂਦੀਆਂ ਨੇ, ਤੇ ਅਨਪੜ੍ਹਾਂ ਦਾ ਤੇ ਗੁੱਸਾ ਸਮਝ ਵੀ ਆਉਂਦਾ ਵੀ ਇਹ ਬਾਬਾ ਕੀ ਕਰਨਗੇ, ਕਿਹੋ ਜਿਹਾ ਬੰਦਾ ਹੈ। ਹਾਂਜੀ, ਤੇ ਓਸ਼ੋ ਜੀ ਪੜ੍ਹਿਆ ਤੇ ਅਨਪੜ੍ਹਾਂ ਦੇ ਬਾਬੇ ਵੀ ਨਹੀਂ ਸਨ, ਘੱਟ ਤੋਂ ਘੱਟ ਬੰਦਾ BA ਪੜ੍ਹਿਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਬਿਲਕੁਲ। ਚਲੋ, ਅਸੀਂ ਤਾਂ ਉਸ ਵੇਲੇ ਪੜ੍ਹ ਹੀ ਰਿਹਾ ਸੀ, ਜਿਸ ਵੇਲੇ ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹ ਰਿਹਾ ਸੀ, ਕਿਉਂਕਿ ਮੈਨੂੰ ਬਾਜਵਾ ਸਾਹਿਬ ਸ਼ੁਰੂ ਤੋਂ ਸ਼ੌਕ ਰਿਹਾ ਥੋੜਾ ਪੰਜ ਦਾ, ਪਰ ਐਵੇਂ ਭਾਵੇਂ ਝੂਠ ਗੱਲਾਂ ਕਿ ਹੁਣ ਪਿਛਲੇ 15 ਸਾਲ ਤੋਂ ਫਿਰ ਇੰਟਰਸਟ ਕਾਫੀ ਘੱਟ ਗਿਆ ਮੇਰੀ ਨੌਕਰੀ ਦੀ ਵਜ੍ਹਾ ਦੇ ਨਾਲ, ਕਿਉਂਕਿ
2: ਤੁਹਾਨੂੰ
1: ਪਤਾ ਹੀ ਹੈ
2: ਸਮੱਸਿਆ ਹੁੰਦੀ।
1: ਹਾਂਜੀ,
2: ਕੈਪਟਨ ਸਾਹਿਬ ਇੱਕ ਹੋਰ ਸਾਹਿਬ ਮੇਰੇ ਦੋਸਤ ਦੇ ਜੀਜਾ ਜੀ ਹੁੰਦੇ ਸਨ ਕੈਪਟਨ, ਉਹ ਵੀ ਆਰਮੀ ਦੇ ਵਿੱਚ, ਸੋਰੀ ਨੇਵੀ ਦੇ ਵਿੱਚ। ਭਾਈ ਉਹਨਾਂ ਕੋਲ ਵੀ ਅਥਾਹ ਨਾਲੇਜ ਸੀ, ਤੇ ਮੈਂ ਵੀ ਤੁਸੀਂ ਕਿਹੜਾ ਕਦੋਂ ਟਾਈਮ ਮਿਲਦਾ, ਕਹਿੰਦਾ ਜਦੋਂ ਅਸੀਂ ਸ਼ਿਫਤੇ ਹੁੰਦੇ ਹਾਂ ਅਸੀਂ ਤੇ ਹਰ ਦਿਨ ਕਿਤਾਬ ਪੜ੍ਹ ਲੈਂਦੇ ਹਾਂ, ਮਤਲਬ ਕਿ ਤਕਰੀਬਨ ਮੈਂ ਇੱਕ ਕਿਤਾਬ ਇੱਕ ਦਿਨ ਚ ਪੜ੍ਹ ਲੈਂਦੀ।
1: ਉਹ ਬਾਜਵਾ ਸਾਹਿਬ, ਉਹ ਕੁਛ ਦਿਨ ਸੀ ਕਿ ਜਦੋਂ ਇਹ ਕਿਹਾ ਜਾਂਦਾ ਸੀ ਕਿ ਬਈ ਜੋ ਜਹਾਜ਼ੀਆਂ ਦੀ ਜ਼ਿੰਦਗੀ ਮਤਲਬ ਸ਼ਿਪਿੰਗ ਲਾਈਫ ਜਿਹੜੀ ਹੈਗੀ ਆ ਇੱਕ ਲਗਜ਼ਰੀ ਲਾਈਫ ਹੈਗੀ, ਪਰ ਇਹ ਜਦੋਂ ਤੋਂ IMO ਬਣਿਆ ਇਹਨਾਂ ਨੇ ਇੰਨੇ ਕਾਨੂੰਨ ਰੈਗੂਲੇਸ਼ਨ ਬਣਾ ਦਿੱਤੇ ਹੈਗੇ ਆ ਕਿ ਮੈਂ ਕਦੋਂ ਪੜ੍ਹਨਗਾ ਮਰੂਗਾ ਵੀ ਕੰਮ ਨੀ ਦਿੰਦਾ, ਕਿਤੇ ਜਮਰਾਜ ਵੀ ਆ ਕੇ ਖੜਾ ਹੋਇਆ ਉਹਨੂੰ ਉਹਨੂੰ ਵੀ ਕਹਿੰਦਾ ਕਿ ਰੁਕ ਜਾ।
2: ਪੁਰਾਣੀ ਗੱਲ ਹੈ ਕਿ ਮੈਂ ਤੁਹਾਨੂੰ ਸੁਣਾਈ, ਉਹ ਕਹਿੰਦਾ ਅਸੀਂ ਵਿਹਲੇ ਤੇ ਉੱਥੇ ਹੁੰਦੇ ਆ ਸ਼ਿਪ ਤੇ, ਤੇ ਡੇਲੀ ਇੱਕ ਕਿਤਾਬ, ਡੇਲੀ ਇੱਕ ਜਣੇ ਇੱਕ ਕਿਤਾਬ ਪੜ੍ਹਦੇ ਆ ਅਸੀਂ ਉੱਥੇ। ਮੈਂ ਹਾਂ, ਅੱਛਾ ਜੀ
1: ਜੀ ਜੀ, ਹਾਂ ਬਹੁਤ ਅੱਛੀ
2: ਇੱਕ ਗੱਲ ਚੇਤੇ ਆਈ ਕੈਪਟਨ ਸਾਹਿਬ, ਮੈਂ NCC ਜਦੋਂ ਸਕੂਲ ਚ ਸੀ ਅਸੀਂ, ਨਹੀਂ ਮੈਂ ਵੈਸੇ ਗਾਂ ਕਾਲਜ ਵੀ ਮੈਂ ਅੰਡਰ ਅਫਸਰ ਰਿਹਾ NCC ਦਾ ਸਰਜੈਂਟ, ਮੈਂ ਸਕੂਲ ਚ ਵੀ ਹੁੰਦਾ ਸੀ ਤੇ ਮੇਰਾ ਬੜਾ ਇੰਟਰਸਟ ਸੀ ਕਿ ਮੈਂ ਆਰਮੀ ਵਿਚ ਜਾਵਾਂ। ਮੈਂ 1973 ਵਿਚ ਲੈਫਟੀਨੈਂਟ ਦੀ ਇੰਟਰਵਿਊ ਦਿੱਤੀ ਸੀ ਪਠਾਨਕੋਟ ਦੇ ਵਿਚ, ਆ ਜਿਹੜੀ ਸ਼ੌਨੀ ਹੈ।
1: ਅੱਛਾ ਅੱਛਾ ਅੱਛਾ,
2: ਚਲ ਮੈਂ ਆਪਣੇ ਚੱਲਦਾ ਗੱਲ ਨੂੰ, ਤੇ ਉਹ NCC ਦੇ ਸਾਨੂੰ ਪਰੇਡ ਕਰਾਉਂਦਿਆਂ ਗੱਲਾਂ ਬਾਤਾਂ ਕਰਦਿਆਂ ਇੱਕ ਹੌਲਦਾਰ ਸਾਹਿਬ ਸਾਨੂੰ ਕਹਿੰਦੇ ਨੇ, ਇਸ ਦੁਨੀਆਂ ਦੇ ਵਿਚ ਇੱਕ ਹਿੱਸਾ ਧਰਤੀ ਹੈ ਤੇ ਤਿੰਨ ਹਿੱਸੇ ਪਾਣੀ ਹੈ। ਅਸੀਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ ਵੀ ਹੌਲਦਾਰ ਸਾਹਿਬ ਹੁਣ ਝੂਠ ਹੀ ਬੋਲਣ ਡੇ ਨੇ, ਅੱਜ ਤੱਕ ਦੋ ਛੱਪੜ ਆਹ ਵੇਖੇ ਨੇ, ਪਾਣੀ ਜਾਂ ਨਹਿਰ ਹੈ ਇੱਕ, ਪਾਣੀ ਕਿੱਥੇ ਧਰਤੀ ਤੇ ਆ,
0: ਤਾਂ ਅਸੀਂ ਹੈਰਾਨ ਹੋਏ ਤੇ ਫਿਰ ਅਸੀਂ ਪੁੱਛਿਆ ਸਾਨੂੰ ਤੇ ਕਿਤੇ ਨਜ਼ਰ ਨਹੀਂ ਆਉਂਦਾ, ਅਸੀਂ ਤੇ ਚਾਰ ਪੰਜ ਛੱਪੜ ਹੀ ਵੇਖੀ, ਇਹਨਾਂ ਨੂੰ ਇੰਨਾ ਪਾਣੀ ਕਿੱਥੋਂ ਆ ਗਿਆ? ਕਹਿੰਦਾ ਤੁਸੀਂ ਜਦੋਂ ਕਿਤੇ ਆਰਮੀ ਚ ਜਾਂ ਕਿਤੇ ਵੱਡੇ ਹੋਵੋਗੇ, ਪੜ੍ਹੋਗੇ, ਕਾਲਜਾਂ ਚ ਜਾਓਗੇ, ਹਾਇਰ ਐਜੂਕੇਸ਼ਨ ਲਓਗੇ, ਤਾਂ ਜਾਂ ਤੁਹਾਡਾ ਵਾਹ ਪਏਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਪਾਣੀ ਕਿੱਥੋਂ ਤੱਕ ਹੈ ਤੇ ਕਿੰਨਾ ਪਾਣੀ ਹੈ। ਪਰ ਸਾਡੇ ਮੰਨਣ ਅੰਦਰ ਗੱਲ ਨਹੀਂ ਆਈ ਵੀ ਇੰਨਾ ਪਾਣੀ ਹੋ ਸਕਦਾ ਧਰਤੀ ਦੇ ਉੱਤੇ।
1: ਅਸੀਂ ਵੀ ਜਦੋਂ ਨੇਵੀ ਵਿਚ ਭਰਤੀ ਹੋਣਗੇ ਸਭ ਤੋਂ ਪਹਿਲੇ ਬੰਦੇ ਸਮੁੰਦਰ ਹੀ ਦੇਖਣ ਗਏ, ਅਸੀਂ ਤਾਂ ਕਦੀ ਦੇਖਿਆ
0: ਨਹੀਂ
1: ਸਾਰੇ ਪਰ ਚਲੋ ਸਾਰੀ ਸਾਡੀ ਤਾਂ ਮਤਲਬ ਮੋਸਟਲੀ ਮੇਰੀ 37-38 ਸਾਲ ਹੋ ਗਏ ਮੈਨੂੰ ਸਮੁੰਦਰ ਦੇਖੀ
0: ਤੇ
1: ਲੇਕਿਨ ਬਹੁਤ ਅੱਛਾ ਮਤਲਬ ਟਾਈਮ ਬੀਤਿਆ ਹੈਗਾ। ਹੁਣ ਅੱਗੇ ਜਿੱਦਾਂ ਜਿਹੜਾ ਦੇਖੋ ਜਿੱਦਾਂ ਜਿੱਦਾਂ ਟਾਈਮ ਆਉਂਦਾ ਆ ਉਸ ਹਿਸਾਬ ਦੇ ਨਾਲ ਰੂਲ ਰੈਗੂਲੇਸ਼ਨ ਵੀ ਬਦਲਦੇ, ਜਿੱਦਾਂ ਦੀਆਂ ਜ਼ਰੂਰਤਾਂ ਦੇਸ਼ਾਂ ਦੀਆਂ ਹੁੰਦੀਆਂ ਓਦਾਂ ਦੇ ਰੂਲ ਰੈਗੂਲੇਸ਼ਨ ਬਣਦੇ।
0: ਆਪਣਾ ਮੋਬਾਈਲ ਤੇ ਫੋਟੋ ਲਾਈ ਹੈ ਨਾ ਆਪਣੇ ਆਫਿਸ ਦੀ, ਤੁਸੀਂ ਯੂਨੀਫਾਰਮ ਪਾਈ ਹੈ, ਬਹੁਤ ਖੂਬਸੂਰਤ ਯੂਨੀਫਾਰਮ।
1: ਸਰ ਮੈਂ ਜਹਾਜ਼ ਵਿਚ ਆਪਣੀ ਡੇ ਕੈਬਿਨ ਵਿਚ ਇੱਕ ਮੀਟਿੰਗ ਸੀਗੀ ਆਪਣੇ ਆਫਿਸਰਾਂ ਨਾਲ, ਉਹਦੀ ਫੋਟੋ ਹੈ ਇਹ ਜੁਆਇੰਟ ਫੋਟੋ ਹੈ।
0: ਅੱਛਾ,
1: ਬਾਕੀ ਆਫਿਸਰ ਵੀ ਆ ਜਾਂਦੇ
0: ਤੁਸੀਂ ਆਪਣੀ ਫਿਰ ਮਤਲਬ ਕਿ ਉਹਨੂੰ ਗੋਲ ਮੋਬਾਈਲ? ਠੀਕ ਹੈ ਠੀਕ ਹੈ, ਵੰਡਰਫੁਲ। ਅੱਛਾ ਆਓ ਜੀ ਆਪਣੇ ਮੁੱਦੇ ਵੱਲ।
1: ਬਾਲਦਾ ਸਰ ਮੇਰਾ ਮੁੱਦਾ ਤਾਂ ਅੱਜ ਮੈਂ ਵੈਸੇ ਹੋਰ ਕੋਈ ਚੁਣਿਆ ਸੀ ਉਹਦੇ ਉੱਤੇ ਵੀ ਗੱਲ ਕਰਾਂ ਮੈਂ ਥੋੜੀ। ਪਰ ਜਿਹੜਾ ਤੁਸੀਂ ਆਚਾਰਿਆ ਰਜਨੀਸ਼ ਦੇ ਉੱਤੇ ਮਤਲਬ ਕੀਤਾ ਅੰਧ ਵਿਸ਼ਵਾਸ ਦਾ, ਮੈਨੂੰ ਉਹ ਫਿਰ ਘੁੰਮ ਕਰਕੇ ਆ ਗਿਆ ਕਿ ਅੰਧ ਵਿਸ਼ਵਾਸ ਦੇਖੋ ਉਹਨਾਂ ਨੇ ਜੇ ਅੰਧ ਵਿਸ਼ਵਾਸ ਦੇ ਉੱਤੇ ਮਤਲਬ ਟਿੱਪਣੀਆਂ ਕੀਤੀਆਂ ਤਾਂ ਉਹਨਾਂ ਨੂੰ ਘੋਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਠੀਕ ਹੈ, ਚਲੋ ਉਹ ਫਿਰ ਵੀ ਠੀਕ ਹੈ ਕਿਉਂਕਿ ਸੱਚ ਜਿਹੜਾ ਹੁੰਦਾ ਨਾ ਸੱਚ ਹਮੇਸ਼ਾ ਜਿੰਦਾ ਰਹਿੰਦਾ, ਝੂਠ ਦੇ ਜ਼ਿਆਦਾ ਪੈਰ ਨਹੀਂ ਹੁੰਦਾ, ਥੋੜੇ ਦਿਨਾਂ ਬਾਅਦ ਬੜਾ ਅੰਤਰ ਹੋ ਜਾਂਦਾ।
0: ਨਾਲੇ ਕੈਪਟਨ ਸਾਹਿਬ ਅਕਲਮੰਦ ਲੋਕ ਉਹਨਾਂ ਦੇ ਨਾਲ ਸਨ।
1: ਬਿਲਕੁਲ
0: ਜੀ,
1: ਦੇਖੋ ਅੰਧ ਵਿਸ਼ਵਾਸ ਨੂੰ ਅਗਰ ਆਪਾਂ ਇੱਕ ਪਰਿਭਾਸ਼ਾ ਦੇਈਏ
0: ਜੀ
1: ਤੇ ਕਹਿਣ ਦਾ ਮਤਲਬ ਇਹ ਹੁੰਦਾ ਕਿ ਇਹੋ ਜਿਹੀਆਂ ਚੀਜ਼ਾਂ ਹਾਂਜੀ ਜਿਹਨਾਂ ਤੇ ਆਪਾਂ ਵਿਸ਼ਵਾਸ ਕਰ ਲਏ ਬਿਨਾਂ ਤਰਕ ਤੋਂ,
0: ਬਿਨਾਂ
1: ਤੱਥਾਂ ਤੋਂ,
0: ਸਿਰ ਸੁੱਟ ਕੇ
1: ਹਾਂਜੀ, ਜਿਹਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਨਾ ਕੋਈ ਉਹਦਾ ਮਤਲਬ ਹੈ,
0: ਬਿਲਕੁਲ
1: ਨਾ ਕੋਈ ਕੁਛ ਹੈਗਾ। ਠੀਕ ਹੈ, ਉਹ ਭੇਡ ਚਾਲ ਵਾਲਾ ਹਿਸਾਬ ਹੈਗਾ ਕਿ ਬਈ ਜੇ ਇੱਕ ਭੇਡ ਨੇ ਸਾਲ ਮਾਰ ਕੇ ਲੰਘੀ ਹੈ ਤੇ ਜੇ ਪਿੱਛੇ 100 ਭੇਡ ਹੈ ਉਹ ਵੀ ਸਾਲਾ ਹੀ ਮਾਰ ਦੇ ਤੂੰ ਵੀ
0: ਜੀ। ਬਿਲਕੁਲ
1: ਠੀਕ ਹੈ ਜੀ। ਤੇ ਜੇ ਹੁਣ ਜਿਹੜੇ ਮਤਲਬ ਅੰਧ ਵਿਸ਼ਵਾਸ ਵਿੱਚ ਕੀ ਆਉਂਦਾ ਕਿ ਅਸੀਂ ਉਹਨਾਂ ਵਿਚਾਰਾਂ ਦੇ ਉੱਤੇ ਜਾਂ ਉਹਨਾਂ ਰੀਤੀ ਰਿਵਾਜਾਂ ਦੇ ਉੱਤੇ ਅੱਖਾਂ ਬੰਨ ਕੇ ਬਿਨਾਂ ਤਰਕ ਤੋਂ ਬਿਨਾਂ ਸਬੂਤਾਂ ਤੋਂ
0: ਜੀ
1: ਅੰਨੀ ਆਸਥਾ ਰੱਖੀ ਜਾਈਏ
0: ਜੀ।
1: ਇਹਦਾ ਹੀ ਇੱਕ ਬਾਬੇ ਨੇ ਮੈਨੂੰ ਕਹਿਤਾ ਜੀ ਦੇਖੋ ਜੀ ਮੰਨ ਲਓ ਮੈਂ ਇੱਕ ਆਧਾਰ ਹੁੰਦਾ ਹੈਗਾ ਕਿ ਅਵਤਾਰ ਸਿੰਘ ਵੀ ਤੇਰੇ ਸਿਰ ਤੇ ਪਾਗਿਆ ਜੜ ਕੇ ਬੰਨੀ ਦੀ ਹੈ ਤੇ ਮੈਂ ਕਹੀ ਜਾਣਾ ਕਿ ਨਹੀਂ ਜੀ ਮੇਰੇ ਸਿਰ ਤੇ ਪੱਗ ਹੈਗੀ ਆ।
0: ਅੱਛਾ,
1: ਲਾਗੇ ਮੇਰਾ ਬੇਟਾ ਖੜਾ ਹੋਏਗਾ ਇਹਨੇ ਕਹਿ ਕਿ ਮੇਰਾ ਪਿਓ ਦਾ ਮੂਰਖ ਹੈ, ਲੇਕਿਨ ਮੈਂ ਤਾਂ ਬਾਬੇ ਜੀ ਮਤਲਬ ਮੈਂ ਸਿਰਫ ਇੱਕ ਅਹਿਸਾਸ ਕਰਵਾਇਆ ਕਰਨਾ ਉਹਨੂੰ ਪਤਾ ਤਾਂ ਨਹੀਂ ਨਹੀਂ ਮੇਰੇ ਸਿਰ ਤੇ ਪੱਗ ਹੈ ਨੀ ਪਰ ਬਾਬਾ ਕਹਿ ਕਰਦਾ
0: ਜੀ।
1: ਠੀਕ ਹੈ, ਮਤਲਬ ਮੈਂ ਆਪਣੇ ਸਿਰ ਤੇ ਹੱਥ ਲਾ ਕੇ ਨੀ ਦੇਖਿਆ, ਮੈਂ ਲਾਗੇ ਛਾਗੇ ਵਾਲਿਆਂ ਨੂੰ ਪੁੱਛਿਆ ਕਿ ਮੇਰੇ ਸਿਰ ਤੇ ਪੱਗ ਹੈ, ਪਰ ਬਾਬੇ ਨੇ ਕਿਹਾ ਪੱਗ ਆਈ, ਮੈਂ ਕਿਹਾ ਨਹੀਂ ਪੱਗ ਆਈ, ਉਹ ਭਗਦਾ ਤੈਨੂੰ ਲੱਭਦੀ ਹੈ ਨੀ
0: ਤੂੰ ਪੱਗ ਵੇਖ
1: ਸਕੀ, ਅੱਖਾਂ ਹੁੰਦੇ ਵੀ ਬੰਦਾ ਜਿਹੜਾ ਅੰਨਾ ਅੱਛਾ ਹੁਣ ਹੋਰ ਲਾ ਲਓ ਮੰਨ ਲਓ ਕਿ ਸਵੇਰੇ ਘਰੋਂ ਨਿਕਲ ਲੱਗੇ ਲੋਕ ਘਰਦਿਆਂ ਨੇ ਕਹਿਣਾ ਇਹ 12 ਹੋ ਗਿਆ 12:45 ਹੋ ਗਿਆ 12:45 ਹੋ ਗਏ ਬਈ ਪੀਰ ਜੀ ਵੀ ਘੜੀ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਮੇਰੇ ਹਿਸਾਬ ਨਾਲ ਥੋੜਾ ਚੱਲਣਾ
0: ਜੀ
1: ਜੇ 12 ਹੋਏ ਤਾਂ 12:00 ਨਿਕਲਣਾ ਪੈਣਾ ਹੁਣ ਫੌਜ ਜਿਹੜੀ ਹੈਗੀ ਹੈ ਜੇ ਉਹ ਤੋਂ ਪਤਾ ਲੱਗੇ ਕਿ ਦੁਸ਼ਮਣ ਨੇ ਅਟੈਕ ਕਰ ਦਿੱਤਾ ਤਾਂ ਉਹ 11:45 ਹੋ ਗਏ
0: ਤੁਸੀਂ
1: ਫਰੰਟ
0: ਤੇ ਜਾਣਾ
1: ਅਸੀਂ ਨਹੀਂ ਜਾਣਾ ਇੱਕ ਮੂਰਖਤਾਵਾਂ ਜਿਹੜੀਆਂ ਹੈਗੀਆਂ ਅਸੀਂ ਬਿਨਾਂ ਸੋਚੇ ਸਮਝੇ ਕੀ ਦੇਖੋ ਪੜ੍ਹਨ ਲਿਖਣ ਦਾ ਮਤਲਬ ਇਹ ਨੀ ਹੈਗਾ ਕੋਈ ਪੋਥੀ ਗਿਆਨ ਮੈਂ ਡਿਗਰੀਆਂ ਕਰ ਲਈਆਂ ਮੈਂ ਇੱਕ ਵਾਰੀ ਸਾਰੇ ਪਹਿਲੇ ਤੁਹਾਡੇ ਪੋਡਕਾਸਟ ਦੀ ਮੈਂ ਉਹ ਪਿਛਲੇ ਪੋਡਕਾਸਟ ਦੀ ਥੋੜੀ ਬਾਜ਼ੀ ਵੀ ਮੰਗਦਾ ਮੈਂ ਸੋਚਿਆ ਕਿ ਮੈਂ ਤੁਹਾਡਾ ਪਰਸਨਲ ਗੱਲ ਕਰ ਰਿਹਾ ਤੁਸੀਂ ਆਪਣਾ ਬਿਲਕੁਲ ਜਿੱਦਾਂ ਘਰੇਲੂ ਗੱਲ ਵਿੱਚ ਉਹਦੇ ਵਿੱਚ ਕਈ ਵਾਰੀ ਗਾਲਾਂ ਗੋਲਾਂ ਵੀ ਨਿਕਲ ਗਏ
2: ਪਰ ਮੈਂ
1: ਜਿਹੜੇ ਉਸ ਵੇਲੇ ਜਿਹੜੇ ਸੁਣ ਰਹੇ ਸੀ ਸਰੋਤੇ ਉਹਨਾਂ ਨੂੰ ਮੈਂ ਵੀ ਮੰਗਦਾ ਵਾ ਕਿਉਂਕਿ ਇਹੋ ਜਿਹੀ ਭਾਸ਼ਾ ਆਪਣੀ ਹੈ ਨਹੀਂ ਹੈ ਲੇਕਿਨ ਜਦੋਂ ਆਪਾਂ ਘਰ ਦੇ ਵਿੱਚ ਬੈਠ ਕੇ ਦੋ ਭਰਾ ਗੱਲਾਂ ਕਰਦੇ
2: ਸਮਝ ਰਹੇ ਕਿ ਪ੍ਰਾਈਵੇਟ ਫੋਨ ਹੋ ਰਿਹਾ ਤੁਹਾਡਾ
1: ਮੇਰੇ ਹਾਂ ਮੈਨੂੰ ਇਹ ਸੀ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਪ੍ਰਾਈਵੇਟ ਕਾਲ ਕੀਤੀ ਹੈ ਮੈਨੂੰ ਨਹੀਂ ਪਤਾ ਕਿ ਆਲਰੇਡੀ ਆਨ ਏਅਰ ਦਾ ਪ੍ਰੋਗਰਾਮ
2: ਸਾਡਾ ਪਰਿਵਾਰ ਹੀ ਹੈ ਜਿਹੜੇ ਸਾਨੂੰ ਸੁਣ ਰਹੇ ਨੇ
1: ਹਾਂ ਚਲੋ ਫਿਰ ਵੀ ਦੇਖੋ ਸਾਡੇ ਸਾਰੇ ਸਾਡੇ ਭੈਣ ਭਰਾ ਹੈਗੇ ਸਾਰਿਆਂ ਦੀ ਅਸੀਂ ਆਪਾਂ ਇੱਕੋ ਜਿਹੇ ਵੀ ਹੁੰਦੇ ਕਈ ਪਰਿਵਾਰ ਨਾਲ ਸੁਣ ਰਹੇ ਹੁੰਦੇ ਆ ਔਰ ਉਹਦੇ ਵਿੱਚ ਆਪਾਂ ਕੁਛ ਉਲਟੀ ਸਿੱਧੀ ਗੱਲ ਕਰ ਦਈਏ ਤਾਂ ਉਸ ਤੋਂ ਬਾਅਦ ਗੁਰੂ ਸਾਡੇ ਸਤੰਦਰ ਦਾ ਪਤਾ ਲੱਗ ਜਾਂਦਾ ਕਹਿੰਦਾ ਕਿ ਯਾਰ ਇਹ ਤਾਂ ਬੰਦੇ ਕਹਿੰਦੇ ਕੈਪਟਨ ਹੋਇਆ ਤੇ ਉਹ ਤਾਂ ਮੈਨੂੰ ਲੱਗਦਾ ਸਿਪਾਹੀ ਦਾ ਵੀ ਬੰਦੇ ਹੈਗਾ ਬਾਕੀ ਦੇਖੋ ਹੁਣ ਜਿੱਦਾਂ ਤੁਸੀਂ ਕਈ ਵਾਰ ਦੇਖੋ ਘਰੋਂ ਨਿਕਲ ਛਿੱਕ ਮਾਰ ਦਿੱਤੇ ਨਾਰਮਲ ਪ੍ਰੋਸੈਸ ਹੈ ਜੀ ਸਰੀਰ ਦੇ ਵਿੱਚ ਐਕਸੈਸ ਆਕਸੀਜਨ ਹੋ ਗਈ ਹੈ
2: ਬਾਡੀ ਦਾ ਨਾਰਮਲ ਪ੍ਰੋਸੈਸ ਹੈ ਛਿੱਕ ਮਾਰਨੀ ਹਾਂਜੀ
1: ਠੀਕ ਹੈ ਛਿੱਕ ਮਾਰ ਦਿੱਤੇ
2: ਅੱਛਾ
1: ਤੇ ਕੰਮ ਚੱਲੇ ਗਏ ਉਸ ਵੇਲੇ ਪਤਾ ਨੀ ਹੁਣ ਕਿਸੇ ਬੰਦੇ ਨੂੰ ਮੰਨ ਲਓ ਕਿ ਜ਼ੁਕਾਮ ਹੋ ਗਿਆ ਉਹ ਸਿੱਕਾਂ ਤੇ ਸਿੱਕਾਂ ਮਾਰੀਆਂ ਕੀ ਤੁਸੀਂ ਉਦੋਂ ਆਪਣੇ ਸਾਰੇ ਪ੍ਰੋਬਲਮ ਕੈਂਸਲ ਕਰ ਦੋਗੇ
2: ਸਾਡੇ ਸਮਾਜ ਵਿਚ ਬੜੀਆਂ ਘਟੀਆਂ ਪਰੰਪਰਾਵਾਂ ਨੇ ਜਿਹੜੀ ਸ਼ਰਮ ਆਉਂਦੀ ਹੈ ਉਹ ਜਦੋਂ ਅਸੀਂ ਬੰਦਾ ਡਿਵੈਲਪ ਨਹੀਂ ਸੀ ਹੋਇਆ ਉਦੋਂ ਤੇ ਮੰਨ ਲਿਆ ਕਿ ਇਹ ਪਰੰਪਰਾਵਾਂ ਸੀ ਹੁਣ ਤੇ ਵਿਗਿਆਨ ਨੇ ਤੇ ਐਜੂਕੇਸ਼ਨ ਨੇ ਇੰਨੀ ਤਰੱਕੀ ਕਰ ਲਈ ਆ ਅਸੀਂ ਅਜੇ ਵੀ ਬਿੱਲੀਆਂ ਤੋਂ ਘਬਰਾਉਣ ਡੇ ਆ ਕਿ ਅੱਗੋਂ ਬਿੱਲੀ ਲੰਘ ਗਈ ਹੈ
1: ਸਾਡੇ ਬਾਜਵਾ ਸਾਹਿਬ ਸਾਡੇ ਪਿਤਾ ਜੀ ਨਾ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਜਦੋਂ ਅਸੀਂ ਛੋਟੇ ਹੀ ਕਹਿੰਦੇ ਵੀ ਜੇ ਕਿਸੇ ਨੇ ਬੱਚੇ ਨੂੰ ਬਿੱਲੀ ਚੂਹਾ ਸਿੱਖ ਇੱਕ ਰਾਤ ਮੇਤੋਂ ਬੁਰਾ ਕੋਈ ਨੀ ਕਹਿੰਦੇ ਜੇ ਤੁਸੀਂ ਅੱਜ ਹੀ ਉਹਨਾਂ ਦੇ ਦਿਮਾਗ ਵਿਚ ਇਹੋ ਜਿਹੀਆਂ ਉਲਟੀਆਂ ਸਿੱਧੀਆਂ ਗੱਲਾਂ ਪਾ ਦੋਗੇ ਕੱਲ ਨੂੰ ਪਤਾ ਚੱਲੇ ਉਹ ਆਰਮੀ ਵਿਚ ਹੋ ਗਿਆ ਫੌਜ ਵਿਚ ਹੋ ਗਿਆ ਉਹ ਜੇਲੇ ਨਿਕਲਣ ਲੱਗਾ ਬੰਦੂਕ ਲੈ ਕੇ ਉਹਨੂੰ ਛਿੱਕ ਮਾਰਤੀ ਅਗਲੇ ਨੇ ਬਿੱਲੀ ਛੱਡ ਦਿੱਤੀ
2: ਬਿਲਕੁਲ
1: ਕਹਿੰਦਾ ਮਤਲਬ ਉਹ ਖੜਾ ਹੋ ਕੇ ਦੇਖਦਾ ਰਹੇਗਾ
2: ਹਾਂਜੀ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਅੱਗੋਂ ਕੋਈ ਜਾਣਾ ਜਦੋਂ ਮੈਂ ਨਿਕਲਾ ਹੁੰਦਾ ਸੀ ਤੇ ਸਾਡੇ ਘਰਦਿਆਂ ਸਾਨੂੰ ਉਹਨੂੰ ਵੱਡੇ ਭਰਾ ਨੂੰ ਤਰੀਕੇ ਜਾਣਾ ਹੁੰਦਾ ਸੀ ਕਈ ਕਿਸਮ ਦੇ ਜੱਟਾਂ ਨਾਲ ਹੁੰਦੀਆਂ ਨੇ ਗੱਲਾਂ ਅੱਗੋਂ ਕੋਈ ਖਾਲੀ ਟੋਕਰਾ ਲਈ ਆਉਂਦੀ ਜਨਾਨੀ ਟੱਕਰ ਜਾਣੀ ਉਹਨੇ ਫੇਰ ਘਰ ਨੂੰ ਬੜਾ ਬੁੜਬੁੜ ਕਰਨਾ ਵੀ ਮੈਂ ਚੱਲਿਆ ਹਾਂ ਤਰੀਕੇ ਤੇ ਅੱਗੋਂ ਖਾਲੀ ਟੋਕਰਾ ਲੈ ਕੇ ਆ ਦੱਸੋ ਇਹਦਾ ਕੀ ਸੰਬੰਧ ਹੈ ਤਰੀਕ ਦਾ ਖਾਲੀ ਟੋਕਰੇ ਦਾ
1: ਐਕਚੁਲੀ ਮੈਂ ਦੱਸਦਾ ਸਾਹਿਬ ਇੱਕ ਕਿਤਾਬ ਪੜ੍ਹ ਰਿਹਾ ਸੀ ਕਿ ਇਹਦੇ ਵਿੱਚ ਮੈਨੂੰ ਉਹਦਾ ਨਾਮ ਚੇਤੇ ਕਾਫੀ ਦੇਰ ਹੋ ਗਈ ਉਹਦੇ ਵਿੱਚ ਦੱਸਿਆ ਕਿ ਦੇਖੋ ਕਿਸੇ ਇੱਕ ਬੰਦੇ ਨਾਲ ਕੋਈ ਘਟਨਾ ਹੋਵੇ ਮੰਨ ਲਓ ਜੇ ਕੋਈ ਖਾਲੀ ਟੋਕਰਾ ਨਾ ਕਰਨਾ ਵੀ ਇਹਦਾ ਕੰਮ ਨਹੀਂ ਹੋਇਆ ਆਪਾਂ 100 ਬੰਦੇ ਨਿਕਲੇ ਘਰੋਂ ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦੇ ਦਾ ਕੰਮ ਹੋਣਾ ਹੀ ਹੈ ਜਾਂ ਆਪਾਂ ਭਰਤੀ ਦੇਖਣ ਚੱਲੇ ਆ ਜਾਂ ਕਿਸੇ ਨੌਕਰੀ ਦੀ ਇੰਟਰਵਿਊ ਦੇਣ ਚੱਲੇ ਆ ਚਾਹੇ ਮਤਲਬ ਕਿਸੇ ਵੀ ਕੰਮ ਵਾਸਤੇ ਚੱਲੇ ਕੋਈ ਜ਼ਰੂਰੀ ਨਹੀਂ ਸਕਸੈਸ ਰੇਟ ਜਿਹੜਾ ਹੁੰਦਾ ਉਹ ਮਤਲਬ ਕਾਫੀ ਘੱਟ ਹੁੰਦਾ ਜਿਹਨਾਂ ਦਾ ਨਹੀਂ ਹੋਇਆ ਉਹਨਾਂ ਬਾਅਦ ਤੋਂ ਖਾਲੀ ਟੋਕਰੀ ਸੀ ਉਹਨਾਂ ਬਾਅਦ ਤੋਂ ਬਿੱਲੀ ਲੰਘ ਗਈ ਉਹਨਾਂ ਬਾਅਦ ਤੋਂ ਛਿੱਕ ਮਾਰਤੀ ਉਹਨਾਂ ਬਾਅਦ ਤੋਂ ਮਤਲਬ ਕੁਛ ਨੀ ਕਹਿ ਸਕਦਾ ਪਰ ਜਿਹਨਾਂ ਦਾ ਹੋ ਗਿਆ ਉਹਨਾਂ ਵਾਸਤੇ ਕੁਛ ਨੀ ਜਿੱਦਾਂ ਮੰਗਲਵਾਰ ਨੂੰ ਉਹਨੇ ਬਾਲ ਕਟਾਉਣੇ ਬਾਲ ਕੋਲ ਨੀ ਜਾਣਾ ਪਰ ਮੈਂ ਮੋਸਟਲੀ ਮੰਗਲਵਾਰ ਨੂੰ ਜਾਂਦਾ ਕਿਉਂਕਿ ਉੱਥੇ ਉਦੋਂ ਰਸ਼ ਨੀ ਹੁੰਦਾ
2: ਤੇ ਨਾ ਹੀ ਮੰਗਲਵਾਰ ਨੂੰ ਵਾਲ ਕਟਾਈਏ ਤੇ ਨਾ ਹੀ ਸਿਰ ਤੇ ਸਵਾਰ ਹੋ ਜਾਂਦਾ ਹੁੰਦਾ ਲੋਕਾਂ ਦਾ ਕਹਿਣਾ
1: ਸਾਨੂੰ ਹੁਣ ਚੱਕਰ ਇਹ ਹੈ ਨਾ ਉਸ ਦਿਨ ਉਹ ਇੰਨੇ ਪਿਆਰ ਨਾਲ ਬਾਲ ਕੱਟਦਾ ਫਿਰ
2: ਉਹਨਾਂ
1: ਉਸਦੇ ਮੇਰੇ ਕੋਲ ਕੋਈ ਵੀ ਉਹਨੂੰ ਪਤਾ ਕਿ ਉਹ ਇੱਕ ਬੰਦਾ
2: ਕੈਪਟਨ ਸਾਹਿਬ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਕਿਸੇ ਪਰਿਵਾਰ ਨੇ ਲਈ ਕਾਰ ਨਵੀਂ ਸ਼ੋਕੇਸ ਵਿਚ ਗਿਆ ਨਾਲ ਪੰਡਿਤ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ ਪੰਡਿਤ ਜੀ ਹੁਣਾਂ ਨੇ ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ ਕੋਈ ਮੰਤਰ ਪੜੇ ਉਹਨੂੰ ਪਵਿੱਤਰ ਕੀਤਾ ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇੱਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਰੱਖੇ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ ਮੰਗਲਵਾਰ ਨੂੰ ਵਾਲ ਕਟਾਈਏ ਤੇ ਨਾਈ ਸਿਰ ਤੇ ਸਵਾਰ ਹੋ ਜਾਂਦਾ ਹੁੰਦਾ ਲੋਕਾਂ ਦਾ ਕਹਿਣਾ
1: ਸਾਨੂੰ ਹੁਣ ਚੱਕਰ ਇਹ ਹੈ ਨਾ ਉਸ ਦਿਨ ਉਹ ਇੰਨੇ ਪਿਆਰ ਨਾਲ ਵਾਲ ਕੱਟਦਾ ਫਿਰ
2: ਉਹਨਾਂ ਹੁੰਦੀ ਪਰਿਵਾਰ ਨੇ ਲਈ ਕਾਰ ਨਵੀਂ ਸ਼ੋਕੇਸ ਵਿਚ ਗਏ ਨਾਲ ਪੰਡਿਤ ਮਹਾਰਾਜ ਉਹਨਾਂ ਨੂੰ ਨਾਲ ਲੈ ਕੇ ਪੰਡਿਤ ਜੀ ਹੁਣਾਂ ਨੇ ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ ਕੋਈ ਮੰਤਰ ਪੜੇ ਉਹਨੂੰ ਪਵਿੱਤਰ ਕੀਤਾ ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇੱਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਰੱਖੇ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ ਤੇ

0: ਪੰਡਿਤ ਜੀ ਹੋਣਾ ਨੇ ਪਹਿਲਾਂ ਤੇ ਕਾਰ ਦੇ ਆਲੇ ਦੁਆਲੇ ਫੇਰੇ ਕੱਢੇ, ਕੋਈ ਮੰਤਰ ਪੜੇ ਉਹਨੂੰ ਪਵਿੱਤਰ ਕੀਤਾ, ਪਤਾ ਨੀ ਟਾਇਰਾਂ ਨੂੰ ਹੱਥ ਲਾ ਲਾ ਕੇ ਤੇ ਉਹ ਕੰਨਾਂ ਨੂੰ ਹੱਥ ਲਾ ਕੇ ਤੇ ਉੱਪਰ ਵਾਲਾ ਇਧਰ ਵਾਲਾ ਧੂਫਾਂ ਦੇ ਦੂ ਕੇ ਤੇ ਉਹ ਕਾਰਾਂ ਦੇ ਅੱਗੇ ਕਾਰਾਂ ਜਿਸ ਤਰ੍ਹਾਂ ਵੇਖਿਆ ਨਾ ਲਾਈਨ ਚ ਖੜੀਆਂ ਹੁੰਦੀਆਂ ਨੇ ਸ਼ੋਕੇਸ ਚ, ਤੇ ਪੰਡਿਤ ਜੀ ਹੁਣਾਂ ਨੇ ਮੁੰਡੇ ਨੂੰ ਕਿਹਾ ਕਿ ਤੂੰ ਅੰਦਰ ਬਹਿ ਜਾ, ਹੁਣ ਸਾਰੇ ਰਸਮਾਂ ਨੂੰ ਫੁੱਲ ਟੰਗ ਲੈ, ਨਾਰੀਅਲ ਇਧਰ ਉਧਰ ਧਰ ਲੈ, ਤੇ ਜਦੋਂ ਮੈਂ ਮੰਤਰ ਪੜਦਾ ਪੜਦਾ ਉਂਗਲੀ ਖੜੀ ਕਰਾਂਗਾ ਉਦੋਂ ਤੂੰ ਕਾਰ ਸਟਾਰਟ ਕਰਨੀ, ਮਤਲਬ ਕਿ ਉਹ ਟਾਈਮ ਨਾਲ ਮੰਤਰ ਦੇ ਹਿਸਾਬ ਨਾਲ। ਅੱਛਾ ਹੁਣ ਲਾਈਨ ਚ ਕਾਰਾਂ ਖੜੀਆਂ ਸੀ, ਪਿੱਛੇ ਵੀ ਕਾਰਾਂ, ਅੱਗੇ ਵੀ ਕਾਰਾਂ, ਸੱਜੇ ਵੀ ਕਾਰਾਂ, ਖੱਬੇ ਵੀ ਕਾਰਾਂ, ਸਭ ਉੱਥੇ ਥੋੜੀ ਥੋੜੀ ਵਿੱਥ ਪਈ ਸੀ। ਅੱਛਾ ਪੰਡਿਤ ਜੀ ਹੁਣਾਂ ਨੇ ਮੰਤਰ ਉਚਾਰਦਿਆਂ ਹੋਇਆ ਉਂਗਲੀ ਖੜੀ ਕਰ ਦਿੱਤੀ, ਮੁੰਡੇ ਨੇ ਕਾਰ ਸਟਾਰਟ ਕਰ ਦਿੱਤੀ ਤੇ ਉਹ ਗੇਅਰ ਚ ਸੀ ਕਾਰ, ਕਾਰ ਭੁੜਕ ਕੇ ਪੰਡਿਤ ਜੀ ਹੁਣਾਂ ਨੂੰ ਵੱਜੀ ਤੇ ਉਹ ਦੋਹਾਂ ਕਾਰਾਂ ਦੇ ਵਿੱਚ ਆ ਗਿਆ ਤੇ ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ ਪੰਡਿਤ ਜੀ। ਹੁਣ ਪੰਡਿਤ ਜੀ ਕਾਰ ਨੂੰ ਪਵਿੱਤਰ ਕਰਨ ਗਿਆ, ਉਹਨੂੰ ਆਪ ਨਹੀਂ ਪਤਾ ਕਿ ਮੇਰੀਆਂ ਲੱਤਾਂ ਦੋਵੇਂ ਟੁੱਟਣ ਵਾਲੀਆਂ ਨੇ ਉੱਥੇ ਜਾ ਕੇ, ਜਰਾ ਅੰਦਾਜ਼ਾ ਲਾ ਇਹੋ ਜਿਹੇ ਸ਼ੁੱਧ ਕਰਨ ਗਿਆ ਇਹ ਕਾਰ ਨੂੰ ਵੀ।
1: ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਦੇਖੋ ਹੁਣ ਸਾਡੇ ਮਤਲਬ ਤੂੰ ਕਿਤੇ ਜਾਣਦੀ ਵੀ ਵੈਸੇ ਤਾਂ ਪੂਰੇ ਹਿੰਦੁਸਤਾਨ ਵਿਚ ਕੀ ਮਤਲਬ ਅੱਧ ਰਸਤਾ ਬਾਸ ਤਾਂ ਕਿਤੇ ਵੀ ਦੁਨੀਆਂ ਦੇ ਚੱਲ ਜਾਓ ਹਰ ਜਗ੍ਹਾ ਮਿਲ ਹੀ ਜਾਂਦਾ। ਲੇਕਿਨ ਹੁਣ ਦੇਖੋ ਸਾਡੇ ਇਧਰੋਂ ਧਾਰਮਿਕ ਸਥਾਨਾਂ ਵਾਸਤੇ ਕਦੇ ਟਰਾਲੀਆਂ ਲੈ ਕੇ ਤੁਰੇ, ਕਦੇ ਬੱਸਾਂ ਲੈ ਕੇ ਤੁਰੇ, ਕਦੇ ਕਾਰਾਂ ਵਿਚ ਜਾ ਕਰਦੇ, ਤੁਸੀਂ ਦੇਖੋ ਕਿੰਨੇ ਐਕਸੀਡੈਂਟ ਹੁੰਦੇ ਉਹਦੇ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ,
0: ਬਹੁਤ ਸਾਰੀਆਂ ਬੱਸਾਂ ਡਿੱਗ ਪੈਂਦੀਆਂ ਨੇ। ਹੁਣ ਮੈਨੂੰ ਹੈਰਾਨੀ ਇਹ ਜਦੋਂ ਕਿਤੇ ਆ ਪੰਡਤਾਂ ਦਾ ਨਹੀਂ ਸੋਰੀ ਸਾਧਾਂ ਦਾ ਕੋਈ ਭੰਡਾਰਾ ਹੋ
1: ਰਿਹਾ, ਇਹ ਕਿਸੇ ਵੀ ਮੈਂ ਕਹਿੰਦਾ ਕਿ ਕਿਸੇ ਵੀ ਧਰਮ ਦੇ ਵਿਚ ਹਰ ਜਗ੍ਹਾ ਪੋਲੀਟੀਕਲ ਹਰ ਜਗ੍ਹਾ ਹੈਗੀ ਹੈ,
0: ਸਾਰੇ ਧਰਮਾਂ ਚ ਹੈਗੀਆਂ ਨੇ, ਕਿਸੇ ਇੱਕ ਦੀ ਗੱਲ ਥੋੜੀ ਕਰਦੇ, ਇੱਕ ਦੀ ਗੱਲ ਥੋੜੀ। ਭੰਡਾਰਾ ਹੋ ਰਿਹਾ ਤੇ ਟਰੈਕਟਰ ਭਰੇ ਨੇ, ਬਾਬੇ ਦੇ ਨਾਰੇ ਲਾਉਂਦੇ, ਖੇਡ ਆਉਂਦੇ, ਸੱਤ ਸੱਤ ਦਿਨ ਚਾਰ ਚਾਰ ਦਿਨ ਉੱਥੇ ਜਾਂਦੇ ਨੇ, ਸੇਵਾ ਕਰਦੇ ਨੇ, ਤੇ ਕਾਨੇ ਕੋਈ ਵੱਢਣ ਡਿਆ, ਕਿਤੇ ਕੋਈ ਜਗ੍ਹਾ ਪੱਧਰੀ ਕਰ ਰਹੀ ਚਲੋ ਚੁੱਕ ਮਿੱਟੀ ਤੇ, ਬਾਬਿਆਂ ਦੇ ਬੱਚੇ ਆਕਸਫੋਰਡ ਯੂਨੀਵਰਸਿਟੀਆਂ ਚ ਫੋਰਨ ਚ ਪੜ੍ਹ ਰਹੇ ਨੇ ਤੇ ਇਹ ਨਾਰੇ ਲਾਉਂਦੇ ਤੇ ਫਲਾਣ ਢੀ ਕਰਦੇ ਉੱਥੇ, ਜੋ ਬਾਬਾ ਜੀ ਕੰਮ ਕਹਿ ਰਹੇ ਨੇ, ਵੱਡੇ ਵੱਡੇ ਜਿਹੜੇ ਪ੍ਰੋਜੈਕਟ ਨੇ ਉਹ ਸੱਤਾਂ ਦਿਨਾਂ ਚ ਇਹ ਬਣਾ ਕੇ ਘੜ ਕੇ ਸਾਰੇ ਠੀਕ ਕਰਕੇ ਆ ਜਾਂਦੇ ਨੇ, ਘਰ ਦਾ ਕੰਮ ਛੱਡਿਆ ਇਹਨਾਂ ਨੇ। ਹਾਂਜੀ ਘਰ ਦਾ
1: ਬਾਜਵਾ ਸਾਹਿਬ ਕਹਿ ਰਿਹਾ ਨਾਲ ਹੀ ਨਾਲ ਲੈਣਾ ਚਾਹੁੰਦਾ ਤੁਸੀਂ ਸਮਝ ਜਾਓਗੇ। ਅੱਜ ਕੱਲ ਸੇਵਾ ਦਾ ਬੜਾ ਚੱਲਿਆ ਜੀ, ਅਸੀਂ ਸੇਵਾ ਕਰਨ ਚੱਲੇ, ਅਸੀਂ ਸੇਵਾ ਕਰਨ ਚੱਲੇ ਤੇ ਮੇਰੀ ਮੈਂ ਜਦੋਂ ਮੇਰੀ ਜੋ ਰਿਟਾਇਰ ਹੋ ਗਿਆ 2002 ਵਿਚ ਤੇ ਪਿੰਡਾਂ ਵਿਚ ਨਾਲੀਆਂ ਵਿਚ ਗਈਆਂ, ਤੁਹਾਨੂੰ ਪਤਾ ਹੀ ਸਾਡੇ ਕੀ ਕਰਦੇ ਹੈਗੇ, ਆਪਣਾ ਕਚਰਾ ਚੁੱਕਿਆ ਤਾਂ ਬਾਹਰ ਸਾਡੇ ਮੈਂ ਗਈ ਵਿਚ ਸਾਡਾ ਕਲਚਰ ਸੀ ਨੇਵੀ ਦਾ, ਕਿਉਂਕਿ ਬੜੀ ਸਾਫ਼ ਸਫਾਈ ਰਹਿੰਦੀ ਸੀ ਜਹਾਜ਼ ਵਿਚ, ਠੀਕ ਹੈ ਨਾ, ਵਿਕਰਾਂਤ ਵਰਗੇ ਜਹਾਜ਼ 70-70 ਸਾਲ ਚੱਲੇ। ਮੈਂ ਪਿੰਡ ਆਇਆ ਤੇ ਮੈਂ ਦੇਖਿਆ ਗਲੀਆਂ ਦੇ ਵਿਚ ਸਬਜ਼ੀਆਂ ਕੱਟੀਆਂ, ਇਧਰ ਨੂੰ ਸੁੱਟੇ ਕਰਦੇ, ਉਧਰ ਨੂੰ ਸੁੱਟੇ ਕਰਦੇ, ਮੈਂ ਇਹ ਕੀਤਾ ਕਿ ਹਰ ਇੱਕ ਦੇ ਘਰ ਜਾਣਾ ਚਾਲੂ ਕੀਤਾ। ਮੈਂ ਕਹਿੰਦਾ ਦੇਖੋ ਮੈਨੂੰ ਕੋਈ ਸ਼ਰਮ ਨੀ ਹੈਗੀ ਹੈ ਕਿ ਮੈਂ ਨੇਵੀ ਚ ਰਿਟਾਇਰ ਹੋ ਕੇ ਆਇਆ, ਕੀ ਹੈਗਾ ਤੁਸੀਂ ਇੱਦਾਂ ਕਰੋ ਆਹ ਮੈਂ ਫੜਿਆ ਹੈਗਾ ਪੋਲਥਿਨ ਵੱਡਾ, ਇਹਦੇ ਵਿਚ ਤੁਸੀਂ ਜੋ ਸਬਜ਼ੀ ਕਚਰਾ ਮੈਨੂੰ ਪਾ ਦਿਆ ਕਰੋ ਤੇ ਮੈਂ ਜਿੱਥੇ ਮੇਰਾ ਦਿਲ ਕਰੇਗਾ ਮੈਂ ਸੁੱਟ ਕੇ ਆਵਾਂਗਾ ਕਿ ਜਿੱਥੇ ਬੰਦ ਰਹੇ ਬੰਦੇ। ਅੱਛਾ ਬਾਅਦ ਚ ਮੈਂ ਉਹ ਕੰਮ ਚਾਲੂ ਕੀਤਾ ਤੇ ਸਾਰਿਆਂ ਨੇ ਹੌਲੀ ਹੌਲੀ ਬਾਪੀਆਂ ਸ਼ਰਮ ਆਈ ਆਪਣੇ ਲੋਕਾਂ ਨੂੰ ਤੇ ਫਿਰ ਉਨ੍ਹਾਂ ਨੇ ਆਪਣੇ ਆਪਣੇ ਲਿਫਾਵਿਆਂ ਵਿਚ ਪਾ ਕੇ ਆਪਣੇ ਢੇਰਾਂ ਦਾ ਰੱਖਣਾ ਚਾਲੂ ਕਰ ਦਿੱਤਾ, ਪਿੰਡਾਂ ਦੀਆਂ ਰੂੜੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਹੈ, ਫਿਰ ਉੱਥੇ ਸੁੱਟਣ ਲੱਗ ਪਏ। ਮੈਂ ਇੱਕ ਦਿਨ ਜਿਹੜੇ ਬੰਦੇ ਸੇਵਾ ਦੇ ਚੱਲੇ ਗਏ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਗੰਦ ਤੁਸੀਂ ਪਿੰਡ ਵਿਚ ਪਾਉਂਦੇ ਹੋ ਤੇ ਜਿੱਥੇ ਸੇਵਾ ਕਰਨ ਚੱਲੇ ਦੇ ਉੱਥੇ ਪਾਉਂਦੇ ਹੋ, ਪਿੰਡ ਦੀਆਂ ਨਾਲੀਆਂ, ਫਿਰ ਮੈਂ ਪਿੰਡ ਦੀਆਂ ਨਾਲੀਆਂ ਸਾਫ਼ ਕਰਨੀਆਂ ਚਾਲੂ ਕਰ ਦਿੱਤੀਆਂ। ਮੈਨੂੰ ਇੱਕ ਦੋ ਵਾਰ ਮੇਰੇ ਸ਼ੁਰੂ ਮੈਂ ਕਿਹਾ ਮੈਨੂੰ ਕਹਿੰਦੀ ਪਈ ਪਹਿਲੀ ਤੁਸੀਂ ਪਿੰਡ ਆ ਟੇਕ ਕਰ ਲਿਆ, ਮੈਂ ਕਿਹਾ ਮੇਰੀ ਗੱਲ ਸੁਣੋ, ਚੱਕਰ ਇਹ ਵੀ ਹੈਗਾ ਕਿਤੇ ਵੀ ਗੰਦ ਪਏਗਾ ਲੰਘ ਕੇ ਅਸੀਂ ਉਹਦੇ ਵਿਚੋਂ ਲੈ ਜਾਣਾ ਹੈਗਾ, ਤੂੰ ਵੀ ਮੇਰਾ ਨਾਲ ਹੀ ਹੋਣਾ ਹੈਗੀ, ਜਿਹੜੇ ਲੰਘਣਾ ਤੇ ਤੂੰ ਉਸ ਵੇਲੇ ਵੀ ਕਹਿੰਦੀ ਕਿ ਕਿੱਦਾਂ ਦੇ ਲੋਕੀ ਹੈਗੇ ਉਹਨਾਂ ਲੋਕਾਂ ਵਿਚ, ਮੈਂ ਵੀ ਇਨਕਲੂਡ ਹੋਣਾ ਤੂੰ ਵੀ ਇਨਕਲੂਡ ਹੋਣੇ, ਠੀਕ ਹੈ ਨਾ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੇਰੀ ਗੱਲ ਸੁਣੋ, ਤੁਸੀਂ ਟੱਟੀ ਪਿਸ਼ਾਬ ਇਹ ਪਿੰਡ ਦੀਆਂ ਨਾਲੀਆਂ ਵਿਚ ਤੁਸੀਂ ਸੁੱਟਦੇ ਹੋ।

0: ਸੇਵਾ ਕਰਨ ਉੱਥੇ ਜਾਂਦੇ ਹੋ ਕਿ ਜਿੱਥੇ ਜਿਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੈਗਾ। ਪਰ ਬਾਜਵਾ ਸਾਹਿਬ ਸਮਝਾਉਣਾ ਦਿਲ ਨੂੰ,
1: ਹਾਂਜੀ ਬਿਲਕੁਲ,
0: ਉਹ ਕਹਿਣ ਉੱਥੇ ਸਾਡਾ ਗੁਰੂ ਹੈ, ਉਹ ਅਗਲਾ ਰਸਤਾ ਖੋਲੇ ਕਰਦਾ ਕਿ ਸਾਰੇ ਇਹ ਰਸਤੇ ਦੇ ਵਿੱਚ ਕੋਈ ਸਾਫ਼ ਨੀ ਕਰਦਾ, ਅਗਲੇ ਰਸਤੇ ਸੋਰੀ ਮੈਂ ਮੁੰਡੇ ਸਾਰਾ ਕਹਿਤਾ ਵਿੱਚ, ਠੀਕ ਹੈ, ਮੈਂ ਮਾਫ਼ੀ ਮੰਗਦਾ ਉਹਦੇ ਵਾਸਤੇ, ਕਿਉਂਕਿ ਇਹਨਾਂ ਲੋਕਾਂ ਵਾਸਤੇ ਸ਼ਬਦ ਮੂੰਹ ਚੋਂ ਆਪਣੇ ਆਪ ਨਿਕਲ ਜਾਂਦੇ ਆ। ਦਾਦਿਆਂ ਦੀਆਂ ਐਡੀਆਂ ਐਡੀਆਂ ਵੱਡੀਆਂ ਪ੍ਰਾਪਰਟੀਆਂ, ਅਰਬਾਂ ਖਰਬਾਂ ਰੁਪਈਆਂ ਦੇ ਘੁਟਾਲੇ ਕਰਕੇ ਇਹਨਾਂ ਦੇ ਕੇਸ ਚੱਲੇ ਕਰਦੇ, ਇਹਨਾਂ ਦੇ ਹਸਪਤਾਲ ਚੱਲੇ ਕਰਦੇ ਆ, ਪਰ ਉਹਨਾਂ ਚੇਲਿਆਂ ਕੋਲ ਇਹ 80-80 ਹਜ਼ਾਰ ਰੁਪਈਆ ਫੀਸ ਇੱਕ ਦਿਨ ਦੀ ਲੈ ਕਰਦੇ ਜੇ ICU ਦੇ ਵਿੱਚ ਕੋਈ ਭਰਤੀ ਹੋ।
1: ਬਿਲਕੁਲ ਜੀ ਬਿਲਕੁਲ,
0: ਠੀਕ ਹੈ, ਲੇਕਿਨ ਉਹੀ ਆ ਮੰਦ ਬੁੱਧੀ, ਉਹ ਭੇਡ ਚਾਲ ਮੰਨਣਾ ਹੈ ਜੀ, ਇਹ ਜਨਮ ਖਰਾਬ ਕਰਕੇ ਅਗਲਾ ਜਨਮ ਸੁਧਾਰਿਆ ਕਰ,
1: ਅਗਲਾ ਉਹ ਅਗਲੇ ਜਨਮ ਦੇ ਚੱਕਰ ਚ ਤੁਸੀਂ ਇਸ ਜਨਮ ਨੂੰ ਨਰਕ ਬਣਾ ਲਿਆ, ਇਹ ਮੂਰਖ ਪੁਣਾ ਹੈ, ਜਿਹੜਾ ਜਨਮ ਤੁਹਾਡੇ ਕੋਲ ਹੈ ਇਹਨੂੰ ਸਵਰਗ ਬਣਾ, ਮਤਲਬ ਕਿ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ।
0: ਬਾਲਿਆ ਸਿੰਘ ਸਾਡੇ ਭਾਪੇ ਹੁਣੀ ਕਹਿੰਦੇ ਹੁੰਦੇ ਸੀ, ਸਾਡੇ ਪਿਤਾ ਜੀ ਕਹਿੰਦੇ ਕਿ ਇਸ ਧਰਤੀ ਤੋਂ ਵੱਡਾ ਸਵਰਗ ਦੁਨੀਆਂ ਵਿੱਚ ਕਿਤੇ ਨੀ ਹੋ ਸਕਦਾ, ਕੋਈ ਕਿਤੇ ਸਵਰਗ ਨਹੀਂ ਹੈ, ਕੋਈ ਕਿਤੇ ਜੰਨਤ ਨਹੀਂ ਹੈ, ਕੋਈ ਕੁਛ ਨਹੀਂ ਹੈ, ਸਭ ਕੁਛ ਤੁਹਾਨੂੰ ਇੱਥੇ ਮਿਲੇ ਕਰਦਾ, ਠੀਕ ਹੈ।
1: ਸਵਰਗ ਨਰਕ ਦੇ ਵਿੱਚੋਂ ਜਿਉਂਦਾ ਉੱਥੇ ਜਾ ਨਹੀਂ ਸਕਦਾ, ਮਰਿਆ ਕਦੀ ਕੋਈ ਵਾਪਸ ਨਹੀਂ ਆਇਆ, ਤੇ ਇਹ ਗੱਲਾਂ ਸਵਰਗ ਨਰਕ ਦੀਆਂ ਇਉਂ ਕਰਨਗੇ ਜਿਸ ਤਰ੍ਹਾਂ ਇਹ ਪਟਵਾਰੀ ਲੱਗੇ ਰਹੇ ਨੇ ਸਵਰਗ ਦੇ ਵਿੱਚ ਨਿੱਥੇ ਜਾ ਕੇ।
0: ਬਿਲਕੁਲ, ਜਿਹੜਾ ਦੱਸਦਾ ਉਹਨੂੰ ਪੁੱਛੇ ਵੀ ਤੂੰ ਪਤਾ ਗਿਆ ਸੀ ਤਾਂ ਆਪ ਦੀ ਤੈਨੂੰ ਕਿੱਦਾਂ ਪਤਾ,
1: ਮੈਂ ਕਿਹਾ ਉਹ ਨਕਸ਼ਾ ਦੱਸਦੇ ਨੇ ਪੂਰਾ, ਬਿਲਕੁਲ ਪਟਵਾਰੀਆਂ ਨੂੰ ਜਿਸ ਤਰ੍ਹਾਂ
0: ਨਕਸ਼ਾ। ਦੇਖੋ ਸਵਰਗ ਦਾ ਮਤਲਬ ਕਿ ਸਭ ਰੰਗ, ਜਦੋਂ ਇੱਥੇ ਮੰਨ ਲਓ ਕਿ ਹੁਣ ਮੇਰੇ ਮਾਂ ਪਿਓ ਹੈ ਜਾਂ ਮੈਂ ਮੇਰਾ ਅੱਗੇ ਬੇਟਾ ਹੈ, ਮੈਨੂੰ ਹੁਣ ਵਧੀਆ ਜ਼ਿੰਦਗੀ ਦੇਦਾ ਜਦੋਂ ਮੇਰੇ ਦਿਨ ਠੀਕ ਹੈ, ਜਦੋਂ ਮੇਰੀਆਂ ਚੱਲਦੀਆਂ ਉਦੋਂ ਤੱਕ ਤਾਂ ਮੈਂ ਵਧੀਆ, ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਹਰ ਮੇਰੇ ਚੰਗੀ ਔਰ ਮਾੜੀ ਘੜੀ ਦੇ ਵਿੱਚ ਖੜੇ ਆ, ਮੇਰੇ ਬੱਚੇ ਮੈਨੂੰ ਸੰਭਾਲੇ ਕਰਦੇ ਆ, ਮੈਨੂੰ ਵਧੀਆ ਟ੍ਰੀਟਮੈਂਟ ਮਿਲਿਆ ਕਰਦੀ ਹੈ, ਮੈਡੀਕਲ ਫੈਸਿਲਿਟੀ ਮਿਲਿਆ ਕਰਦੀ ਹੈ, ਜਦੋਂ ਮੈਂ ਨਹੀਂ ਤੁਰ ਸਕਦਾ ਮੈਨੂੰ ਚੁੱਕ ਕੇ ਖੜੇ ਕਰਦੇ ਆ, ਇਸ ਤੋਂ ਵੱਡਾ ਸਵਰਗ ਕਿਹੜਾ ਚਾਹੀਦਾ ਭਾਈ?
1: ਬਿਲਕੁਲ ਬਿਲਕੁਲ,
0: ਹਾਂਜੀ,
2: ਭਾਰਤ ਵਾਸੀ ਇੰਨੇ ਅੰਧ ਵਿਸ਼ਵਾਸੀ ਨੇ, ਇਨ੍ਹਾਂ ਦੇ ਘਰ ਜਿਹੜਾ ਬੱਚਾ ਜੰਮ ਪੈਂਦਾ ਨਾ, ਉਹਦਾ ਪਾਲਣ ਪੋਸ਼ ਇਹ ਆਪਣੀਆਂ ਟ੍ਰੈਡੀਸ਼ਨਾਂ ਤੇ ਰਿਵਾਜਾਂ ਨਾਲ ਕਰਦੇ ਨੇ, ਉਹ ਆਦੀ ਹੋ ਜਾਂਦਾ, ਬੱਚੇ ਦੀ ਜ਼ਿੰਦਗੀ ਤੇ ਡੂੰਘਾ ਅਸਰ ਹੁੰਦਾ,
1: ਜਦੋਂ ਉਹ ਸਿਆਣਾ ਹੁੰਦਾ ਉਹ ਇਨ੍ਹਾਂ ਟ੍ਰੈਡੀਸ਼ਨ ਤੇ ਕਨਵੈਨਸ਼ਨ ਦਾ ਅਡਿਕਟਡ ਹੋ ਚੁੱਕਾ ਹੁੰਦਾ, ਪਰ ਇਹ ਲਿਖੇ ਵੀ ਤਾਂ ਹੀ ਪਖੰਡ ਕਰਦੇ ਨੇ ਕਿਉਂਕਿ ਉਹ ਅਡਿਕਟਡ ਹੋ ਚੁੱਕੇ ਨੇ, ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਇਸ ਰਸਤੇ ਤੇ ਤੋਰਿਆ ਹੈਗਾ, ਆਦੀ ਹੋ ਗਿਆ ਇਹਨਾਂ।
0: ਦੇਖੋ ਅਸੀਂ ਅਧਿਆਤਮ ਨੂੰ ਧਰਮ ਬਣਾਤਾ, ਅਧਿਆਤਮ ਅਲੱਗ ਚੀਜ਼ ਹੈ, ਤੁਸੀਂ ਕਿਸੇ ਚੀਜ਼ ਦਾ ਅਧਿਐਨ ਕਰਿਆ ਕਰਦੇ ਹੋ, ਤੁਹਾਨੂੰ ਉਹਦੇ ਕੋਲ ਜਾਣਕਾਰੀ ਮਿਲਿਆ ਕਰਦੀ ਹੈ, ਧਰਮ ਜਿਹੜਾ ਹੈਗਾ ਉਹ ਇੱਕ ਅੰਧ ਆਸਥਾ ਹੈਗੀ, ਤੁਹਾਨੂੰ ਕੋਈ ਨੀ ਪਤਾ, ਪਰ ਜਿਹੜੇ ਸਾਨੂੰ ਦੱਸਣ ਵਾਲੇ ਬੈਠੇ ਆ ਉਹ ਕੋਈ ਸਾਡਾ ਅੱਠਵੀਂ ਫੇਲ ਹੈ, ਕੋਈ ਨੌਵੀਂ ਫੇਲ ਹੈ,
2: ਬਿਲਕੁਲ
0: ਕਿਸੇ ਨੇ ਪੜਿਆ ਨੀ,
2: ਜਿਹੜੇ ਗਾਈਡ ਕਰਦੇ
0: ਜਿਹੜੇ ਗਾਈਡ ਕਰਦੇ ਆ ਉਹ ਕਹਿੰਦੇ ਨਾ, ਉਹ ਇੱਕ ਮੈਨੂੰ ਲੱਗਦਾ ਸਾਹਿਬ ਇੱਕ ਉਹ ਸਟੋਰੀ ਦੀ ਕਹਿੰਦੇ ਜਿਹੜਾ ਬਹੁਤ ਜ਼ਿਆਦਾ ਪੜ੍ਹਦਾ ਉਹ ਨੌਕਰ ਹੁੰਦਾ ਇੱਦਾਂ ਕੁਛ ਸੀਗਾ, ਤੇ ਜਿਹੜਾ ਕਹਿੰਦਾ ਜਿਹੜਾ ਉੱਥੋਂ ਥੱਲੇ ਪੜ੍ਹਦਾ ਉਹ ਫੌਜ ਵਿੱਚ ਚੱਲ ਜਾਂਦਾ, ਜਿਹੜਾ ਉੱਥੋਂ ਥੱਲੇ ਪੜ੍ਹਦਾ ਉਹ ਪਟਵਾਰੀ ਪਟੋਲ ਲਈ ਹੈ, ਜਿਹੜਾ ਕੁਛ ਨੀ ਪੜ੍ਹਦਾ ਉਹ ਕਹਿੰਦਾ ਬਾਬਾ ਬਣ ਜਾਂਦਾ।
2: ਮੈਂ ਕਹਿੰਦਾ ਬੜੀਆਂ ਬੜੀਆਂ ਇੰਟਰਸਟਿੰਗ ਗੱਲਾਂ ਉਹਨਾਂ ਦੇ ਅੰਧ ਵਿਸ਼ਵਾਸੀਆਂ ਦੀਆਂ ਸੁਣਨਾ, ਪਿੰਡ ਚ ਅਗਰ ਕਿਸੇ ਵਿਅਕਤੀ ਦੀ ਮੌਤ ਹੋ ਜਾਏ ਨਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਸੁਣਨ ਵਾਲੇ ਹੁੰਦੇ ਨੇ, ਹਾਂਜੀ ਬਸ ਜੀ ਉਹਦੀ ਘਟੀ ਸੀ, ਦੱਸਦੇ ਆ ਕਿ ਦੂਸਰਾ ਜਦੋਂ ਪਰਮਾਤਮਾ ਜ਼ਮੀਨ ਤੇ ਭੇਜਦਾ ਨਾ ਉਹ ਦਿਨ ਪਹਿਲਾਂ ਹੀ ਲਿਖ ਦਿੰਦਾ ਇੰਨੇ ਦਿਨ ਨੇ ਤੇਰੇ, ਜਿੱਦਾਂ ਇਹ ਰੱਬ ਦਾ ਸੈਕਟਰੀ ਰਿਹਾ ਹੁੰਦਾ, ਜਦੋਂ ਉਹਦੇ ਦਿਨ ਮੁੱਕ ਜਾਣ ਫਿਰ ਤੇ ਵੇਖੋ ਜੀ ਉਹ ਭਾਵੇਂ ਉਹਨੂੰ ਅਮਰੀਕਾ ਦੇ ਹਸਪਤਾਲ ਚ ਲੈ ਜਾਓ, ਕਿੱਥੇ ਮਰਜ਼ੀ ਅਸੀਂ ਧੀ ਨੂੰ ਲੁਕਮਾਨ ਕੋਲ ਲੈ ਜਾਓ, ਜਦੋਂ ਉਹਦੇ ਦਿਨ ਪੂਰੇ ਹੋ ਜਾਣ ਉਦੋਂ ਨਹੀਂ ਬਚ ਸਕਦਾ। ਰੱਬ ਦੁਨੀਆਂ ਦੇ ਬੰਦੇ ਨੂੰ ਬਾਅਦ ਚ ਭੇਜਦਾ, ਪਹਿਲਾਂ ਉਹਦੇ ਅੰਨ ਪਾਣੀ ਦਾ ਪ੍ਰਬੰਧ ਕਰਦਾ। ਉਹ ਪਰਮਾਤਮਾ ਪੱਥਰਾਂ ਵਿੱਚ ਕੀੜੇ ਜਿਹੜੇ ਨੇ ਉਹਨਾਂ ਨੂੰ ਨਹੀਂ ਪਾਲਦਾ। ਸੋ ਜੇ ਸਾਡੀ ਹੁਣ ਦੇਖ ਦੇਖ ਕਰਨੀ ਆ, ਅਸੀਂ ਉਹਦੀ ਰਜ਼ਾ ਚ ਰਾਜੀ ਰਹਿਣਾ। ਦੱਸੋ ਇਹੋ ਜਿਹੇ ਵਿਚਾਰਾਂ ਵਾਲਿਆਂ ਦਾ ਦੇਸ਼ ਤਰੱਕੀ ਕੀ ਕਰੇਗਾ?
0: ਕਹਿੰਦੇ ਕਿ ਦੇਖੋ ਮੈਂ ਆਪ ਵਿੱਚ ਹੀ ਦੱਸ ਰਹੇ ਹਾਂ, ਜਿੱਦਾਂ ਕੋਈ ਹੋਰ ਗੱਲਾਂ ਦੱਸ ਰਹੇ ਸੀਗੇ। ਸਾਡੇ ਸਾਡੀ ਭੈਣ ਦੇ ਸਹੁਰਾ ਸਾਹਿਬ ਪੂਰੇ ਹੋ ਗਏ ਤੇ ਉੱਥੇ ਹੀ ਉਹਨਾਂ ਨੇ, ਉਹ ਫਿਰ ਪੋਲੀਟੀਕਲ ਬੰਦੇ ਸੀ, ਉਹਨਾਂ ਨੇ ਰੱਖਿਆ ਇੱਕ ਕਮਿਸ਼ਨ ਰੱਖਿਆ ਉੱਥੇ। ਇੱਕ ਉਹਨਾਂ ਨੇ ਆਪਣੇ ਧਰਮ ਗੁਰੂ ਸੱਦੇ, ਧਰਮ ਗੁਰੂ ਸੱਦੇ ਤੇ ਉਹ ਕਹਿੰਦੇ ਜੀ ਸਵਰਗ ਵਾਸੀ ਮੈਂ ਬਾਸਰ ਲਗਾਉਂਦਾ ਜੀ, ਉਹਨਾਂ ਨੇ ਕਹਿੰਦੇ ਸੁਣ ਲਿਆ ਤੇ ਮੈਂ ਚਲੋ ਮੇਰੀ ਭੈਣ ਦੇ ਘਰੋਂ ਵੀ ਨਹੀਂ ਸਵਰਗ ਵਾਸੀ ਮੈਂ ਉਹਨੇ ਸੁਣਦਾ ਰਿਹਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨੇ ਚ ਲਾਵੇ, ਉਹਨਾਂ ਨੂੰ ਜਦੋਂ ਜਨਮ ਮਰਨ ਤੋਂ ਮੁਕਤੀ ਦੇਵੇ ਤੇ ਮਤਲਬ ਉਹਨੇ ਬੜਾ ਕੁਛ ਕਿਹਾ।
2: ਅੱਛਾ
0: ਅੱਛਾ, ਫਿਰ ਸ਼ਾਮ ਨੂੰ ਬੈਠਕ ਹੁੰਦੀ ਹੈ ਘਰਾਂ ਦੇ ਵਿੱਚ, ਫਿਰ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਜ਼ਰੂਰ ਜਾਣਾ ਪੈਂਦਾ ਜਦੋਂ ਕਿਤੇ ਡੈਥ ਹੋਈ ਤੇ ਤੇ ਉਹ ਜਿਹੜੇ ਸੀਗੇ ਮਤਲਬ ਧਾਰਮਿਕ ਆਗੂ ਉਹ ਵੀ ਉੱਥੇ ਆਏ ਹੋਏ ਸੀ ਤੇ ਹੁਣ ਮੈਂ ਤੁਹਾਨੂੰ ਪਤਾ ਮੈਂ ਵੀ ਸ਼ੁਰੂ ਤੋਂ ਥੋੜਾ ਜਿਹਾ ਏਦਾਂ ਹੀ ਆ ਮਤਲਬ ਅਰਵਾਈਆਂ ਟਾਈਪ ਦਾ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹਾ ਮਹਾਰਾਜ ਤੁਸੀਂ ਅੱਜ ਜਿਹੜਾ ਲੈਕਚਰ ਦਿੱਤਾ ਬਹੁਤ ਵਧੀਆ ਲੱਗਾ ਪਰ ਮੈਨੂੰ ਥੋੜੇ ਜਿਹੇ ਸ਼ੱਕ ਹੋਏ ਆ। ਕਹਿੰਦਾ ਬੇਟਾ ਪੁੱਛੋ। ਮੈਂ ਕਿਹਾ ਮਹਾਰਾਜ ਤੁਸੀਂ ਦੱਸਿਆ ਕਿ ਸਵਰਗ ਵਾਸੀ ਸਾਡੇ ਮਾਸਟਰ ਜੀ, ਮੈਂ ਕਿਹਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਜਿਹੜਾ ਕਿ ਸਵਰਗ ਵਿੱਚ ਗਏ, ਤੁਸੀਂ ਦੋ ਥਿਊਰੀਆਂ ਬਣਾਈਆਂ ਨਰਕ ਔਰ ਸਵਰਗ ਦੀ। ਮੈਨੂੰ ਪਤਾ ਕਿ ਸਾਡੇ ਮਾਸਟਰ ਹੋਣੇ ਮਤਲਬ ਇੱਕ ਨੰਬਰ ਦੇ ਬਦਮਾਸ਼ ਬੰਦੇ, ਤੁਸੀਂ ਕਿਹਾ ਕਰਦਾ ਸਵਰਗ ਵਾਸੀ ਤੇ ਮੈਂ ਵੀ ਫਿਰ ਨਰਕ ਵਿੱਚ ਕੌਣ ਜਾਂਦਾ, ਜੇ ਸਾਰਿਆਂ ਦੇ ਨਾਮ ਨਾਲ ਹੀ ਤੁਸੀਂ ਸਵਰਗ ਵਾਸੀ ਲਾਣਾ ਤੇ ਫਿਰ ਨਰਕ ਦੀ ਜਿਹੜੀ ਹੈਗੀ ਆ ਉਹ ਥਿਊਰੀ ਬੰਦ ਕਰ ਦਿਓ ਜਿਹੜੀ ਆਪਾਂ ਮਤਲਬ।
2: ਇੱਕ ਹੋਰ ਵੀ ਸ਼ਾਇਦ ਜੇ ਕੈਪਟਨ ਸਾਹਿਬ ਸਾਡੇ ਸਮਾਜ, ਜਦੋਂ ਬੰਦਾ ਮਰ ਜਾਏ ਉਹ ਜਿੰਨੇ ਆਏ ਹੋਣਗੇ ਉਹਦੀ ਸਿਫਤ ਕਰਨੀ, ਭਾਈ ਬਹੁਤ ਬੀਬਾ ਬੱਲੇ ਬੱਲੇ ਇਹਨੇ ਉਦੋਂ ਮਦਦ ਕੀਤੀ, ਉਹ ਮਦਦ ਕੀਤੀ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਭਾਈ ਹੈ ਸੁਭਾਅ ਦਾ ਹੀ ਪਰ ਦਿਲ ਦਾ ਬਹੁਤ ਹੀ ਜਿਹੜਾ ਜਿਹਦਾ ਸੁਭਾਅ ਹੀ ਜਿਹੜਾ ਗੱਲ ਗੱਲ ਨਾਲ ਗਾਲ ਕੱਢਦਾ ਉਹ ਦਿਲ ਦਾ ਕਿਤਨਾ ਚੰਗਾ ਫਿਰ ਇੱਕ ਜਨਾਨੀ ਬੋਲੇਗੀ। ਹਾਂ ਨੀ ਅਜੇ ਪਰਸੋਂ ਮੈਂ ਪਸਕਣ ਦੇ ਲਾਗੇ ਖਲੋਤੀ ਸੀ ਆਪਣੀ ਦੇ ਪਾਥੀਆਂ ਲੈਣ ਗਈ ਤੇ ਮੈਨੂੰ ਕਹਿੰਦਾ ਚਾਚੀ ਕੀ ਹਾਲ ਹੈ ਤੇਰਾ, ਮੈਂ ਕਿਹਾ ਪੁੱਤਰ ਠੀਕ ਠਾਕ, ਤੂੰ ਸੁਣਾ ਕਿੱਥੇ ਚੱਲਿਆ ਹੈਂ, ਬੜਾ ਹੀ ਮਿੱਠ ਬੋਲਣਾ ਬੜਾ ਤੇ ਚਾਚੀ ਨਾਲ ਭਾਵੇਂ ਉਹ ਬੋਲਿਆ ਵੀ ਨਾ ਹੋਵੇ ਕੋਈ ਗੱਲ ਵੀ ਨਾ ਹੋਵੇ ਕਿਉਂਕਿ ਉਹ ਫਾਰਮੈਲਿਟੀ ਪੂਰੀ ਕਰਨੀ ਹੈ।
0: ਦੂਸਰਾ ਕੁਐਸਚਨ ਮੈਂ ਉਹਨਾਂ ਨੂੰ ਇਹ ਪੁੱਛਿਆ ਮੈਂ ਕਿਹਾ ਤੁਸੀਂ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਨਾਲ ਲਾਈ ਰੱਖੇ ਮੋਕਸ਼ ਦੇਵੇ, ਉਹਨਾਂ ਨੂੰ ਜੰਮਣ ਮਰਨ ਚੋਂ ਕੱਢ ਦੇ। ਮੈਂ ਕਿਹਾ ਦੇਖੋ ਅਗਰ ਤੁਸੀਂ ਸਨਾਤਨ ਮੰਨਦੇ ਹੈਗੇ ਤੇ ਭਗਵਤ ਗੀਤਾ ਕਹਿੰਦੀ ਹੈਗੀ ਆ ਕਿ ਇਹ ਚੱਕਰ ਹੈਗਾ ਆਤਮਾ ਮਰਦੀ ਨੀ ਉਹਨੂੰ ਮੁੜ ਕੇ ਵਾਪਸ ਆ ਗਈ, ਇਹਦਾ ਮਤਲਬ ਹੈ। ਮੈਂ ਕਿਹਾ ਭਗਵਾਨ ਕ੍ਰਿਸ਼ਨ ਨੂੰ ਮੰਨਦੇ ਹੋ? ਕਹਿੰਦੇ ਜੀ ਬਿਲਕੁਲ ਮੰਨਦੇ। ਤੇ ਮੈਂ ਕਿਹਾ ਮਤਲਬ ਤੁਸੀਂ ਉਹਦੇ ਵਿਰੁੱਧ ਜਾਇਆ ਕਰਦੇ ਹੋ ਕਿ ਜਨਮ ਮਰਨ ਦੇ ਚੱਕਰ ਦੇ ਉੱਥੇ ਕਿੰਨੇ ਕੁ ਇਕੱਠੇ ਕਰਨੀ ਜਿਨ ਆਉਣਾ ਨੂੰ ਮੁੜ ਕੇ ਤੁਸੀਂ ਤੇ ਜ਼ਮੀਨ ਤੋਂ ਧਰਤੀ ਦੇ ਉੱਤੇ ਜੀਵਨ ਹੀ ਖਤਮ ਕਰੇ ਕਰਦੇ ਹੋ
2: ਕਰ ਦਿੱਤਾ ਦੇ ਜਿਹਨੇ ਤੁਰਨ ਫਿਰਨ ਰਹੇ ਨੇ ਇਹਨਾਂ ਚੋਂ ਚਾਰ ਕੀ ਬੰਦੇ ਰਹੇ ਨੇ ਬਾਕੀ ਨਰਕ ਵਾਸੀ ਨੇ ਸਾਰੇ ਤੇ ਇੱਥੋਂ ਹੀ ਜੀਵਨ ਮੁੱਕ ਗਿਆ
0: ਜੀਜੇ ਸਾਡੇ ਭਰਾ ਵਿੱਚ ਪੈ ਗਿਆ। ਉਹ ਕਹਿੰਦਾ ਯਾਰ ਸਰਕਾਰ ਤੂੰ ਕਹਿੰਦਾ ਆਵੇ ਯਾਰ ਉਲਟੇ ਸਿੱਧੇ ਸਵਾਲ ਪੁੱਛੇ ਨਹੀਂ ਮੈਂ ਕਹਾਂ ਮੈਨੂੰ ਥੋੜਾ ਡਾਊਟ ਸੀਗਾ ਮੈਂ ਤਾਂ ਪੁੱਛਿਆ ਤੇ ਉਸੇ ਕਰਕੇ ਫਿਰ ਮੈਂ ਉਹਨਾਂ ਨੂੰ ਇੱਕ ਹੋਰ ਕੁਸ਼ਚਨ ਕੀਤਾ। ਮੈਂ ਕਿਹਾ ਤੁਸੀਂ ਅਸਤਾਂ ਕਹਿ ਰਹੇ ਹੋ ਕੌਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਦਿਓ, ਇਹ ਉਸੇ ਦੇ ਵੀ ਮੈਂ ਪੜਿਆ ਹੈਗਾ। ਦੇਖੋ ਸਰ ਉਹਦੇ ਵਿੱਚ ਦੇਖੋ ਜੇ ਕੌਮ ਨਹੀਂ ਹੈ ਇਹ ਸ੍ਰਿਸ਼ਟੀ ਕਿੱਥੋਂ ਹੋਈ?
1: ਬਿਲਕੁਲ, ਜੇ ਕ੍ਰੋਧ ਨਹੀਂ ਤੇ ਅਰਥ ਸਾਡੀ ਸਾਡੇ ਤੇ ਮੁਲਕ ਦੇ ਉੱਤੇ ਕੋਈ ਚੜ੍ਹਾਈ ਕਰ ਦੇਗਾ।
0: ਜੇ ਕ੍ਰੋਧ ਨਹੀਂ ਹੈ ਤੁਹਾਡੇ ਬਚਾ ਕੇ ਤੁਸੀਂ ਤੁਸੀਂ ਬਾਰਡਰ ਦੇ ਉੱਤੇ ਫੌਜ ਖੜੀ ਹੈ,
1: ਮੋਹ
0: ਅਣਖ ਹੈ
1: ਜਿਹੜਾ ਜਿਹੜਾ ਪਿਆਰ ਕਰਨ ਵਾਲਾ ਰਿਸ਼ਤਾ ਉਹ ਹੀ ਛੱਡ ਦਿਓ। ਇਹ ਦੱਸੋ ਕਾਮ
0: ਤੇ ਜੇ ਮੋਹ ਲੋਭ ਨਹੀਂ ਹੈ ਬਾਜਵਾ ਸਾਹਿਬ ਤੇ ਤਰੱਕੀ ਕਿਉਂ ਨਹੀਂ?
1: ਕਿੱਥੋਂ ਅਸੀਂ ਤਨਖਾਹਾਂ ਕਿੱਦਾਂ ਵਧਣਗੀਆਂ? ਮਿਹਨਤ ਜ਼ਿਆਦਾ ਕਰਕੇ ਹੋਰ ਪੈਸੇ, ਸਾਡਾ ਟੱਬਰ ਸੁਖੀ ਵਾਸਤੇ ਅਸੀਂ ਬੱਚਿਆਂ ਨੂੰ ਚੰਗਾ ਪੜ੍ਹਾ ਸਕੀਏ। ਬਿਜ਼ਨਸ ਨੂੰ ਤੁਸੀਂ ਬਿਜ਼ਨਸ ਨੂੰ ਹਰ
0: ਤੋਂ
1: ਕਹਿਣ ਲੱਗ ਗਏ ਬਿਜ਼ਨਸ ਨੂੰ ਲੋਭ ਥੋੜਾ।
0: ਜੇ ਲੋਭ ਨਹੀਂ ਹੈ ਤੇ ਰਿਸ਼ਤੇ ਕਿੱਦਾਂ ਟਿਕਣਗੇ?
1: ਰਿਸ਼ਤੇ ਕਿੱਦਾਂ? ਇਹ ਦੁਨੀਆ ਚੋਂ ਪਿਆਰ ਖਤਮ ਕਰਨਾ ਚਾਹੁੰਦੇ ਹੋ ਤੁਸੀਂ? ਅੱਗੇ ਕਿੰਨਾ ਕਹਿ
0: ਠੀਕ ਹੈ ਨਾ। ਲਾਸਟ ਵਿੱਚ ਆ ਗਿਆ ਹੰਕਾਰ। ਮੈਂ ਮਰ ਮਰ ਕੇ ਉਹ ਪਿੰਡਾਂ ਵਿੱਚ ਲਾਭਾਂ ਨਹੀਂ ਲਾਉਂਦੇ ਹੁੰਦੇ ਨਾ, ਜਿੱਦਾਂ ਕਿ ਆਪਾਂ ਸ਼ੁਰੂ ਵਿੱਚ ਵਾਢੀਆਂ ਕਰ ਲਾਭਾਂ ਲਾ। ਉਸ ਪਿਓ ਨੇ ਰਿਕਸ਼ਾ ਚਲਾ ਕੇ ਪੁੱਤ ਨੂੰ ਪੜ੍ਹਾਇਆ ਲਿਖਾਇਆ ਤੇ ਉਹਨੂੰ ਡਾਕਟਰ ਬਣਾ ਕੇ IAS IPS ਬਣਾਇਆ। ਪਰ ਜਦੋਂ ਉਹ ਉੱਥੋਂ ਦਾ ਡਿਸਟ੍ਰਿਕਟ ਦਾ SSP ਬਣ ਕੇ ਆਏਗਾ ਤਾਂ ਪਿਓ ਨੂੰ ਕਿਉਂ ਨੀ ਹੰਕਾਰ ਹੋਏਗਾ ਕਿ ਆਹ ਮੇਰਾ ਪੁੱਤ ਹੈ, ਮੇਰੀ ਧੀ ਹੈਗੀ ਹੈ?
1: ਹੰਕਾਰ ਪ੍ਰਾਊਡ ਹੁੰਦਾ
0: ਠੀਕ ਹੈ। ਤੇ ਕਿਆ ਮੂਰਖਤਾ ਦਾ ਹੈ
1: ਸਾਡੇ ਸਮਾਜ ਦੀ? ਕੋਈ ਗੱਲ ਵੇਖ ਲਓ ਤੁਸੀਂ ਜਿਹੜੀ ਲੋਕਲ ਲੈਵਲ ਤੇ ਹੋ ਰਹੀ ਹੈ, ਸਭ ਬੇਕਾਰ ਯੂਜ਼ਲੈਸ ਗੱਲਾਂ ਨੇ। ਪਤਾ ਨਹੀਂ ਦੁਨੀਆ ਨੂੰ ਅਕਲ, ਸਾਡੇ ਇੱਕ ਜੱਜ ਨੇ ਕਿਹਾ ਸੀ ਕਿ ਇੰਡੀਆ ਵਿੱਚ 90% ਲੋਕ ਗਧੇ ਨੇ। ਕਾਰਜੂ
0: ਸਾਹਿਬ ਅਸੀਂ ਗਧੇ ਨੂੰ ਵੀ ਗਾਲਾਂ ਕੱਢਣੀ ਹੈਗੀ, ਗਧਾ ਵੀ ਸਾਡੇ ਲਈ ਬਹੁਤ ਵਧੀਆ ਹੈਗਾ ਕਿਉਂਕਿ ਗਧੇ ਨੂੰ ਜਿਹੜਾ ਕੰਮ ਦਿੱਤੇ ਹੁੰਦਾ ਨਾ ਉਹਨੂੰ ਵਿਚਾਰੇ ਨੂੰ ਲੱਭ ਦੋ ਤਾਂ ਆਪਣੀ ਜਗ੍ਹਾ ਤੇ ਭੁੱਜ ਜਾਂਦੇ, ਸਾਨੂੰ ਤਾਂ ਕਿਤੇ ਭੇਜੋ ਅਸੀਂ ਕਿਸੇ ਹੋਰ ਹੀ ਪਾਸੇ ਨੂੰ ਚੱਲ ਜਾਂਦੇ।
1: ਗਧਾ ਜਿਹੜਾ ਉਹ ਰੂੜੀਆਂ ਤੋਂ ਚੱਲਦੇ ਛੱਪੜ ਚੋਂ ਪਾਣੀ ਪੀ ਕੇ ਸਾਰੀ ਦਿਹਾੜੀ ਇੱਟਾਂ ਢੋ ਸਕਦਾ, ਉਸ ਤੋਂ ਹਾਰਡ ਵਰਕਿੰਗ ਕੋਈ ਜਾਨਵਰ ਹੋਰ ਹੈ ਹੀ ਨਹੀਂ। ਗੁੱਸੇ ਚ ਆਦੇ ਨਾ ਤੂੰ ਕੁੱਤਾ ਹੈ, ਉਹ ਕੁੱਤੇ ਜਿਹਨਾਂ ਦੇ ਵਫ਼ਾਦਾਰੀ ਜਾਨਵਰ ਕੋਈ ਨਹੀਂ ਹੈਗਾ। ਸਾਡੇ ਸਮਾਜ ਦੀ ਮਾਤੀ ਪੁੱਠੀ
0: ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ। ਸਿੱਖਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਕਿਤਾਬੀ ਗਿਆਨ ਜਿਹੜਾ ਅੱਜ ਕੱਲ੍ਹ ਸਾਡੇ ਉੱਪਰ ਚੱਲਦਾ ਵਾ, ਪੁੱਤ ਨੰਬਰ ਚਾਹੀਦੇ, ਨੰਬਰ ਚਾਹੀਦਾ ਸੀ। ਨੰਬਰਾਂ ਦੇ ਚੱਕਰਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਮਾਨਸਿਕ ਸਕਰ ਹੈਗਾ ਉਹਨੂੰ ਟੋਟਲੀ ਖਤਮ ਕਰ ਦਿੱਤਾ, ਸੋਚ ਨੂੰ ਖਤਮ ਕਰ ਦਿੱਤਾ, ਨੰਬਰਾਂ ਤੱਕ ਸੀਮਿਤ ਕਰ ਦਿੱਤਾ। ਉਹਨਾਂ ਨੂੰ ਮਤਲਬ ਇੱਕ ਮਸ਼ੀਨ ਬਣਾ ਤਾ ਕਿ ਨੰਬਰ ਲਓ, ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋਇਆ ਕਰਦਾ ਦੁਨੀਆਂ ਦੇ ਵਿੱਚ। ਜੇ ਉਹ ਸਕੂਲ ਜਾਂਦੇ ਆ, ਸਕੂਲ ਤੋਂ ਘਰ ਨੂੰ ਆਉਂਦੇ ਆ, ਆਉਂਦਿਆਂ ਨੂੰ ਟਿਊਸ਼ਨ ਤੇ ਭੇਜ ਦਿੰਦੇ, ਰਾਤ ਨੂੰ ਆ ਕੇ ਵਿਚਾਰੇ ਸੌ ਜਾਂਦੇ, ਮਾਂ ਪਿਓ ਦੇ ਨਾਲ ਕੋਈ ਇੰਟਰੈਕਸ਼ਨ ਨਹੀਂ ਹੈ, ਭੈਣ ਭਰਾਵਾਂ ਨੂੰ ਕੋਈ ਨਹੀਂ ਹੈ, ਕਿਸੇ ਚੀਜ਼ ਦਾ ਕੋਈ ਬੌਧਿਕ ਗਿਆਨ ਨਹੀਂ ਹੈਗਾ, ਕਿਤਾਬੀ ਗਿਆਨ।
1: ਆਪਣਾ ਕੈਪਟਨ ਸਾਹਿਬ ਫਰਜ਼ ਕਰ ਲਓ ਕੋਈ ਬਿਲਡਿੰਗ ਡਿੱਗ ਪੈਂਦੀ ਹੈ, ਹਾਂਜੀ
0: ਹਾਂਜੀ,
1: ਉਹਦੇ ਵਿੱਚ 4-5 ਬੰਦੇ ਮਰ ਜਾਂਦੇ ਨੇ ਤੇ ਇੱਕ ਬੱਚਾ ਕਿਤੇ ਬਚ ਜਾਂਦਾ ਹੈ, ਠੀਕ ਹੈ। ਜਦੋਂ ਬੱਚੇ ਨੂੰ ਮਤਲਬ ਕਿ ਫੜਨਗੇ ਪਤਾ ਲੱਗੇਗਾ ਉਹ ਬਚ ਗਿਆ, ਉਹ ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ, ਉਹ ਬਾਕੀਆਂ ਨੂੰ ਲਾਚੀਆਂ ਦਾ ਬਾਗ ਰੱਬ ਦਾ ਜਾ ਰਿਹਾ ਸੀ, ਉਹ ਜਿਹੜੇ ਵਿਚਾਰੇ ਮਰ ਗਏ ਹੈਗੇ ਨੇ, ਹੈ ਉਹਨਾਂ ਨੇ
0: ਕਿਹਾ
1: ਜੇ ਇੱਕ ਵੀ ਬਚ ਗਏ ਉਹਨਾਂ ਚੋਂ ਕੋਈ ਵੀ, ਜਿਸਕੋ ਰਾਖੇ ਸਾਈਆਂ, ਉਹ ਬਾਕੀਆਂ ਦਾ ਸਾਈ ਨਹੀਂ ਸੀ, ਉਹ ਜਦੋਂ ਬਿਲਡਿੰਗ ਡਿੱਗੀ ਹੈ ਇਹਦਾ ਹੀ ਇਕੱਲੇ ਦਾ ਸਾਈ ਸੀ ਉਹ। ਪਤਾ ਨਹੀਂ ਕਿਹੜੇ ਕਿਹੜੇ ਤਰਕ ਤੇ ਸਾਡਾ ਸਮਾਜ ਜਿਹੜਾ ਉਹ ਗੱਲਾਂ ਕਰਦਾ, ਸਮਝ ਹੀ ਨਹੀਂ
0: ਸਰ। ਐਕਚੁਲੀ ਚੱਕਰ ਕੀ ਹੋਇਆ ਨਾ, ਉਹ ਇੱਕ ਚੀਜ਼ ਮੈਂ ਉਹ ਕਹਿਣ ਲੱਗਾ, ਸਾਡੇ ਮੈਂ ਬਾਰ ਬਾਰ ਆਪਣੇ ਪਿਤਾ ਜੀ ਦਾ ਨਾਂ ਲੈਂਦਾ ਹੋਇਆ, ਉਹ ਕਹਿੰਦੇ ਹੁੰਦੇ ਸੀ ਕਿ ਮੈਂ ਤੇਰਾ ਪਿਓ ਹਾਂ, ਤੂੰ ਮੈਨੂੰ ਮਿਲਣਾ ਤੇ ਤੂੰ ਪਿੰਡ ਦਾ ਕੋਈ ਬੰਦਾ ਪਾ ਕੇ ਵਿੱਚ ਲਿਆਉਣਾ ਕਿ ਮੈਂ ਆਪਣੇ ਪਿਓ ਨੂੰ ਮਿਲਣਾ, ਤੇਰੇ ਵਰਗਾ ਮੂਰਖ ਕਿਹੜਾ
1: ਕਿਹੜਾ ਮੂਰਖ। ਬਿਲਕੁਲ,
0: ਜੇ ਆਪਾਂ ਪਰਮਾਤਮਾ ਦਾ ਕਹਿੰਦੇ ਠੀਕ ਹੈ, ਕੋਈ ਮਤਲਬ ਕਿ ਯੂਨੀਵਰਸਲ ਪਾਵਰ ਹੋਏਗੀ ਵੀ ਚਾਹੀਦੀ ਹੈ, ਠੀਕ ਹੈ ਨਾ, ਹੈ ਵੀ ਹੈ, ਕਿਉਂਕਿ ਸਾਡੇ ਜਿੰਨੇ ਗ੍ਰੰਥ ਹੈ, ਜਿੰਨੇ ਸਾਡੇ ਗੁਰੂ ਹੈ, ਜਾਂ ਜਿੰਨੇ ਵੀ ਸਾਡੇ ਸਪਿਰਚੁਅਲ ਲੀਡਰ ਹੋਏ, ਉਹਨਾਂ ਨੇ ਕਿਹਾ ਵੀ ਕੁਛ ਨਾ ਕੁਛ ਹੈ। ਲੇਕਿਨ ਅਗਰ ਮੈਂ ਉਹਨਾਂ ਨੂੰ ਮਿਲਣਾ, ਜਦ ਮੈਨੂੰ ਮੰਨ ਲਓ ਕਿ ਤੁਸੀਂ ਜਰਮਨੀ ਜਾਂਦੇ, ਜਰਮਨ ਤੁਹਾਨੂੰ ਡਾਇਰੈਕਟ ਵੀਜ਼ਾ ਦੇ ਕਰਦਾ ਕਿ ਬਾਜਵਾ ਸਾਹਿਬ ਮੈਂ ਤੁਹਾਨੂੰ ਵੀਜ਼ਾ ਦੇ ਕਰਨਾ, ਤੁਸੀਂ ਏਅਰਪੋਰਟ ਤੋਂ ਫਲਾਈਟ ਫੜੋ ਵੀ ਜਰਮਨੀ ਆ ਜਾਓ ਤੇ ਤੁਸੀਂ ਫੇਰ ਉੱਥੇ ਜਲੰਧਰ ਆ ਕੇ ਏਜੰਟ ਫੜ ਲਓ।
1: ਜੀ ਬਿਲਕੁਲ,
0: ਤੇ ਇਹ ਜਿਹੜੇ ਵਿੱਚ ਬੈਠੇ ਹੈਗੇ ਆ, ਇਹ ਜਿਹੜੇ ਸਾਰੇ ਏਜੰਟ ਪਏ ਹੋਏ ਸਾਲ, ਮੈਂ ਸੋਰੀ ਮੈਨੂੰ ਮਾਫ ਕਰਿਓ, ਠੀਕ ਹੈ ਠੀਕ ਹੈ। ਕਹਿੰਦੇ ਕਿ ਇਸ ਕਰਕੇ ਇਹਨਾਂ ਲੋਕਾਂ ਤੋਂ ਬਚਣ ਦੀ ਸਾਨੂੰ ਬਹੁਤ ਜ਼ਰੂਰਤ ਹੈ। ਇੱਥੇ ਜਿਹੜਾ ਗੁਰੂ ਹੁੰਦਾ ਨਾ, ਅਸਲੀ ਗੁਰੂ ਹੁੰਦਾ, ਗੁਰੂ ਇੱਥੇ ਟੀਚਰ ਹੀ ਹੁੰਦਾ। ਹਾਂਜੀ, ਅਧਿਆਪਕ ਉਹਨੂੰ ਤਾਂ ਮਾਂ ਹੁੰਦੀ ਹੈ। ਅਗਰ ਜਿਹੜਾ ਗੁਰੂ ਕਹਿੰਦਾ ਕਿ ਮੇਰੇ ਪਿੱਛੇ ਚੱਲੋ, ਉਹ ਗੁਰੂ ਨਹੀਂ, ਉਹ ਪਖੰਡੀ ਹੈ। ਗੁਰੂ ਇਹ ਸਿੱਖਿਆ ਦਿੰਦਾ ਕਿ ਬੱਚੇ ਆਪਣਾ ਰਸਤਾ ਤੁਸੀਂ ਖੁਦ ਤਿਆਰ ਕਰੋ, ਕਿਉਂਕਿ ਜ਼ਿੰਦਗੀ ਦੀਆਂ ਆਉਣ ਵਾਲੀਆਂ ਔਕੜਾਂ ਤੁਹਾਨੂੰ ਖੁਦ ਹੀ ਸਾਂਭਣੀਆਂ ਪੈ ਰਹੀਆਂ। ਮੈਂ ਤਾਂ ਤੁਹਾਨੂੰ ਇੱਥੋਂ ਤੱਕ ਬਿਲਕੁਲ
2: ਤੁਸੀਂ ਠੀਕ ਕਹਿ ਰਹੇ ਹੋ। ਆਪਣਾ ਕਹਿੰਦੇ ਸਾਹਿਬ ਮਹਾਨ ਵਿਦਵਾਨ ਓਸ਼ੋ ਜੀ ਹੁਣੀ ਕਹਿੰਦੇ ਨੇ ਕਿ ਜਦੋਂ ਕੋਈ ਅੰਧ ਵਿਸ਼ਵਾਸੀ ਅਨਪੜ੍ਹ ਪਖੰਡੀ ਸਾਧ ਦਾ ਤਰੀਤ ਆਪਣੇ ਡੌਲੇ ਨਾਲ ਬੰਨ ਲੈਂਦਾ ਤੇ ਉਹ ਮਨੋਵਿਗਿਆਨਕ ਤੌਰ ਤੇ ਤਿਆਰ ਹੋ ਜਾਂਦਾ, ਉਹਨੂੰ ਸ਼ਕਤੀ ਮਿਲ ਜਾਂਦੀ ਹੈ ਵੀ ਹੁਣ ਮੈਨੂੰ ਕੁਝ ਨਹੀਂ ਹੋਣਾ। ਇੱਕ ਉਹ ਅੰਧ ਵਿਸ਼ਵਾਸ ਹੈ, ਮੂਰਖ ਵਾਸਤੇ ਤਾਕਤ ਹੁੰਦੀ ਹੈ। ਜਿਹਦਾ ਦਿਮਾਗ ਕੰਮ ਕਰਦਾ ਉਹ ਸੋਚਦਾ ਕਿ ਇਹ ਤਰੀਤ ਕੀ ਕਰ ਲਏਗਾ। ਹੁਣ ਮੁੰਡੇ ਕੋਈ ਘੋਲਦਾ ਤੇ ਉਹਦੇ ਤਰੀਤ ਬਣ ਦੇਣਗੇ ਕਿ ਜਾਂ ਤੇਰ ਤੂੰ ਢਾਹੇਗਾ ਹੀ ਢੱਠੇਗਾ ਨਹੀਂ। ਉਹਦੇ ਨੂੰ ਇੱਕ ਸ਼ਕਤੀ ਮਿਲ ਜਾਂਦੀ ਹੈ ਕਿ ਹੁਣ ਬਾਬੇ ਦਾ ਤਰੀਤ ਇੱਥੇ ਵੱਜ ਗਿਆ, ਹੁਣ ਮੇਰੇ ਚ ਅਥਾਹ ਤਾਕਤ ਆ ਗਈ, ਜਾਂ ਮੇਰੀ ਬਿਮਾਰੀ ਦੂਰ ਹੋ ਜਾਣੀ ਹੈ, ਠੀਕ ਹੈ, ਜਾਂ ਮੈਂ ਪਾਸ ਹੋ ਜਾਣਾ, ਜਾਂ ਜੋ ਵੀ ਹੈ, ਜਾਂ ਮੇਰੀ ਤਰੱਕੀ ਹੋ ਜਾਣੀ ਹੈ, ਜਾਂ ਪੈਸਾ ਆਏਗਾ ਕਿਤੇ ਨਾ ਕਿਤੇ, ਉਹ ਬਾਬੇ ਨੇ ਮੈਨੂੰ ਤਰੀਤ ਦੇ ਦਿੱਤਾ। ਕਿਉਂਕਿ ਉਹਦਾ ਨੌਲੇਜ ਲਿਮਿਟਿਡ ਹੈ, ਉਹਨੂੰ ਅੰਧ ਵਿਸ਼ਵਾਸ ਚੋਂ ਹੌਸਲਾ ਮਿਲਿਆ। ਪਰ ਜਿਹੜਾ ਐਜੂਕੇਟਡ ਹੈ ਉਹ ਸੋਚੇਗਾ ਕਿ ਇਹ ਤਰੀਤ ਮੈਨੂੰ, ਮੈਂ ਘੋਲਾਂਗਾ ਤੇ ਤਰੀਤ ਕਿਸ ਤਰ੍ਹਾਂ ਮੈਨੂੰ ਬਚਾ ਲੇਗਾ, ਜ਼ੋਰ ਤੇ ਮੇਰਾ ਲੱਗਣਾ ਕਿ ਤਰੀਤ ਦਾ ਲੱਗਣਾ। ਤਰੱਕੀ ਮੇਰੀ ਦਿਮਾਗ ਨਾਲ ਹੋਣੀ ਹੈ ਕਿ ਤਰੀਤ ਨਾਲ ਹੋਣੀ ਹੈ।
0: ਡਾਕਟਰ ਸਾਹਿਬ ਅੱਜ ਕੱਲ ਚੱਕਰ ਪਤਾ ਕੀ ਹੋਇਆ, ਪਹਿਲੇ ਲੋਕਾਂ ਦੇ ਵਿਚ ਇਕ ਟਾਈਮ ਤੇ ਆਸਥਾ ਹੁੰਦੀ ਸੀ, ਉਹ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ, ਜਿੱਥੇ ਵੀ ਜਾਣਾ ਸ਼ਰਧਾ ਦੇ ਨਾਲ ਸਿਰ ਝੁਕਾਉਂਦੇ ਹੁੰਦੇ।
2: ਕਿਉਂ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ ਭਲਾ, ਕਿਉਂ?
0: ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਜਿਹੜੇ ਉਸ ਵੇਲੇ ਗੁਰੂ ਮਿਲਦੇ ਸੀ ਅੱਛੀ ਸਿੱਖਿਆ, ਆਪਣੇ ਪਿੱਛੇ ਨਹੀਂ ਲਾਉਂਦੇ ਉਹਨਾਂ ਨੂੰ। ਉਹਨਾਂ ਨੂੰ ਕੋਈ ਆਇਆ ਵੀ ਕਿ ਮੇਰੇ ਤੋਂ ਇੰਨੇ ਚੜਾ ਦੇ, ਮੇਰੇ ਕੋਲ ਤੂੰ ਤਬੀਅਤ ਬਣਵਾ ਲਾ। ਉਹ ਕਹਿੰਦੇ ਕਿ ਬੱਚੇ ਆਪਣਾ ਕੰਮ ਕਰੋ, ਆਪਣੇ ਪਰਿਵਾਰ ਦੇ ਵਿਚ ਸਭ ਤੋਂ ਵੱਡੀ ਸੁੱਖ ਸ਼ਾਂਤੀ ਤੁਹਾਡੇ ਪਰਿਵਾਰ ਦੇ ਵਿਚ। ਤੇ ਲੋਕੀ ਤਾਂ ਉਹਨਾਂ ਨੂੰ ਮੱਥਾ ਦੇਖਦੇ ਹੈਗੇ ਕਿ ਯਾਰ ਇਹਨਾਂ ਦੇ ਨਾਲ। ਅੱਜ ਕੱਲ ਕੀ ਹੈ ਕਿ ਇਹ ਲੋਕਾਂ ਨੂੰ ਡਰਾ ਕੇ ਰੱਖਿਆ ਇਹਨਾਂ ਨੇ, ਤੇ ਹੁਣ ਲੋਕੀ ਸਰਦਾ ਨਾਲ ਸਿਰ ਨੀ ਝੁਕਾਉਂਦੇ, ਹੁਣ ਡਰ ਕੇ ਸਿਰ ਝੁਕਾਉਂਦੇ ਹੈਗੇ।
2: ਗੱਲ ਏਦਾਂ ਕਿ ਇੱਕ ਸ਼ੇਰ ਹੈ ਜਿੱਥੇ, ਸ਼ੇਰ ਤੇ ਮੈਂ ਤੁਹਾਨੂੰ ਬਾਅਦ ਚ ਸੁਣਾਉਣਾ ਵਾ, ਜਿੱਥੇ ਚਾਰ ਕੁੜੀਆਂ ਪਈਆਂ ਨੇ ਨਾ ਸੜਕ ਦੇ ਕੰਢੇ ਤੇ, ਦੋ ਟਾਕੀਆਂ ਕਿੱਕਰ ਨਾਲ ਵੱਜੀਆਂ ਨੇ ਨਾ, ਉੱਥੇ ਜਿਹੜਾ ਨਹੀਂ ਉਹ ਨੱਕ ਰਗੜ ਕੇ ਜਾਏਗਾ। ਜੇ ਇੱਟਾਂ ਵਾਲੀ ਰੇਹੜੀ ਆਈ ਹੈ ਤੇ ਉੱਥੇ ਦੋ ਚਾਰ ਇੱਟਾਂ ਸੁੱਟ ਜਾਏਗਾ, ਤੇ ਕੋਈ ਇੱਟਾਂ ਲੈ ਕੇ ਜਾਣ ਡਿਆ ਔਰ ਪੰਜ ਸੱਤ ਇੱਟਾਂ ਉੱਥੇ ਸੁੱਟ ਜਾਏਗਾ, ਤੇ ਅਫਵਾਹ ਹੋਏਗੀ ਕਿ ਜਿਹੜਾ ਇੱਥੇ ਇੱਟਾਂ ਵਾਲੀ ਰੇਹੜੀ ਨਹੀਂ ਇੱਟਾਂ ਸੁੱਟ ਕੇ ਜਾਏਗੀ ਉਹਦਾ ਐਕਸੀਡੈਂਟ ਹੋ ਜਾਏਗਾ, ਜਾਂ ਪੁਲਿਸ ਵਾਲੇ ਉਹਦਾ ਚਲਾਨ ਕਰ ਦੇਣਗੇ
0: ਸਾਰੇ।
2: ਇੰਨੀਆਂ ਕਿੱਟਾਂ ਇਕੱਠੀਆਂ ਹੋ ਜਾਣਗੀਆਂ, ਪਹਿਲਾਂ ਇੱਕ ਕਮਰਾ ਪਏਗਾ, ਫਿਰ ਦੂਸਰਾ ਕਮਰਾ, ਫਿਰ ਤੀਸਰਾ, ਫਿਰ ਉੱਥੇ ਬਿਲਡਿੰਗ, ਫਿਰ ਉੱਥੇ ਉਹ ਜਗ੍ਹਾ ਬਣਨੀ ਸ਼ੁਰੂ ਹੋ ਜਾਏਗੀ। ਸੋ ਭਾਵੇਂ ਇੱਕ ਮਿੰਟ ਦਿਓ, ਤੁਸੀਂ ਗੱਲ ਇਰਸ਼ਾਦ ਦੀ ਇੱਕ ਬਣਾ ਕੇ ਨਾ ਕਵਰ ਜਿਹੀ, ਤੇ ਉਹਦੇ ਉੱਤੇ ਸੱਤ ਇੱਟਾਂ ਧਰ ਕੇ ਤੇ ਲਾਗੇ ਦੀਵਾ ਜਗਾ ਦਿਓ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਤੇ ਇੱਕ ਸ਼ੇਰ ਹੈ ਕਿ ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾ ਮੰਗਣੇ ਪਹੁੰਚੇ ਥੇ, ਉਸ ਜਗ੍ਹਾ ਪਰ ਕਾਫੀ ਲੋਕੀ ਮੰਨਤਾ ਮੰਗਣੇ ਪਹੁੰਚੇ ਸੇ, ਪਿਛਲੇ ਸਾਲ ਜਹਾਂ ਹਮਨੇ ਮਰਾ ਹੁਆ ਕੁੱਕੜ ਦੱਬਾ ਥਾ।
0: ਇੱਕ ਬੰਦਾ ਨਾ ਰੋਜ਼ ਜਾਂਦਾ ਹੁੰਦਾ ਜੀ, ਕਿਤੇ ਉਹਨੂੰ ਦੇਖਿਆ ਕਿ ਇੱਕ ਉੱਥੇ ਕੋਈ ਕਵਰ ਜਿਹੀ ਬਣੀ ਸੀ, ਤਾਂ ਉਹਦੇ ਉੱਤੇ ਇੱਕ ਨਾ ਬੰਦੇ ਨੇ ਬੜਾ ਰੋਣਾ ਰੋਜ਼। ਉਹਨੂੰ ਸੋਚਿਆ ਯਾਰ ਮਤਲਬ ਇੰਨਾ ਪਿਆਰ ਇਹਦੇ ਨਾਲ ਕੀ ਹੋ ਗਿਆ, ਤੇ ਉਹਨੂੰ ਵੀ ਇੱਕ ਦਿਨ ਦੇਖਿਆ ਤਾਂ ਉੱਤੇ ਦੋ ਪੈਸੇ ਚੜਾਏ ਤਾਂ ਉਹ ਵੀ ਮੱਥਾ ਟੇਕ ਕੇ ਨਿਕਲ ਗਿਆ। ਅੱਛਾ ਜਿਹੜਾ ਬੰਦਾ ਰੋਜ਼ ਕਰਦਾ ਉਹਨੂੰ ਦੇਖਿਆ ਯਾਰ ਇਹ ਤਾਂ ਸਾਧਨ ਹੋ ਗਿਆ। ਉਹਨੇ ਕੀ ਕੀਤਾ, ਜੇ ਕਹਿਣ ਲੱਗ ਪਏ ਲੋਕਾਂ ਨੂੰ ਜਾ ਕੇ ਦੱਸਿਆ ਯਾਰ ਵੀ ਉੱਥੇ ਤਾਂ ਮਤਲਬ ਉਹ ਬੜੇ ਮਤਲਬ ਦਿਲੀ ਤੌਰ ਤੇ ਰੱਬ ਨੇ ਮਿਲਦਾ ਰੋਂਦਾ ਆ, ਉਹਨੂੰ ਚੁੰਮਦਾ ਆ ਉਹ ਕਬਰ ਨੂੰ, ਤੇ ਲੋਕੀ ਵੀ ਮੇਰੇ ਵਰਗੇ ਆਉਣ ਲੱਗ ਪਏ, ਪੈਸੇ ਕਹਿਣ ਲੱਗ ਪਏ, ਕੋਈ ਹੌਲੀ ਹੌਲੀ ਉੱਥੇ ਸਮਾਧੀ ਬਣਾਤੀ ਜੋ ਵੀ ਚੌਵੀ ਸੌ ਰਹਿ ਗਏ ਕਬਰ ਦੇ ਉੱਤੇ। ਅੱਛਾ, ਉਹ ਬਾਅਦ ਵਿਚ ਕੀ ਹੋਇਆ ਕਿ ਉਹ ਜਿਹੜਾ ਬਾਬਾ ਸੀ ਉਹਨੇ ਜਿੱਤਾਂ ਨੂੰ ਫਿਰ ਖੋਤਾ ਇੱਕ ਸਜਾ ਦੇ ਕੋਲ ਉਹਨੇ ਉਹ ਬੰਦੇ ਨੂੰ ਖੋਤਾ ਦਿੱਤਾ ਜਿਹਨੂੰ ਪਹਿਲੀ ਵਾਰੀ ਪਾਇਆ ਜਿਹੜਾ ਇਹ ਠੀਕ ਹੈ। ਉਹਨੇ ਇੱਕ ਦਿਨ ਪੁੱਛਿਆ ਜਦੋਂ ਬੜੀ ਸਰਧਾ ਹੋ ਗਈ ਸਭ ਕੁਛ ਹੋ ਗਿਆ ਬੜਾ ਹੋ ਗਿਆ ਘਬਰਾ ਕੇ ਭਾਂਡੇ ਭੁੰਡੇ ਧੋਂਦਾ ਸੀ, ਉਹਨੇ ਉਸ ਬਾਬੇ ਨੂੰ ਪੁੱਛਿਆ ਮੈਨੂੰ ਇਹ ਦੱਸ ਵੀ ਜਗ੍ਹਾ ਇੰਨੀ ਸੱਤਿਆ ਵਾਲੀ ਵੀ ਇਹ ਕੀ ਹੈ ਚਾਹੁੰਦਾ ਕੁਛ ਨਹੀਂ ਹੈ ਸੱਤਿਆ ਵਾਲੀ ਤੂੰ ਬਣਾਈ ਹੈ ਜਿਹੜਾ ਖੋਤਾ ਨੇ ਇਹਦੀ ਮਾਂ ਸਹੀ ਕਹਿੰਦਾ ਮੈਨੂੰ ਕਹਿੰਦੇ ਦਿੱਤੇ ਮੈਂ ਚੱਲ ਲੱਗਾ ਭਾਂਡੇ ਧੋਂਦਾ ਹੁੰਦਾ ਸੀ ਕਹਿੰਦਾ ਉਹ ਮਰ ਗਈ ਮੈਂ ਤਾਂ ਤਾਰ ਹੁੰਦਾ ਸੀ ਮੈਂ ਹੁਣ ਕੀ ਕਰੂੰਗਾ ਖੋਤਾ ਛੋਟਾ ਤੂੰ ਪੈਸੇ ਚੜਾ ਕੇ ਉਹਦੇ ਉੱਤੇ ਤੇ ਹੌਲੀ ਹੌਲੀ ਬਾਕੀਆਂ ਨੂੰ ਆਦਤ ਪਾਈ ਖੋਤਾ ਵੱਡਾ ਹੋ ਜਾਵੇ ਤੈਨੂੰ ਦਿੱਤਾ ਤੇ ਮੇਰੀ ਹੁਣ ਦੁਕਾਨ ਚੱਲ ਪਈ
1: ਇੱਕ ਬਾਬੇ ਤੇ ਦੂਜੇ ਤਾਂਤਰਿਕ ਜਿਹੜੇ ਨੇ ਇਹ ਮੁਕਾਬ ਮੈਂ ਕਹਿੰਦਾ ਜੀ ਕੰਧਾਂ ਤੇ ਲਿਖਿਆ ਤਾਂਤਰਿਕਾਂ ਨੇ ਬੋਰਡ 12 ਘੰਟੇ ਵਿਚ ਤੁਹਾਡੀ ਮਹਿਬੂਬਾ ਤੁਹਾਡੇ ਕਦਮਾਂ ਚ
0: ਪਤਾ ਲੱਗਦਾ ਜੀ ਬਾਬੇ ਕੋਲ ਜਾ ਵੀ ਇਹਦੀ ਆਪਣੀ ਕਦੇ ਨੀ ਦੌੜ ਗਈ
1: ਉਹ ਤੇ ਪ੍ਰਾਈਵੇਟ ਗੱਲ ਹੈ ਆਪਣੀ ਤੇ ਤੁਹਾਡੀ ਘਰ ਨਹੀਂ ਵਸੀ ਦੂਜਿਆਂ ਨੇ ਤੁਹਾਡੇ ਕਦਮਾਂ ਚ ਰੁੱਸੀ ਹੋਈ ਮਹਿਬੂਬਾ ਹੋਏ ਤੁਸੀਂ ਕੋਈ ਔਰਤ ਵਰਤ ਚ ਕਰਨੀ ਹੋਵੇ ਇੱਕ ਵਾਰੀ ਮੈਂ ਇੱਕ ਬੰਦਾ ਪ੍ਰਸਾਦ ਕੋ ਗਿਆ ਬੜੇ ਤਵੀਤ ਦਿੰਦਾ ਹੁੰਦਾ ਸੀ ਫਲਾਣੀ ਚੀਜ਼ ਦਾ ਤਵੀਤ ਉਹਦਾ ਤਵੀਤ ਇਹਦਾ ਤਵੀਤ ਉਹਦਾ ਤਵੀਤ ਕਰ ਕਰਕੇ ਨਾ ਤੇ ਉਹ ਨਾ ਬੰਦਾ ਉਹਦੇ ਕੋਲ ਗਿਆ ਤੇ ਕਹਿੰਦਾ ਵਾ ਬਈ ਆਪਣਾ ਜੀ ਮੈਨੂੰ ਬਾਬਾ ਜੀ ਇੱਕ ਤਵੀਤ ਚਾਹੀਦਾ ਮੈਨੂੰ ਲੋਕੀ ਤੇ ਬਿਮਾਰੀਆਂ ਦੇ ਤਵੀਤ ਲੈਂਦੇ ਸੀ ਲਾਟਰੀ ਨਿਕਲਦੇ ਤਵੀਤ ਜਾਂ ਤਰੱਕੀ ਦੇ ਉਹ ਕਹਿੰਦਾ ਹਾਂਜੀ ਦੱਸੋ ਕਹਿੰਦਾ ਜੀ ਮੈਨੂੰ ਤਵੀਤ ਦਿਓ ਮੇਰੀ ਜਨਾਨੀ ਬਹੁਤ ਲੜਾਕੀ ਹੈ ਤੇ ਮੈਂ ਉਹ ਵੱਸ ਚ ਕਰਨੀ ਹੈ ਤੇ ਬਾਬਾ ਕਹਿੰਦਾ ਪੁੱਤਰ ਕਿਸੇ ਵੀ ਦੁਨੀਆਂ ਚ ਪ੍ਰੋਬਲਮ ਦਾ ਤਵੀਤ ਮੰਗੇਗਾ ਮੈਂ ਤੈਨੂੰ ਦੇ ਸਕਦਾ ਪਰ ਆਪਣੀ ਜਨਾਨੀ ਵੱਸ ਚ ਨਹੀਂ ਹੋ ਸਕਦੀ ਉਹ ਕਹਿੰਦਾ ਬਾਬਾ ਜੀ ਤੁਸੀਂ ਇੰਨੇ ਪਹੁੰਚੇ ਹੋ ਕੋਸ਼ਿਸ਼ ਤੇ ਕਰੋ ਕਿ ਕੋਈ ਤਰੀਕਾ ਤੇ ਲੱਭੋ ਉਹ ਕਹਿੰਦਾ ਜੇ ਕੋਈ ਤਰੀਕਾ ਹੁੰਦਾ ਤੇ ਮੈਂ ਘਰ ਬਾਰ ਛੱਡ ਕੇ ਸਾਧ ਹੀ ਕਿਉਂ ਬਣਦਾ ਮੇਰੀ ਜਨਾਨੀ ਆਹੋ ਤੇ ਉਹ ਕਹਿੰਦਾ ਮੇਰੀ ਜਨਾਨੀ ਨਾ ਮੈਨੂੰ ਗੱਲ ਤੇ ਕੋਈ ਨਾ ਕੋਈ ਪੰਗਾ ਲੱਭ ਲੈਂਦੀ ਹੈ ਦੱਸ ਚਲੋ ਤੁਸੀਂ ਤਵੀਤ ਨਹੀਂ ਦੇ ਸਕਦੇ ਕਿ ਮੈਨੂੰ ਕੋਈ ਹਦਾਇਤਾਂ ਹੀ ਦਿਓ ਕਿ ਮੇਰੀ ਕਿਸ ਤਰ੍ਹਾਂ ਉਹਨੂੰ ਮੈਂ ਐਡਜਸਟਮੈਂਟ ਮੇਰੀ ਉਹਦੇ ਨਾਲ ਹੋ ਸਕਦੀ ਕਹਿੰਦਾ ਕੋਈ ਏਡੀ ਵੱਡੀ ਗੱਲ ਹੀ ਨਹੀਂ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਤੂੰ ਉਹਦੀ ਹਰ ਗੱਲ ਦੀ ਤਾਰੀਫ਼ ਕਰਿਆ ਕਰ ਖਾਸ ਕਰਕੇ ਖਾਣੇ ਦੀ ਹਾਂਜੀ ਜਦੋਂ ਖਾਣਾ ਬਣਾਏ ਕਿਸੇ ਕੰਮ ਦਾ ਨਾ ਹੋਏ ਤੇ ਤੂੰ ਕਹਿਣਾ ਹੋਏ ਹੋਏ ਅੱਜ ਤੇ ਮਜ਼ਾ ਹੀ ਆ ਗਿਆ ਭਾਈ ਕਿਆ ਬਾਤ ਕਿਆ ਬਾਤ ਤੇ ਉਹ ਪਹਿਲਾਂ ਨਾ ਆਪਣੀ ਜਨਾਨੀ ਦੀ ਖਾਣੇ ਤੋਂ ਹੀ ਨੁਕਤਾਚੀਨੀ ਜ਼ਿਆਦਾ ਕਰਦਾ ਰਿਹਾ ਹੁੰਦਾ ਹੈ ਉਹ ਕਹਿੰਦਾ ਬਾਬਾ ਜੀ ਤੁਹਾਡੀ ਗੱਲ ਠੀਕ ਹੈ ਬਹੁਤੀ ਵਾਰੀ ਮੈਂ ਆਪਣੇ ਨੁਕਤਾਚੀਨੀ ਵਾਈਫ ਦੀ ਖਾਣਾ ਕਹਿੰਦਾ ਮੂਰਖਾ ਕਦੀ ਵੀ ਵਾਈਫ ਦੀ ਇੰਨੀ ਨੁਕਤਾਚੀਨੀ ਖਾਣੇ ਤੋਂ ਨਹੀਂ ਖਰੀਦੀ ਹੁੰਦੀ ਹੁਣ ਤਾਰੀਫ਼ ਕਰਨੀ ਸ਼ੁਰੂ ਕਰਦੀ ਉਹ ਕਹਿੰਦਾ ਜੀ ਮੈਂ ਕੱਲ ਤੋਂ ਹੀ ਕਰ ਦਿਆਂਗਾ ਤੇ ਕੱਲ ਹੈਗੀ ਸੀ ਜਿਸ ਤਰ੍ਹਾਂ ਦੀਵਾਲੀ ਹੁੰਦੀ ਆ ਘਰ ਵਿਚ ਸਮੋਸੇ ਤੇ ਛੋਲੇ ਤੇ ਨਾਲ ਪੂਰੀਆਂ ਉਹਦੀ ਵਾਈਫ ਨੇ ਲਿਆ ਕੇ ਨਾ ਉਹਦੇ ਅੱਗੇ ਧਰੀਆਂ ਤੇ ਉਹ ਕਹਿੰਦਾ ਵਾਹ ਜੀ ਵਾਹ ਕਿੱਡੀ ਸੋਹਣੀ ਵਾਸ਼ਨਾ ਆ ਰਹੀ ਹੈ ਤੇ ਦੋ ਬੁਰਕੀਆਂ ਖਾ ਕੇ ਕਹਿੰਦਾ ਆਏ ਹਾਏ ਕਮਾਲ ਹੀ ਕਰ ਦਿੱਤੀ ਹੈ ਇਹੋ ਜਿਹਾ ਖਾਣਾ ਜ਼ਿੰਦਗੀ ਚ ਨੀ ਮੈਂ ਕਦੀ ਖਾਧਾ ਹਾਂ ਤੇ ਹਾਂਡੀ ਹੋ ਗਈ ਆ ਉਹ ਵੇਲਣਾ ਚੁੱਕ ਕੇ ਲੈ ਕੇ ਆਈ ਤੇ 2 ਲੱਖ ਚ ਮਾਰ ਕੇ ਕਹਿੰਦੀ ਹੈ ਸਾਰੀ ਉਮਰ ਤੂੰ ਮੇਰੀ ਨੁਕਤਾਚੀਨੀ ਕਰਦਾ ਰਿਹਾ ਅੱਜ ਹੀ ਗੁਆਂਢਣ ਖਾਣਾ ਦੇ ਕੇ ਗਈ ਹੈ ਤੇ ਤੂੰ ਤਾਰੀਫ਼ ਕਰਨ ਲੱਗ ਗਏ ਉਹ ਗੁਆਂਢਣ ਲੋਹੜੀ ਵਾਲੇ ਦਿਨ ਨਹੀਂ ਖਾਣੀ ਤੇ ਉਹ ਵਿਚਾਰਾ ਫੇਰ ਚੱਕੜੇ ਖਾਦ ਖਾ ਕੇ ਬਹਿ ਗਿਆ ਇਹੋ ਜਿਹੇ ਸਾਦਾ ਕੋ ਸਲਾਮਾ ਕੀ ਸਾਧ ਕੀ
0: ਸਰ ਜਿਹੜੀ ਬਾਬਿਆਂ ਦੀ ਸਟੋਰੀ ਸੁਣਾਈ ਨਾ ਮੈਂ ਤੁਹਾਨੂੰ ਦੱਸ ਰਿਹਾ ਮੈਂ 10ਵੀਂ ਚ ਪੜ੍ਹਦਾ ਸੀ ਤੇ ਇੱਕ ਬਾਬਾ ਸੀ ਸਾਡੇ ਲਾਗੇ ਸਾਗੇ ਤੇ ਸਾਡੀ ਮੰਮੀ ਉਹਦੇ ਮੰਗਦੇ ਹੁੰਦੇ ਬਾਬੇ ਬਾਲਕ ਨਾਮ ਦੇ ਚੇਲੇ ਹੁੰਦੇ ਚਲੋ ਮੈਂ ਹਰ ਇੱਕ ਦੀ ਆਸਥਾ ਆ ਗਈ ਅੱਛਾ ਉਹਦੇ ਨਾਲ ਅਸੀਂ ਚਲ ਗਏ ਬਾਬੇ ਬਾਲਕ ਨਾਮ ਦੇ ਉਹ ਬੰਦਾ ਜਿਵੇਂ ਗੱਪਾਂ ਮਾਰੇ ਮੇਰੇ ਨਾਲ ਰਾਤ ਨੂੰ ਨਾਗ ਸੌਂਦਾ ਏਦਾਂ ਹੁੰਦਾ ਜੇ ਹੁੰਦਾ ਉਹ ਹੁੰਦਾ ਅੱਛਾ ਮੈਂ ਨੇਰੀ ਚ ਭਰਤੀ ਹੋ ਗਿਆ ਮੈਂ 5 ਸਾਲ ਬਾਅਦ ਆਇਆ ਮੈਂ ਕਿਹਾ ਵੀ ਉਹ ਬਾਬਾ ਨੂੰ ਦੇਖਿਆ ਮੁੜ ਕੇ ਕਹਿੰਦਾ ਬਾਬਾ ਮਰ ਗਿਆ ਲੱਗਾ ਹੈ ਉਹਨੂੰ ਕੀ ਹੋਇਆ ਉਹਨੇ ਕਹਿਣਾ ਸਾਡੇ ਵਾਸਤੇ ਰੱਥ ਰੱਖੇ ਆ ਉੱਪਰੋਂ ਆਉਂਦੇ ਹੈਗੇ ਫਰਿਸ਼ਤੇ ਉਹਨਾਂ ਨੇ ਮੈਨੂੰ ਲੈਣ ਆਉਣਾ ਸਵਰਗ ਵਿੱਚ ਸਾਡੀ ਜਗ੍ਹਾ ਪੜ੍ਹੀ ਮੈਨੂੰ ਅਸੀਂ ਛੋਟੇ ਹੁੰਦੇ ਸਾਨੂੰ ਵੀ ਕਰਾ ਮੈਂ ਕਿਹਾ ਵੀ ਹੋਇਆ ਕਿ ਹੋਣਾ ਕਿ ਜ਼ਮੀਨ ਦਾ ਚੱਕਰ ਸੀਗਾ ਜਨਾਨੀ ਉਹਦੀ ਵੱਡੇ ਮੁੰਡੇ ਨਾਲ ਨਹੀਂ ਤਾਂ ਵੱਡੇ ਮੁੰਡੇ ਨੂੰ ਕਿੱਲਾ ਘੱਟ ਦਿੱਤੀ
2: ਉਹਨੇ
0: ਚੁੱਕਿਆ ਤਾਂ ਫੋੜਾ ਮਾਰਿਆ ਬਾਬੇ ਦੇ ਲੱਕ ਦੇ ਉੱਤੇ ਸਾਡਾ ਚੂਹਾ ਤੋੜ ਸੁੱਟਿਆ ਬਾਬਾ ਮੁੜ ਕੇ ਠੀਕ ਨੀ ਹੋਇਆ ਸਾਲ ਕੁ ਮੰਜਾ ਕਰਿਆ ਬਾਬਾ ਮੁੜ ਗਿਆ ਉਹ ਸਰਕਾਰੀ ਹੁਣ ਹੱਥ ਆਇਆ ਸੀ ਜਾਂ ਨਹੀਂ ਆਇਆ ਸੀ ਪਰ ਫੋੜਾ ਜ਼ਰੂਰ ਆਇਆ ਜੀ ਉਹ ਗੱਡੀਆਂ ਦੱਸਿਆ ਨੀ ਉਹ ਪੰਡਿਤ ਜੀ ਗਏ ਤਾਂ ਉਹ ਹੋਇਆ ਏਦਾਂ ਉਹਨਾਂ ਨੇ ਪੂਰਾ ਇਹ ਵੀ ਸਾਡੇ ਲਾਗੇ ਹੈ ਜੀ ਪਰਦੇ ਲਾਗੇ ਦੀ ਗੱਲ ਹੈ ਭਗਤ ਨੇ ਨਹੀਂ ਕਾਟਾ ਸੁਣੋ ਮਤਲਬ ਸੱਚੀ ਸਟੋਰੀ ਹੈ ਔਰ ਸਾਡੇ ਲਾਗੇ ਇੱਕ ਬੜੀ ਮਸ਼ਹੂਰ ਗੱਡੀ ਹੈਗੀ ਹੈ ਉਹ ਮਰਕਲ ਕਹਿ ਰਹੇ ਇੱਕ ਟਾਈਮ ਦਿੱਤੇ ਹੈਗੇ ਤੁਸੀਂ ਮਿਨਿਸਟਰ ਵੀ ਰਹਿ ਚੁੱਕੇ ਸੀ ਪੰਜਾਬ ਦੇ ਅੱਛੇ ਮਤਲਬ ਬੜੇ ਜੈਂਟਲ ਅਸ਼ਰੀਫ ਬੰਦੇ ਹੈਗੇ ਔਰ ਕਾਫੀ ਮਤਲਬ ਵਿਦਵਾਨ ਵੀ ਹੈਗੇ ਮਤਲਬ ਪਸੰਦਾਂ ਵਿੱਚ ਨਹੀਂ ਪੈਂਦੇ ਬੰਦਾ ਲੈ ਗਿਆ ਬਾਬਾ ਜੀ ਗੱਡੀ ਚ ਬੈਠੇ ਹੋਏ ਗੱਲ ਜੋਰ ਚ ਲੱਗੇ ਆਈ ਤਾਂ ਚਾਬੀ ਮਤਲਬ ਆਮ ਸੀ ਉਹਨਾਂ ਨੇ ਵਿਚਾਰਿਆਂ ਨੂੰ ਵਿੱਚ ਬਿਠਾ ਦਿੱਤਾ ਤੇ ਵਿੱਚ ਆਪਣੇ ਘਰ ਦੇ ਦੋ ਚਾਰ ਬੰਦੇ ਬਿਠਾਏ ਗਏ ਉੱਥੇ ਵੀ ਥੋੜੀ ਪਹਾੜੀ ਲਈ ਹੈ ਕਾਫੀ ਨੀਵਾਂ ਰਸਤਾ ਕੱਲੇ ਨੂੰ ਵਿਚਾਰੇ ਮਿੰਟਾਂ ਬਾਅਦ ਵੈਸੇ 80 ਸਾਲਾਂ ਦੇ ਹੋਏ ਕਿਤੇ ਘਰ ਚੇ ਪੈਰ ਰੱਖ ਦਿੱਤਾ ਗੱਡੀ ਜਾ ਕੇ 100 ਮੀਟਰ ਦੂਰ ਜਾ ਕੇ ਸਟਾਰਟ ਹੋ ਗਈ ਪੁਲਿਸ ਪਿੱਟ ਜਾ ਕੇ ਉਹਨੂੰ ਵਿਚਾਰੇ ਨੂੰ ਪਤਾ ਨੀ ਲੱਗੇ ਜਾ ਕੇ ਕੰਧ ਚ ਵੱਜੀ ਚਾਰ ਬੰਦੇ ਮਰੇ ਹੋਣ ਦੇ ਸਬੂਤ
2: ਉਹ ਗੱਡੀ ਜਦੋਂ ਰਿੜ ਪਈ ਇਹਦਾ ਪੈਰ ਚੁੱਕਿਆ ਗਿਆ ਹੋਣਾ ਤੇ ਫਿਰ ਗੱਡੀ ਸਟਾਰਟ ਹੋ ਪਈ ਹੋਣੀ ਹੈ ਜਗੇਰ ਚ
0: ਗੱਡੀ ਸਟਾਰਟ ਹੋ ਗਈ ਗੱਡੀ ਮੁੜ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨੀ ਕਿਉਂਕਿ ਉਹ ਕੋਈ ਡਰਾਈਵਰ ਸੀਗਾ
2: ਡਰਾਈਵਰ ਸੀ
0: ਠੀਕ ਹੈ ਬੰਦੇ ਵੀ ਮਰੇ ਗੱਡੀ ਵੀ ਟੁੱਟੀ ਪਰ ਕਹਿਣ ਦਾ ਇਹ ਮਤਲਬ ਹੈਗਾ ਠੀਕ ਹੈ ਮੈਂ ਵੀ ਕਹਿੰਦਾ ਵਿਸ਼ਵਾਸ ਨਾ ਕਰੋ ਪਰ ਇੱਦਾਂ ਦਾ ਵੀ ਵਿਸ਼ਵਾਸ ਨਾ ਕਰੋ ਇਹ ਬਿਲਕੁਲ ਹੀ ਮਤਲਬ ਅੰਨੇ ਹੋ ਲੋ ਠੀਕ ਹੈ ਤੇ ਬਾਕੀ ਤਾਂ ਤੁਸੀਂ ਜਾਣਦੇ ਹੀ ਹੋ ਤੁਸੀਂ ਵੀ ਪੰਜਾਬ ਵਿਚ ਰਹਿੰਦੇ ਹੋ ਸਾਡੇ ਇੱਥੇ ਬਾਬਾਬਾਦ ਡੇਰਾਬਾਦ ਜਿੰਨਾ ਕੁ ਪੰਜਾਬ ਦੇ ਵਿੱਚ ਹੈਗਾ ਮੈਨੂੰ ਨੀ ਲੱਗਦਾ ਕਿਤੇ ਹੋਰ ਹੋਵੇਗਾ
2: ਗੱਲ ਏਦਾਂ ਕੈਪਟਨ ਸਾਹਿਬ ਅਸੀਂ ਨਾ ਵਿਗਿਆਨ ਜਦੋਂ ਕਾਲਜ ਸਕੂਲ ਚ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਥੋੜਾ ਬਹੁਤਾ ਹਾਇਰ ਕਲਾਸਾਂ ਦੇ ਵਿੱਚ ਅੱਗੇ ਹਾਇਰ ਐਜੂਕੇਸ਼ਨ ਚ ਅਸੀਂ ਵਿਗਿਆਨ ਡਿਟੇਲ ਚ ਪੜ੍ਹਦੇ ਹਾਂ ਠੀਕ ਹੈ ਪਰ ਆਪਣੀ ਸੋਚ ਵਿਗਿਆਨਕ ਨਹੀਂ ਬਣਾਉਂਦੇ ਅਫਸੋਸ ਪੜ੍ਹੇ ਲਿਖੇ ਲੋਕ ਵੀ ਆਪਣੇ ਮਤਲਬ ਅਨਪੜ੍ਹਾਂ ਵਰਗੇ ਅੰਧ ਵਿਸ਼ਵਾਸੀ ਨੇ ਬਹੁਤੇ ਹੈ ਉਹ ਉੱਚੇ ਉੱਚੇ ਅਹੁਦਿਆਂ ਤੇ ਹੁੰਦੇ ਹੋਏ ਵੀ ਕੀ ਮੈਂ ਭੈੜਾ ਲਫੜੀ ਮੈਂ ਉਹਨਾਂ ਵਾਸਤੇ ਯੂਜ ਕਰਨਾ ਚਾਹੁੰਦਾ ਜਿਹੜੇ ਉਹ ਟਸ਼ਨ ਵਿਖਾਉਂਦੇ ਨੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ ਹੋਏ ਵੀ ਅਨਪੜ੍ਹਾਂ ਤੋਂ ਭੈੜੇ ਧਾਰਮਿਕ ਐਕਸ਼ਨ ਕਰਨਗੇ ਗੱਲ ਏਦਾਂ ਵੀ ਅਸੀਂ ਸਾਇੰਸ ਦੀਆਂ ਚੀਜ਼ਾਂ ਨੂੰ ਕੈਪਟਨ ਸਾਹਿਬ ਇੰਜਾਏ ਕਰਦੇ ਹਾਂ ਸਾਇੰਸ ਨੇ ਸਾਨੂੰ ਮੌਜਾਂ ਲਹਿਰਾਂ ਬਹਿਰਾਂ ਲਵਾਈਆਂ ਨੇ ਸਾਡੀਆਂ ਬਿਮਾਰੀਆਂ ਦੂਰ ਜਿੱਥੋਂ ਗਾਣੇ ਵਜਾਣੇ ਟੀਵੀ ਮੋਬਾਈਲ ਹਵਾਈ ਜਹਾਜ਼ ਹੈਲੀਕਾਪਟਰ ਇਹ ਇੰਜਾਏ ਅਸੀਂ ਕਰਾਂਗੇ ਸਾਇੰਸ ਦੀਆਂ ਚੀਜ਼ਾਂ ਨੂੰ ਤੇ ਪੂਜਾ ਕਰਾਂਗੇ ਸਾਧਨਾਂ ਦੀ ਹੈ ਉਹ ਸਾਨੂੰ
0: ਸਾਇੰਸਦਾਨਾਂ ਦੇ
2: ਸਾਨੂੰ ਸਾਇੰਸ ਹਾਂਜੀ ਉਹ ਵੀ ਮੂਰਖ ਕੋਈ ਨੀ ਸਾਨੂੰ ਸਾਇੰਸਦਾਨਾਂ
0: ਮੈਂ ਬਾਜਵਾ ਸਾਹਿਬ ਅੱਜ ਐਕਚੁਲੀ ਇਹ ਸਾਇੰਸਦਾਨਾਂ ਦੇ ਉੱਤੇ ਹੀ ਅੱਜ ਤੁਹਾਡੇ ਵੀ ਗੱਲਬਾਤ ਐਕਚੁਲੀ ਕਰਨੀ ਸੀ ਚਲੋ ਇਹ ਵੀ ਬੜਾ ਵਧੀਆ ਹੋ ਗਿਆ ਕਿ ਆਪਾਂ ਇਹਦੇ ਉੱਤੇ ਦੇਖੋ ਇਹਨਾਂ ਲੋਕਾਂ ਦਾ ਕਿੰਨਾ ਯੋਗਦਾਨ ਹੈਗਾ ਕੋਰੋਨਾ ਆਇਆ ਸਾਰੇ ਲੋਕੀ ਘਰੇ ਬੈਠੇ ਉਹਨਾਂ ਬੰਦਿਆਂ ਨੇ ਦਿਨ ਰਾਤ ਇੱਕ ਕਰਕੇ ਕੋਰੋਨਾ ਦਾ ਇੰਜੈਕਸ਼ਨ ਤਿਆਰ ਕੀਤਾ ਲੋਕਾਂ ਨੂੰ ਜਾਨ ਬਚਾਈ ਉਸ ਟਾਈਮ ਦੇ ਉੱਤੇ ਕੀ ਮੰਦਰ ਗੁਰਦੁਆਰੇ ਮਸਜਿਦਾਂ ਨਜ਼ਾਰਾ ਜਿੰਨੇ ਸਭ ਬੰਦ ਪਏ ਕਿਸੇ ਦੀ ਹਿੰਮਤ ਨਹੀਂ ਕਿ ਬਾਹਰ ਨਿਕਲ ਕੇ ਖੜੇ ਹੋ ਗਏ
2: ਬਿਲਕੁਲ ਬਿਲਕੁਲ ਕੈਪਟਨ ਸਾਹਿਬ ਤੁਹਾਡੇ ਕੋਲ 5 ਮਿੰਟ ਜੇ 5 ਮਿੰਟਾਂ ਚ ਵਾਈਂਡ ਅਪ ਕਰ ਲਿਓ ਹੁਣ ਟਾਈਮ ਹੋ ਗਿਆ
0: ਹਾਂ ਠੀਕ ਹੈ ਸਰ ਤਾਂ ਮੈਂ ਉਹੀ ਕਹਿਣ ਲੱਗਾ ਕਿ ਦੇਖੋ ਜਿਹਨਾਂ ਲੋਕਾਂ ਨੇ ਇੰਨਾ ਪੜ੍ਹ ਕੇ ਜਿਹੜੇ ਬੰਦੇ ਵਿਚਾਰੇ ਲਾਈਵ ਨਾਈਟ ਵਿਚ ਵੀ ਨਹੀਂ ਹੈ ਔਰ ਉਹਨਾਂ ਲੋਕਾਂ ਨੇ ਇੱਥੋਂ ਤੱਕ ਖੋਜਾਂ ਕਰਕੇ
2: ਹਾਂਜੀ
0: ਸਾਡੇ ਵਾਸਤੇ ਉਹ ਸਿਸਟਮ ਤਿਆਰ ਕੀਤਾ ਹੈ ਕਿ ਇੱਕ ਟਾਈਮ ਕਹਿੰਦੇ ਕਿ ਮਹਾਂਭਾਰਤ ਦੇ ਵਿੱਚ ਸੰਜੇ ਦੱਸਦਾ ਸੀ ਤੇ ਉਹਨੂੰ ਧਰਤਰਾਸ਼ਟਰ ਨੂੰ ਕਿਹਾ ਹੋਇਆ ਕਰਦਾ। ਅੱਜ ਤਾਂ ਤੁਹਾਡੇ ਕੋਲ ਸਾਰਿਆਂ ਕੋਲ ਸੰਜੇ ਬੈਠਾ ਮੋਬਾਇਲ ਹੈ, ਟੀਵੀ ਹੈ, ਸਭ ਕੁਛ, ਕਿਉਂ ਕੀਤਾ ਹੈ? ਉਹਨਾਂ ਨੂੰ ਕੋਈ ਕਹਿੰਦਾ ਦਾਦੇ ਨੇ ਅੱਜ ਤੱਕ ਮੈਨੂੰ ਨੀ ਲੱਗਦਾ ਕਿ ਕੋਈ ਇੱਕ ਬਲਨ ਵੀ ਤਿਆਰ ਕੀਤਾ ਹੋਵੇ।
2: ਬਾਬੇ ਦਾਦੇ ਨੇ ਤਰੀਤ ਤੇ ਤਿਆਰ ਕੀਤੇ ਨੇ ਨਾ,
0: ਇਹਨਾਂ ਨੂੰ ਕੋਈ ਵੀ ਅਗਲੀ ਵਾਰ ਨੂੰ ਇਨਵਰਟਰ ਦੇ ਉੱਤੇ ਕਾਨੂੰਨ ਚਲਾ ਲੈਣ। ਘਰ ਵਿਚ ਸਭ ਤੋਂ ਜ਼ਿਆਦਾ ਜ਼ਰੂਰੀ ਔਰ ਠੰਡ ਵਿਚ ਕਿਉਂਕਿ ਜ਼ਰੂਰ ਤਾਂ ਤਰੀਕ ਬੰਨ ਲੈਣ ਦੇ ਉੱਤੇ ਤੇ ਦੇਖਦੇ ਚੱਲਦਾ ਕਿ ਨਹੀਂ।
2: ਬਿਲਕੁਲ ਬਿਲਕੁਲ ਬਿਲਕੁਲ ਜੀ, ਮੌਜਾਂ ਸਾਇੰਸ ਦੀਆਂ ਇੰਜੋਏ ਕਰਦੇ ਹੋ ਸਾਰੀਆਂ ਹੈ ਤੇ ਪੂਜਦੇ ਪੜ ਸਾਧਾਂ ਦੇ ਖੁਰਾਂ ਦੇ ਸਿਰ ਧਰਦੇ ਹੋ। ਖਾਸ ਕਰਕੇ ਸਿੱਖ ਸੰਗਤ ਨੂੰ ਮੇਰੀ ਰਿਕਵੈਸਟ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਦਸਤਾਰ ਇਹਨਾਂ ਲਫੰਗਿਆਂ ਦੇ ਖੁਰਾਂ ਦੇ ਧਰਦੇ ਹੋ, ਸਿਰ ਨਵਾਉਂਦੇ ਹੋ? ਕਿੱਥੇ ਸਾਡੇ ਕਮਾਲ ਗੁਰੂ ਗੋਬਿੰਦ ਸਿੰਘ, ਕਿੱਥੇ ਇਹ ਲਫੰਗੇ ਸਾਧ ਹੈ? ਕੁਛ ਤੇ ਫੀਲ ਕਰੋ
0: ਸਰ। ਮੈਂ ਸਰ ਜੀ ਲਾਸਟ ਵਿਚ ਇੱਕੋ ਚੀਜ਼ ਕਹਿਣਾ ਚਾਹੁੰਦਾ, ਸਾਰੇ ਸਾਇੰਸ ਦਾ ਮਤਲਬ ਹੈਗਾ ਕਿ ਸਾਇੰਸ ਜਿਨ ਆਪਣਾ ਦਿਮਾਗ ਵਰਤਿਆ, ਔਰ ਜੇ ਉਹਨੂੰ ਪੰਜਾਬੀ ਹਿੰਦੀ ਵਿਚ ਕਹਿੰਦੇ ਵਿਗਿਆਨ, ਜਿਨ ਵਿਆਪਕ ਗਿਆਨ ਦੇ ਉੱਤੇ ਖੋਜਬੀਨ ਕੀਤੀ ਹੈ, ਉਹਦੇ ਉੱਤੇ ਸਰਚ ਕੀਤੀ ਹੈ, ਉਹ ਬਣੀ ਵਿਗਿਆਨ। ਤੇ ਕਹੀਂ ਆਪਣਾ ਦਿਮਾਗ ਇੱਧਰ ਉੱਧਰ ਮੱਤ ਲਓ, ਇਹਨਾਂ ਪਖੰਡੀਆਂ ਤੋਂ ਬਾਹਰ ਨਿਕਲੋ। ਇਹ ਜਿੰਨੇ ਵੀ ਦੇਵਾਬਾਦ ਹੈ ਜਾਂ ਬਾਬਾਬਾਦ ਹੈ ਜਾਂ ਤਵੀਸਾਂ ਵਾਲੇ ਬਾਬਾ ਜਾਂ ਮਜ਼ਾਰਾਂ ਵਾਲੇ ਬਾਬਾ ਹੈ, ਇਹਨਾਂ ਤੋਂ ਬਚੋ। ਆਪਣੇ ਬੱਚਿਆਂ ਨੂੰ ਵਧੀਆ ਸਿਕਸ਼ਾ ਦਿਓ, ਉਹਨਾਂ ਨੂੰ ਦੁਨੀਆਂ ਦਾ ਦੱਸੋ ਵੀ ਕੀ ਹੋਇਆ ਕਰਦਾ, ਉਹਨਾਂ ਨੂੰ ਬਾਬਿਆਂ ਦੇ ਲੈ ਕੇ ਮੱਤ ਜਾਓ,
2: ਆਪ ਵੀ ਨਾ ਜਾਓ, ਆਪ ਵੀ ਨਾ ਜਾਓ, ਔਰ ਇਹਨਾਂ ਨੂੰ ਬੱਚਿਆਂ ਬਿਲਕੁਲ ਨਾ ਉਹਨਾਂ ਵੱਲ ਨੂੰ ਭੇਜੋ।
0: ਇਹੀ ਮੇਰੀ ਇੱਕ ਹੈਗੀ ਆ ਰਿਕੁਐਸਟ ਹੈ। ਪਰ ਬਾਈਬਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਤੇ ਮੈਂ ਮੁੜ ਕੇ ਇੱਕ ਵਾਰੀ ਆਪਣੇ ਜਿਹੜੇ ਸਰੋਤੇ ਨੂੰ ਤੇ ਮਾਫ਼ੀ ਮੰਗਾਂ ਕਿ ਜੇ ਵਿੱਚ ਕੋਈ ਸ਼ਬਦ ਨਿਕਲ ਜਾਏ, ਕਿਉਂਕਿ ਹੁਣ ਅਸੀਂ ਪੰਜਾਬ ਵਿੱਚ ਰਹਿੰਦੇ, ਮਾੜਾ ਮੋਟਾ ਹੋ ਹੀ ਜਾਂਦਾ।
2: ਤੇ ਕੈਪਟਨ ਸਾਹਿਬ ਜਾਂਦੇ ਆ ਨਾ, ਮੈਂ ਤੁਹਾਡੇ ਨਾਲ ਦੋ ਸ਼ੇਅਰ ਕਰਾਂਗਾ ਜਿਹੜੇ ਇਸ ਟੌਪਿਕ ਨਾਲ ਹੀ ਸੰਬੰਧਿਤ ਨੇ। ਅਸੀਂ ਆ ਕੈਪਟਨ ਸਾਹਿਬ ਖੂਹ ਦੇ ਡੱਡੂ, ਕਿਉਂਕਿ ਆਪਣੇ ਆਪ ਨੂੰ ਅਸੀਂ ਬੜੇ ਫੰਨੇ ਖਾਂ ਖੂਹ ਦੇ ਵਿਚ ਸਮਝਦੇ ਹਾਂ, ਤੇ ਕਿਉਂਕਿ ਅਸੀਂ ਦੁਨੀਆਂ ਹੀ ਨਹੀਂ ਵੇਖੀ, ਖੂਹ ਹੀ ਵੇਖੇ
0: ਜੀ।
2: ਹਾਂਜੀ, ਤੇ ਉਹਦੇ ਤੇ ਇੱਕ ਸ਼ੇਰ ਹੈ, ਹੁਣ ਮੇਰੇ ਕੋਲ ਟਾਈਮ ਨਹੀਂ ਨੀ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਖੂਹ ਦੇ ਡੱਡੂ ਦੀ ਤੇ ਸਮੁੰਦਰ ਦੇ ਡੱਡੂ ਦੀ ਵੀ ਦੇਣੀ ਸੀ, ਲੇਕਿਨ ਸ਼ੇਰ
0: ਦਿਨ
2: ਕਿ ਸੁਣ ਢੱਠੇ ਖੂਹ ਦੀ ਇਹ ਡੱਡੀਏ, ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਨਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿਚ ਖੇਲਦੇ ਕਮਲ ਨਹੀਂ ਤੂੰ ਕੀ ਜਾਣੇ ਸਿਕੰਧ, ਕਿੱਧਰ ਸੂਰਜ ਛੁਪਦਾ ਕਿੱਧਰੋਂ ਚੜਦਾ ਚੰਦ, ਜਦ ਜੰਗਲੀ ਦਹਾੜਾ ਸੁਣੇਗੀ ਤੇ ਟਰ ਟਰ ਹੋ ਜਾਓ ਬੰਦ, ਤੇ ਪੈਰ ਸਮੁੰਦਰੀ ਪਾ ਲਿਆ ਫਿਰ ਸ਼ੁਰੂ ਹੋਣਗੇ ਪੰਧ। ਸਮੁੰਦਰਾਂ ਰਹਿਣ ਵਾਲੇ ਲੋਕ ਆ ਖੂਹ ਦੇ ਡੱਡੂ ਨੂੰ ਪਤਾ ਹੀ ਨਹੀਂ ਸਮੁੰਦਰ ਕੀ ਹੁੰਦਾ, ਕਿੱਥੇ ਹੁੰਦਾ ਤੇ ਉਹ ਕੀ ਚੀਜ਼ ਹੈ, ਇਹ ਹੀ ਆਪਣੇ ਆਪ ਨੂੰ ਦੁਨੀਆਂ ਦੇ ਚਿੱਤਰਾ ਮਤਲਬ ਕਿ ਪੀਰ ਗੁਰੂ ਬਣ ਕੇ ਬੈਠੇ ਨੇ। ਜਿੰਨਾ ਹੀ ਇਨਸਾਨ ਕੋਲ ਅਕਲ ਘੱਟ ਹੋਏਗੀ ਉਹ ਓਨਾ ਹੀ ਬੜਾ ਵੱਡਾ ਤੇ ਹੰਕਾਰੀ ਹੋਵੇਗਾ, ਓਡੇ ਹੀ ਵੱਡੇ ਜਗਤ ਗੁਰੂ ਹੋਣਗੇ ਜਿਹੜੇ ਖੂਹ ਚ ਰਹਿੰਦੇ ਨੇ, ਉਹ ਜਗਤ ਗੁਰੂ ਬਣੇ ਫਿਰ ਲੈ ਰਹੇ ਨੇ ਇੱਥੇ। ਹਾਂਜੀ, ਤੇ ਦੂਸਰਾ ਸ਼ੇਰ, ਹੁਣ ਸਾਨੂੰ ਸਮਾਂ ਇਜਾਜ਼ਤ ਨਹੀਂ ਦੇਣ ਦਿਆ ਤੇ ਮੈਂ ਐਂਡ ਚ ਤੁਹਾਨੂੰ ਇੱਕ ਮਿੰਟ ਹੋਰ ਦਿਆਂਗਾ ਸ਼ੇਰ ਸੁਣਾ ਕੇ
0: ਜੀ।
2: ਮਾਲਾ ਫੇਰਦਿਆਂ ਬੁੱਢੇ ਹੋ ਗਏ ਨਾ ਕੋਈ ਲੱਭਾ ਹੱਲ ਹੈ ਰੱਬਾ, ਗੁਰਦੁਆਰੇ ਢੋਲਕੀ ਛੈਣੇ ਮੰਦਰੀ ਖੜਕਣ ਟਲ ਹੈ ਰੱਬਾ, ਨਾਮ ਤੇਰੇ ਤੋਂ ਲਾਸ਼ਾਂ ਡਿੱਗਣ ਧਰਮ ਜਨੂਨੀ ਝੱਲ ਹੈ ਰੱਬਾ, ਖੰਜਰ ਤਰਸੂਲ ਹਰ ਸੀਨੇ ਵਿਚ ਵੇਖ ਤੂੰ ਧਰਤੀ ਵੱਲ ਹੈ ਰੱਬਾ, ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ, ਓਏ ਦੇਵ ਤੇ ਰੱਖ ਤੂੰ ਇੰਦਰ ਲੋਕ ਵਿਚ, ਅਕਲ ਨੂੰ ਥੱਲੇ ਘੱਲ ਓਏ ਰੱਬਾ,
0: ਦੇਵੇ
2: ਠੱਗਾਂ ਠੱਗ ਲਈ ਦੁਨੀਆਂ ਸਾਰੀ ਤੇ ਤੂੰ ਹੀ ਹੈ ਇੱਕ ਛੱਲ ਰੱਬਾ। ਤੇਰੇ ਠੰਡਾ ਸਾਰੀ ਤੂੰ ਵੀ ਹੈ ਇੱਕ
0: ਸ਼ਬਦ
2: ਜੀ ਕੈਪਟਨ ਸਾਹਿਬ ਇੱਕ ਡੇਢ ਮਿੰਟ
0: ਮੈਂ ਵੀ ਬਾਂਦਰ ਸਾਹਿਬ ਜਾਂਦਿਆਂ ਜਾਂਦਿਆਂ ਉਹੀ ਕਹਿਣਾ ਚਾਹੁੰਦਾ ਕਿਉਂਕਿ ਆਪਾਂ ਵੀ ਸਾਡੇ ਕੋਲ ਵੀ ਮਤਲਬ ਬੋਲ ਹੋ ਜਾਂਦਾ ਔਰ ਉਹਨਾਂ ਤੇ ਲੋਕੀ ਕਰਦੇ ਗੁੱਸਾ ਮੈਂ ਉਹਦੇ ਤੇ ਇੱਕ ਸ਼ੇਰ ਦੇਣਾ ਚਾਹੁੰਦਾ ਕਿ ਅਗਰ ਸੁਪਾਉਣਾ ਜਾਣਤਾ ਤੋ ਜਗ ਮੁਝੇ ਸਾਧੂ ਸਮਝਤਾ
2: ਵਾਹ ਵਾਹ
0: ਅਗਰ ਛੁਪਾਉਣਾ ਜਾਣਤਾ ਤੋ ਜਗ ਮੁਝੇ ਸਾਧੂ ਸਮਝਤਾ ਸ਼ਤਰੂ ਮੇਰਾ ਬਣ ਗਿਆ ਹੈ ਸਨ ਰਹਿਤ ਵਿਵਹਾਰ ਮੇਰਾ
2: ਕਿਆ ਬਾਤ ਹੈ ਆਪਾਂ ਹੀ ਆਪਣੇ ਆਪ ਦੇ ਸ਼ਤਰੂ ਹਾਂ ਜਦੋਂ ਦੁਨੀਆਂ ਤੋਂ ਪੁੱਠੀ ਗੱਲ ਕਰਨੀ ਓਸ਼ੋ ਲੱਗਦਾ ਇਹੋ ਹੀ ਤੇ ਬੁਰਾ ਹਾਲ ਹੈ ਅਸੀਂ ਉਹਨੂੰ ਸਮਝ ਹੀ ਨਹੀਂ ਸਕੇ
0: ਬਿਲਕੁਲ ਕਿਉਂਕਿ ਜਿਹੜਾ ਬੰਦਾ ਸਲਵਾਤ ਹੁੰਦਾ ਨਾ ਉਹਨੂੰ ਸਭ ਤੋਂ ਜ਼ਿਆਦਾ ਸਮਾਜਿਕ ਜਿਹੜੇ ਮਤਲਬ ਕੀ ਕਹਿ ਸਕਦੇ ਉਹਨਾਂ ਨੂੰ ਧੱਕੇ ਜਿਹੜੇ ਹੁੰਦੇ ਉਹਦਾ ਸਾਹਮਣਾ ਕਰਨਾ ਪੈਂਦਾ
2: ਵਾਹ ਬਿਲਕੁਲ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਹੈ ਕਿ ਸਿਰਫ ਸ਼ਾਇਰ ਦੇਖਦਾ ਹੈ ਕਹੀਂ ਕਹੋ ਕੀ ਅਸਲੀਅਤ ਹਰ ਕਿਸੀ ਕੇ ਪਾਸ ਤੋਂ ਵੈਸੀ ਨਜ਼ਰ ਨਹੀਂ ਹੋਤੀ ਬਹੁਤ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੁਸੀਂ ਆਏ ਰੌਣਕਾਂ ਲਾਈਆਂ ਧੰਨਵਾਦ
0: ਬਹੁਤ ਬਹੁਤ ਧੰਨਵਾਦ ਵਾਜਵਾ ਸਾਹਿਬ ਤੁਸੀਂ ਇੰਨਾ ਸ਼ਗੂਨ ਤਾਂ ਔਰ ਸਾਰੇ ਸਰੋਤਿਆਂ ਨੂੰ ਔਰ ਸਾਰਿਆਂ ਨੂੰ
2: ਸਮਾਂ ਤੁਹਾਡਾ ਅਸੀਂ ਤੁਹਾਡੇ
0: ਬਹੁਤ ਬਹੁਤ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਸੁਣ ਰਹੇ ਹੈਗੇ
2: ਦੋਸਤੋਂ ਕੈਪਟਨ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਆਪ ਜਲਾਣ ਕੇ ਰੌਣਕਾਂ ਲਾਈਆਂ ਤੇ ਇਸੇ ਹੀ ਇਹਨਾਂ ਦੇ ਨਾਲ ਹੀ ਇਸ ਗੱਲਬਾਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਖਤਮ ਹੁੰਦਾ ਤੇ ਸੱਜਣੋ ਕੱਲ ਨੂੰ ਇਸੇ ਟਾਈਮ ਇੰਡੀਆ ਦੇ 7:30 ਤੋਂ 9:30 ਵਜੇ ਤੱਕ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਦੋਸਤੋ ਤੁਸੀਂ ਹਰ ਵਾਰੀ ਦੀ ਤਰ੍ਹਾਂ ਕਾਲ ਕਰਕੇ ਰੌਣਕਾਂ ਲਾਉਣੀ ਹੈ ਕਿਉਂਕਿ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਹੈ ਤੇ ਕੱਲ ਨੂੰ ਤੁਸਾਂ ਆਪਣੇ ਦਿਲ ਦੀ ਗੱਲਬਾਤ ਆਪਣੀ ਸ਼ਾਇਰੀ ਜਿਨ੍ਹਾਂ ਜਿਹੜੇ ਲੋਕ ਸੱਜਣ ਸਾਡੇ ਸ਼ਾਇਰ ਨੇ ਲਿਖਾਰੀ ਨੇ ਉਹ ਸਾਡੇ ਨਾਲ ਕੋਈ 5-10 ਮਿੰਟ ਦੀ ਗੱਲਬਾਤ ਕਰ ਸਕਦੇ ਹਾਂ ਸੋ ਇਹਦੇ ਨਾਲ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ and a very very very good evening all the lovely and sweet people of this planet.

0: خاص پروگرام جڑا تھڈے تک اسی پہنچا رہے ہیں. جی ڈاکٹر صاحب سستی کال جی ہے نو جی مسا
1: ہاں جی سستی کال جی خالص صاحب جی مسا تے سنن والے سارے ہی سروتیاں نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ. ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਕੀ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ.
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ.
2: ਬਿਲਕੁਲ ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ.
2: ਜੀ
1: ਇੱਕ ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ. ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ.
2: ਜੀ ਜੀ ਕਿਸੇ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ. ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ.
2: ਜੀ
1: ਇਹਦਾ ਮਤਲਬ ਇਹ ਆ ਵੀ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ.
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ ਵੇਖਣਾ ਪਏਗਾ.
0: ਨਮਸਤੇ ਆਦਾਬ ਦੋਸਤੋ ਤੁਸੀਂ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮੈਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ, ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮੈਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੀ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ, ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਆ। ਦਿਲ ਦੀ ਆਵਾਜ਼, ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ, ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਦਿੱਤਾ।

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ
1: ਹੈਲੋ ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉਪਰ ਰੂਬਰੂ ਹੋ ਰਹੇ ਜੀ। ਆਓ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ। ਆਓ ਮਿਲਦੇ ਹਾਂ ਜੀ ਦੋਸਤੋ। ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: ਜੀ ਥੋਰ ਸੁਣਦੇ ਜੀ ਸਿੰਧ ਦਰਸ਼ਨ ਦਾ
1: ਬਹੁਤ ਪੈਸਾ ਪੈਸਾ ਹੋ ਜਾਏ
2: ਪੈਸੇ ਨੀ ਲੈਣੇ ਥੋੜਾ
1: ਵਾਹ ਵਾਹ ਵਾਹ

0: ਵੀ ਮਾਨ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਾ ਰਬ ਰਾਤਾ ਉਹ ਤੋਂ ਬੁਰਾ ਜੁਦਾਈ ਦੁਖੀ

0: ਦੋਸਤੋ ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੁਝ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚੱਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋ ਰਿਹਾ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਹੈ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖਾਕ ਸਾਹਿਬ ਦੀ ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫਿਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫਿਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਸ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਂਦੇ ਹਾਂ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਹੀ ਫਿਰ ਰੇਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ
0: ਦਾਦੀ ਸਾਹਿਬ, ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਣ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ ਕਿ ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ ਬਹੁਤ ਸੋਹਣਾ, ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖਾਕ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖਾਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਲ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ ਖਾਕ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਲ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਉੱਤੇ ਮੇਅਰ ਮਮਦਾਨੀ ਵਜੋਂ ਸਜੀ ਜ਼ਿੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਟ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸ਼ਬਦ ਲਿਖਿਆ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਡ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ, ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਕੌਲ ਨਿਭਾਏ ਅਤੇ ਮਾਨਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਡੀ ਦੇਖੋ ਕਿਆ ਬਾਤ ਆ 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਨਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ ਸੋ ਦੇਖੋ ਗਿਆ ਬਹੁਤ
0: ਵੋਟਾਂ ਬਹੁਤ ਜ਼ਿਆਦਾ ਕੁਛ ਲੋਕ ਵੀ ਨਹੀਂ ਨਾ ਪਰ ਮੋਸਟਲੀ ਉਹ ਵੋਟ ਪਈ ਹੈ ਪਰ ਕੁਛ ਸਾਡੀ ਇੱਕ ਸਟੇਟ ਹੈਗੀ ਹੈ ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ ਉਹਨਾਂ ਨੇ ਵਿਰੋਧ ਵੀ ਕੀਤਾ ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਹੈ ਲੋਕਾਂ ਦੀ ਉਹ ਪਈ ਹੈ ਜੀ
1: ਜੀ ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹੜਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ ਮੈਂ ਵੀ ਨਹੀਂ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਦੇਸੀਜ ਰਾਈਜ਼ਿੰਗ ਅਪ ਮੂਵਿੰਗ ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਨਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਾਕਨ ਵਾਕਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਵਜ਼ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਨਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ ਕਿਆ ਬਾਤ ਆ ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਕਹਿ ਲਓ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ ਤੇ ਇਸ ਲਈ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਤੇ ਜਿਹਦੇ ਵਿਚ ਖੱਟ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖੱਟ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਟ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋ ਸਕੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਹਫ਼ਤਾ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ ਖੱਟ ਸਾਹਿਬ ਜੀ ਜਿਹੜਾ ਪਾਕਿਸਤਾਨ ਹੈ ਨਾ ਪਾਕਿਸਤਾਨ ਦੇ ਵਿਚ ਇੱਕ ਇਲਾਕਾ ਹੈ ਜਿਹਨੂੰ ਬਲੋਚਿਸਤਾਨ ਕਹਿੰਦੇ ਆ
0: ਬਿਲਕੁਲ
1: ਹੁਣ ਖੱਟ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਤੇ ਉਹ ਬਲੋਚਿਸਤਾਨ ਦੇ ਵਿਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ
0: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ
1: ਹਾਂਜੀ ਹੁਣ ਖੱਟ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
0: ਅੱਛਾ ਜੀ ਵੱਡੀ ਸਟੇਟ ਆ।
1: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ। ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖੱਟ ਸਾਹਿਬ ਜੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿਚ ਰਹਿ ਰਹੇ ਆ।
0: ਅੱਛਾ ਜੀ ਬਹੁਤ ਥੋੜੇ ਆ
1: ਬਹੁਤ ਥੋੜੇ ਲੋਕ ਆ ਤੇ ਹੁਣ ਖੱਟ ਸਾਹਿਬ ਜੀ ਉਹਨਾਂ ਦੇ ਵਿਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ਼
0: ਜੀ
1: ਤੇ ਇਹਦੇ ਨਾਲ ਖੱਟ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਹੈ ਖਾਲਸਾ ਜੀ, ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ, ਉਹ ਤੁਹਾਨੂੰ ਪਤਾ ਵੀ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
0: ਬਿਲਕੁਲ।
1: ਤੇ ਉਹ ਜਿਹੜਾ ਏਅਰਬੇਸ ਆ ਖਾਲਸਾ ਜੀ, ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ, ਪਤਾ ਨੀ ਕੀ ਕੀਤਾ, ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ, ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ।
0: ਹਾਂਜੀ।
1: ਤੇ ਹੁਣ ਕੀ ਆ, ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗੌਰਮੈਂਟ ਆ ਉਹਦੇ ਵਿਚ ਲੜਾਈ ਆ, ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ।
0: ਕਰ ਰਿਹਾ ਜੀ, ਕਰ ਰਿਹਾ।
1: ਹਾਂਜੀ, ਕਰ ਰਿਹਾ। ਤੇ ਹੁਣ ਕੀ ਆ, ਜੇ ਉੱਥੇ ਲੜਾਈ ਹੁੰਦੀ ਆ ਤੇ ਖਾਲਸਾ ਜੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਨੀ।
0: ਬਿਲਕੁਲ।
1: ਜੇ ਉਹ ਵੱਖਰੀ ਸਟੇਟ ਬਣਦਾ ਆ, ਔਰ ਉਹ ਬਣ ਜਾਣਾ ਆ, ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ, ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ, ਹੁਣ ਅਸੀਂ ਇੱਥੇ ਹੱਲਾ ਚੇਰੀ ਦੇਈਏ ਤਾਂ ਇਹ ਵੰਡ ਹੋ ਜਾਣਾ, ਇਹ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ। ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ, ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ, ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
0: ਚੀਮਾ ਸਾਹਿਬ, ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ।
1: ਬਿਲਕੁਲ।
0: ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰ ਰਹੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਨ੍ਹਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ। ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ, ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
1: ਦੁੱਭਰ ਹੋ ਗਿਆ।
0: ਬਿਲਕੁਲ।
1: ਤੇ ਅਗਲੀ ਖ਼ਬਰ ਖਾਕਸਾ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖਾਕਸਾ ਜੀ ਦੇਖ ਲਓ ਵੀ 2 ਸਾਲ ਹੋ ਗਏ ਆ ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਵੀ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ। ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕਸਾ ਜੀ, ਇੰਨੀ ਤਬਾਹੀ ਆ ਮੈਂ ਕਦੇ ਇਮੈਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਬਥੇਰੇ ਨੀਆਂ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕਸਾ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ ਹੈ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖ਼ਬਰ। ਤੇ ਇਹਦੇ ਨਾਲ ਅਗਲੀ ਖ਼ਬਰ ਖਾਕਸਾ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ ਰੋਜ਼ਾਨਾ ਨਹੀਂ ਖਾਕਸਾ ਵੀ ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
0: ਬਿਲਕੁਲ।
1: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਰਹੇ ਆ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਨੂੰ ਕੋਲ ਹੈਗਾ।
0: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਨਹੀਂ ਹੈਗਾ ਕਰ ਲੈਣਾ, ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਾ ਕੀ
1: ਬਣਦਾ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਆ ਕਹਾਂ ਤਾਂ ਦੇਖੀਏ ਮੂਹਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕਸਾ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕਸਾ ਜੀ, ਇੱਥੇ 10,000 ਲੋਕਲ ਜੁਰੀਡਿਕਸ਼ਨ ਆ ਜਿਹਨਾਂ ਦਾ ਜਿਹੜੇ ਸਿਸਟਮ ਨੂੰ ਚਲਾਉਂਦੇ ਆ, ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠਗੀ ਕੀਤੀ ਹੋਈ ਕੀਤੀ ਗਈ ਆ। 220 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤਿੱਕਰ ਵੀ ਕਿ ਉਦੋਂ ਮੇਰੇ ਨਾਲ ਠਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨੀ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਕੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
0: ਜੀ। ਜੀ
1: ਟ੍ਰੈਵਰ ਨੋਆ ਤੋਂ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਾਮੇਡੀ ਆ,
0: ਕਾਮੇਡੀਅਨ
1: ਹਾਂ ਕਾਮੇਡੀਅਨ ਆ। ਤੇ ਉਹਨੇ ਕੱਖ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
0: ਨਹੀਂ,
1: ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਆ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਟ੍ਰੀਮ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ 7 ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ
0: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
1: ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਖਾਕ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦਿਓ ਤਾਂ ਉਹ ਇੱਕਦਮ ਚਕੰਨੇ ਹੋ ਜਾਂਦੇ ਪਏ, ਹੈ ਮੇਰੇ ਮਗਰ ਕਿਵੇਂ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
0: ਬਿਲਕੁਲ ਏਦਾਂ ਹੀ।
1: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਵੋਟਾਂ ਦੇ ਵਿਚ ਕਰਦੇ ਖਰੀਦਦੇ ਜੋ ਮਰਜ਼ੀ, ਮੈਂ ਪਰਜਾ ਨੂੰ ਖਿੱਚਦੀ ਆ, ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
0: ਉਹ ਡਾਕਟਰ ਸਾਹਿਬ ਆ ਗਏ ਜੀ। ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਐਨੋ।
2: ਸਤਿ ਸ੍ਰੀ ਅਕਾਲ ਜੀ।
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਤੁਹਾਡਾ।
0: ਡਾਕਟਰ ਸਾਹਿਬ ਮੈਂ ਇੱਕ ਅਨਾਊਂਸ ਕਰਦੇ ਹਾਂ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋ ਰੋਜ਼ ਕਰਦੇ ਆ। ਬੇਨਤੀ ਇਹ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ। ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ, ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ।
2: ਹਾਂਜੀ ਖਾਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਔਰ ਇਸ ਵੇਲੇ ਜਿਹੜੀ ਆਪਣੀ ਦਿਮ ਮਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ। ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ
0: ਨੂੰ।
2: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਆ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਇਹ ਕਿਹਾ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਲੈ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੂੰ ਉਲਟਾ ਲਟਕਿਆ ਹੋਇਆ ਸੀਗਾ, ਕਾਹਦੀ ਆਕੜ ਕਰਦਾ ਤੂੰ?
0: ਬਿਲਕੁਲ,
2: ਦਸ ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜ ਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ। ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ, ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ। ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਹ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ। ਜੇ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ। ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾਨੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ। ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ ਜਿੰਨੇ ਵੀ ਸਿਧਾਂਤ ਹਨ ਉਹ ਅੱਜ ਅਸੀਂ ਘੱਟਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ। ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
1: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ ਕਿਸੇ ਵੀ ਸਰਕਾਰ ਦੇ ਵਿਚ ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ ਪੜ੍ਹ ਲਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
1: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
3: ਡਾਕਟਰ ਸਾਹਿਬ ਜੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
1: ਬਿਲਕੁਲ
2: ਹੋਇਆ ਹੀ ਹੈ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਣ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ, ਯਾਦ ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਬੱਚੇ ਤਾਂ ਨਹੀਂ, ਤਾਂ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਂ ਨਹੀਂ, ਕੱਢ ਕੇ ਪਰੇ ਮਾਰਦੇ ਆ। ਕਿੰਨੀ ਖਰਾਬ ਹੋ ਗਈ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਫਿਰ ਸੁੱਟ ਦਿੰਦੇ ਹਾਂ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿੱਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ ਕਿ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿੱਚ ਜਿਹੜਾ ਹੈ ਉਹ ਕਿਉਰ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਭਾਈ ਇਸ ਸਬੰਧ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ੍ਹ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ੍ਹ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ, ਔਰ ਲੂਨਰ ਸਾਈਕਲ ਦੇ ਵਿੱਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ। ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਤਾਂ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ ਉਹ ਰੋਕ ਰਹੀ ਹੈ ਨਾ, ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ। ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਲ ਯਾਦ ਰੱਖਣ ਲਈ। ਕਈ ਵੇਲਾ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਲ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾ ਹੀ ਨੀ ਬਚੇ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ। ਹੁਣ ਚੀਨੂੰ ਚੀਨੂੰ ਮੀਨੂੰ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਜਾਂ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਰੱਖਦਾ ਕੋਈ ਹੈ ਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚਲਨ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਚੀਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਜੀ ਮਾ ਸਾਹਿਬ, ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਨਾ ਹੈ। ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ, ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ। ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ, ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ, ਯਾਰ ਜਿੱਥੇ ਵੀ ਜਾਓਗੇ ਮਿਲਦੀ ਜਾ ਰਹੀ ਹੈ ਕਿਸੇ ਵੀ ਪਾਸੇ ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿੱਚ ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕਿੰਡ ਪ੍ਰੋਗਰਾਮ ਇਹ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਫਿਫਥ ਵੀਕ ਦੇ ਵਿੱਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ ਔਰ ਇਹ ਇਹਨੂੰ ਬ੍ਰੇਕਿੰਗ ਸਕਲਪਚਰ ਸਾਡਾ ਇਹ ਹੈਗਾ ਆ ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ ਸੋ ਇਹ ਸੈਕਿੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ ਆ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ ਉਸ ਤੋਂ ਬਾਅਦ ਅੱਗੇ ਛੱਡ ਪਊਗੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਰੀਕਲ ਹਸਲੀ ਦੀ ਹੱਡੀ ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਛੇਵਾਂ ਹਫ਼ਤਾ ਇੰਟਰਾ ਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਬਾਰੇ ਤੁਹਾਨੂੰ ਛੇਵਾਂ ਸਾਲ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਅਸੀਂ ਫਸਟ ਡੇ ਆਫ ਲਾਸਟ ਮੈਨਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ ਉਹਦਾ ਪਹਿਲਾ ਦਿਨ ਕਿਹੜਾ ਸੀਗਾ ਉਦੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ ਠੀਕ ਹੈ ਸੋ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਹੈੱਡ ਬਣਦਾ ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਇਹ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ ਪਰ ਨਹੀਂ ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ ਜੇ ਇਹਨੇ ਜੋੜ ਬਣਾਉਣਾ ਆ ਤਾਂ ਜੇ ਹੱਡੀ ਬਣਾਉਣੀ ਹੈ ਤਾਂ ਜੇ ਜਿਸ ਤਰ੍ਹਾਂ ਦੀ ਵੀ ਗੁਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲਏ ਸ਼ਰੀਰ ਹੈ ਜੀ ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ ਸਾਡੇ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ ਪਰੀ ਬੰਡਨ ਅੱਜ ਸ਼ੁਰੂਆਤੀ ਦੌਰ ਹੈ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ ਪਿਛਲਾ ਪਾਸਾ ਖੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ ਹਾਲਾਂਕਿ ਖੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਟਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ ਇਹ ਇਸੇ ਤਰ੍ਹਾਂ ਦਾ ਹੈਗਾ ਆ ਜਦੋਂ ਕਿ ਜਿਹੜੀ ਖੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਕ ਹੀ ਹੈਗੀ ਹੈ ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ ਰੀੜ ਦੀ ਹੱਡੀ ਚ ਜਾਣੀ ਹੈ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ ਠੀਕ ਆ ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ ਇੱਕ ਫਰੰਟਲ ਦੀ ਹੱਡੀ ਹੈ ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ ਇਸੇ ਤਰ੍ਹਾਂ ਪਿਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪਿਰਾਈਟਲ ਬੋਨ ਹੈਗੀਆਂ ਨੇ ਇੱਕ ਸੱਜੇ ਪਾਸੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ ਫਰੰਟਲ ਬੋਨ ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ ਇਹ ਫਰੰਟਲ ਬੋਨ ਹੈਗੀ ਸਾਰਾ ਅਗਲਾ ਕਵਰ ਕਰਦੀ ਹੈ ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਪਿਛਲਾ ਪਾਸਾ ਖੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ ਹਾਲਾਂਕਿ ਖੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈ ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਟਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਪੱਟੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਕਹਿਣਾ ਹੈਗਾ ਆ, ਉਹ ਵੀ ਇੱਕ ਹੀ ਹੈਗੀ ਹੈ, ਪਰ ਉਹਦੀ ਬੰਕਰ ਦੇ ਵਿੱਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ, ਰੀੜ ਦੀ ਹੱਡੀ ਚ ਜਾਣੀ ਹੈ, ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿੱਚ, ਠੀਕ ਹੈ। ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ

ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨਸ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿੱਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿੱਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ, ਘੜੀ ਚੇਨ ਤਾਂ ਨਹੀਂ ਹੁੰਦੀ, ਘੜੀਆਂ ਦੇ ਵਿੱਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿੱਚ ਫਿੱਟ ਹੋਣ ਵਾਲੀਆਂ ਗਰਾਰੀਆਂ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿੱਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿੱਚ ਇਹਦੇ ਵਿੱਚ ਕੰਪੈਕਟ ਹੋ ਜਾਂਦਾ ਹੈ, ਕਹਿੰਦੇ ਹਾਂ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜਨੈਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਇਹ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਪਿਲਪਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜਨੈਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿੱਚ ਜਦੋਂ ਫਿਕਸ ਹੋ ਜਾਂਦੇ ਨੇ, ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ, ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਹੀ ਰਹਿ ਜਾਂਦਾ। ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨਿਲ ਕਹਿੰਦੇ ਹਾਂ, ਜਿਵੇਂ ਪੰਜਾਬੀ ਚ ਤਾਲੂ ਵਾਲਾ ਨਹੀਂ, ਹਾਂਜੀ, ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿੱਚ ਪੇਂਡੂ ਬੋਲੀ ਦੇ ਵਿੱਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ, ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾਂ ਦੀ ਨਜ਼ਰ ਦੇ ਵਿੱਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿੱਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿੱਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜ੍ਹਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ। ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ, ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿੱਚ ਇਸ ਤਰ੍ਹਾਂ ਗਰਾਰੀਆਂ ਦੇ ਵਿੱਚ ਨਹੀਂ ਫਸੀਆਂ ਹੋਈਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ ਹੈ। ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ, ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਗਬਾੜਿਆਂ ਦੇ ਸਾਈਡਾਂ ਤੇ ਉੱਪਰ ਸਾਹਮਣੇ ਫਰੰਟ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ, ਔਰ ਉਸ ਨੂੰ ਪੰਜਾਬੀ ਚ ਕਹਿੰਦੇ ਹਾਂ ਅਸੀਂ ਕਾਂ। ਉਹ ਕਾਂ ਜਿਹੜਾ ਆ ਕਿਉਂਕਿ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ, ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ, ਇੰਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜ਼ਮ ਨਹੀਂ ਕਰ ਸਕਿਆ, ਇਹੋ ਜਿਹੀ ਕੰਡੀਸ਼ਨਾਂ ਵਿੱਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਔਰ ਜਾਂ ਬੁਖਾਰ ਹੋ ਗਿਆ, ਹੀਟ ਜ਼ਿਆਦਾ ਹੋ ਗਈ, ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਬਈ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ, ਇਹ ਸਾਨੂੰ ਬੱਚੇ ਦੇ ਹਾਲਾਤ ਵਿੱਚ, ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ

ਗੁਰੂ ਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ ਦਸਮ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਾਹਮਣੇ ਖੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਧਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਰ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੀ ਸਜੀ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

ਪ੍ਰਵਾਜ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3059 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼।

ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ। ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ

ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ

ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ, ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿਚ ਕੁਛ ਗੀਤ, ਫਿਰ ਅਸੀਂ ਕੁਛ ਅਮਰੀਕਾ ਦੀਆਂ, ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ, ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ। ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ, ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ, ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ, ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ। ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ।

हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਫਰੈਂਕਫੋਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ, ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿੱਚ ਕੁਛ ਗੀਤ, ਫਿਰ ਅਸੀਂ ਕੁਛ ਅਮਰੀਕਾ ਦੀਆਂ, ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ, ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ, ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ, ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ, ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ, ਜਿਹਦੇ ਵਿਚ ਵਾਗਲਰ ਨਾ ਹੋਵੇ, ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ।

0: grande.
1: Tu grande, né? Tu grande.

0: ਦੋਸਤੋ ਆਪਣਾ ਖਬਰਾਂ ਦਾ ਟਾਈਮ ਹੋ ਗਿਆ।
1: ਕੁਛ ਸ਼ਬਦੀ ਵੀ ਐਸੀ ਹੈ ਮੇਰੀ ਜਾਨ, ਲੇਕਿਨ ਕਸ਼ਤੀਆਂ ਸਭ ਕੇ ਕਿਨਾਰੇ ਪੇ ਪਹੁੰਚ ਜਾਤੀ ਹੈ, ਨਾ ਖੁਦਾ ਜਿਨਕਾ ਨਹੀਂ ਉਨਕਾ ਖੁਦਾ ਹੋਤਾ ਹੈ। ਉਫ਼ ਤੁਮਹਾਰੀ ਆਂਖੇ, ਆਜ ਤੁਮਹਾਰੀ ਆਂਖੇ ਪਿਆਰ ਕੇ ਸ਼ਰਾਰੇ ਬਰਸਾ ਰਹੀ ਹੈ, ਔਰ ਇਨਕੀ ਤਾਬ ਲਾਨੇ ਕੇ ਲੀਏ ਮੁਝੇ ਸਹਾਰਾ ਚਾਹੀਏ, ਸ਼ਾਮ ਕਾ। ਅਗਰ ਆਪਕੀ ਇਜਾਜ਼ਤ ਹੋ ਤੋ
2: ਆਜ ਤੁਮਹਾਰੀ ਹਰ ਖਵਾਹਿਸ਼ ਪੂਰੀ ਕਰੂੰਗੀ, ਲੇਕਿਨ ਜਲਦੀ।

Hello. ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

0: ਪਰ ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੀ। ਡਾਕਟਰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਚੀਮਾ ਸਾਹਿਬ।
1: ਹਾਂਜੀ, ਸਤਿ ਸ੍ਰੀ ਅਕਾਲ ਜੀ, ਖਾਲਸਾ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂ ਸਿੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਵੈਸੇ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ,
1: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ ਜੀ, ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ, ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ।
1: ਇਹਦਾ ਮਤਲਬ ਇਹ ਆ ਭਾਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ।
2: ਬਿਲਕੁਲ,
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ।

0: ਗੁਰੂ ਸਵਾਰੇ
1: ਸਤਿਕਾਰਯੋਗ ਗੁਰੂ ਖਾਲਸਾ ਜੀਓ,
2: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਗੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀ ਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਿਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ ਦਸਮ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੀ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

¿Tú qué? ¿Tú qué?

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਧੰਨਵਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ। ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ।
1: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਇਹ ਰਫਤਾਰ, ਪ੍ਰਵਾਜ਼ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਜ਼ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ। ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿੰਨਾ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ।

ਸਰਬੋਤਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ

0: ਤੇ ਸਾਡੀ ਸਮੁੱਚੀ ਟੀਮ ਆ ਜਿਹੜੀ ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਜੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੂਹਰੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਤੇ ਉਹਨਾਂ ਨੇ ਕਾਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਤਾਪਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਪ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਖ ਸਾਹਿਬ ਜੀ ਉਨ੍ਹਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਨ੍ਹਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ। ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ। ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਅਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਖ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਪਹਿਲਾਂ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸਦੀ ਖਿੜਕੀ ਵਿੱਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿੱਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾਂ ਉਹਨਾਂ ਵਿੱਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿੱਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿੱਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ। ਪਰ ਉਸ ਨੂੰ ਇਸ ਫਲਸਫੇ ਵਿੱਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗਵਰਨਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸਦੀ ਪਤਨੀ ਨੂੰ ਉਸਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਸ਼ੁਕਰੀਆ, ਧੰਨਵਾਦ ਸਾਰਿਆਂ ਦਾ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼। ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਹਾਂ ਜੀ, ਕੁਛ ਗੀਤਾਂ ਨਾਲ, ਕੁਛ ਖਬਰਾਂ ਨਾਲ ਤੇ ਡਾਕਟਰ ਸਾਹਿਬ ਦੇ ਪ੍ਰੋਗਰਾਮ ਦੇ ਨਾਲ, ਜਿਸ ਤਰ੍ਹਾਂ ਅਸੀਂ ਹਰ ਦੂਜੇ ਦਿਨ ਪ੍ਰੋਗਰਾਮ ਕਰਦੇ ਹਾਂ। ਸੋ ਕੁਛ ਗੀਤ ਸੁਣਦੇ ਹਾਂ ਜੀ ਆਪਾਂ, 20 ਮਿੰਟ ਥੋੜੇ ਜਿਹਾ 10 ਮਿੰਟ ਲੇਟ ਹੋ ਗਏ। ਸੋ ਲੋਕਲਵਿੰਦਰ ਬਿੱਲੇ ਹੋਣਾ ਦਾ ਗਾਣਾ ਸੁਣਦੇ ਹਾਂ।

0: ਲੋ ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਸੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਖਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਹੀ ਨੇ ਚੀਮਾ ਸਾਹਿਬ ਵੀ ਡਾਕਟਰ ਹੀ ਨੇ ਪੂਰੇ ਸੋ ਡਾਕਟਰ ਸਾਹਿਬ ਵੀ ਇਹ ਤੋਂ ਬਾਅਦ ਆਉਣਗੇ ਲਾਲ ਸਿੰਘ ਚੀਮਾ ਸਾਹਿਬ ਫਿਰ ਕੈਲੀਫੋਰਨੀਆ ਦਾ ਆਪਣੇ ਜੁੜ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕੁਛ ਖਬਰਾਂ ਤੇ ਝਾਤੀ ਮਾਰਦੇ ਹਾਂ ਦੁਨੀਆਂ ਤੇ ਕੀ ਹੋ ਰਿਹਾ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਤੇ ਸਾਡੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਕਾਕ ਸਾਹਿਬ ਜੀ ਤੇ ਦੋਸਤੋ ਖਬਰਾਂ ਇਸ ਤਰ੍ਹਾਂ ਦੀਆਂ ਆ ਕਿ ਦੋ ਵੱਡੀਆਂ ਜਿਹੜੀਆਂ ਖਬਰਾਂ ਉਹ ਤਾਂ ਆਪਣੇ ਕੋਲ ਰੋਜ਼ਾਨਾ ਹੁੰਦੀਆਂ ਹੀ ਆ ਇੱਕ ਜਿਹੜਾ ਇਰਾਨ ਦਾ ਤੇ ਇਜ਼ਰਾਇਲ ਦਾ ਮਸਲਾ ਤੇ ਵਿੱਚ ਹੁਣ ਉਹ ਲਿਬਨਾਨ ਦਾ ਵੀ ਕਾਫੀ ਗਰਮੋ ਗਰਮੀ ਹੈਗਾ ਚਲੋ ਉਧਰ ਬਾਅਦ ਚ ਜਾਂਦੇ ਹਾਂ ਪਹਿਲਾਂ ਆਪਾਂ ਜਿਹੜੀਆਂ ਹੋਰ ਛੋਟੀਆਂ ਛੋਟੀਆਂ ਖਬਰਾਂ ਨਿੱਕੀਆਂ ਮੋਟੀਆਂ ਉਹ ਕਰੀਏ ਕਿ ਅਮਰੀਕਾ ਦੇ ਵਿੱਚ ਕਾਕ ਸਾਹਿਬ ਜੀ ਕੀ ਆ ਕਿ ਇੱਥੇ ਨਾ ਜਿਹੜਾ ਦੇਖੋ ਜਿਹੜੀਆਂ ਦਵਾਈਆਂ ਵਾਲੀਆਂ ਕੰਪਨੀਆਂ ਨਾ ਅਸਲ ਚ ਦਵਾਈਆਂ ਵਾਲੀਆਂ ਕੰਪਨੀਆਂ ਇਕੱਲੀਆਂ ਨੀ ਹਰ ਇੱਕ ਬੰਦਾ ਆ ਜਿਹੜਾ ਵਪਾਰੀ ਆ ਕਾਕ ਸਾਹਿਬ ਜੀ ਉਹ ਵੱਧ ਤੋਂ ਵੱਧ ਪੈਸੇ ਕਮਾਉਣੇ ਚਾਹੁੰਦਾ ਤੇ ਇਹਦੇ ਵਿੱਚ ਏਦਾਂ ਹੁੰਦੀ ਆ ਕਾਕ ਸਾਹਿਬ ਜਿਹੜਾ ਸਿਸਟਮ ਦੋ ਹੀ ਆ ਇੱਕ ਉਹ ਜਿਹਨੂੰ ਕਹਿ ਦਿੰਦੇ ਆ ਸੋਸ਼ਲਿਜ਼ਮ ਆ ਜਾਂ ਕਮਿਊਨਿਜ਼ਮ ਕਹਿ ਦਿੰਦੇ ਆ ਤੇ ਇੱਕ ਕੈਪੀਟਲਿਜ਼ਮ ਆ ਪੂੰਜੀਵਾਦ ਤੇ ਜਿਹੜਾ ਹੈਗਾ ਸਮਾਜਵਾਦ ਦੋਨੇ ਸਿਸਟਮ ਹੈਗੇ ਆ ਇਹ ਤੇ ਇਹਨਾਂ ਦੇ ਵਿੱਚ ਕਾਕ ਸਾਹਿਬ ਜੀ ਹੁਣ ਕੀ ਆ ਜਿਹੜਾ ਪੂੰਜੀਵਾਦ ਹੈ ਇਹ ਬਹੁਤ ਵਧੀਆ ਸਿਸਟਮ ਆ ਮੈਂ ਇਹ ਨੀ ਕਹਿ ਰਿਹਾ ਕਿ ਮਾੜਾ ਜਾਂ ਘਟਿਆ ਜਾਂ ਦੂਜਾ ਪਰ ਇਹਦੇ ਵਿੱਚ ਇੱਕ ਮੁਸੀਬਤ ਆ ਜਿਹੜੀ ਨਾ ਉਹ ਇਹ ਆ ਕਿ ਇੱਥੇ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਆ ਜਾਂ ਜਿਹੜੇ ਲੋਕਾਂ ਦੇ ਵਪਾਰ ਆ ਉਹ ਕਹਿੰਦੇ ਆ ਵੀ ਜਿੱਦਾਂ ਹੁਣ ਆਪਾਂ ਇਹ ਤੇ ਦੇਖਦੇ ਰਹਿੰਦੇ ਆ ਨਾ ਹਰ ਕੁਆਟਰ ਦੀ ਜਿਹੜੀ ਆਊਟਪੁੱਟ ਕਿੰਨੀ ਆ ਜੇ ਆ ਉਹ ਔਰਾ ਪਰਾ ਸਾਰਾ ਆਉਂਦਾ ਆ ਉਹਨਾਂ ਦਾ ਇਹ ਹੁੰਦਾ ਜੀ ਹਰੇਕ ਜਿਹੜੀ ਵੱਡੀ ਕੰਪਨੀ ਆ ਜਾਂ ਛੋਟੀ ਕੰਪਨੀ ਆ ਉਹ ਕਹਿੰਦੀ ਆ ਵੀ ਜੇ ਇਹ ਪਹਿਲੇ ਤਿੰਨਾਂ ਮਹੀਨਿਆਂ ਦੇ ਸਾਲ ਦੇ ਜਿਹੜੇ ਪਹਿਲੇ ਤਿੰਨ ਪਹਿਲਾ ਕੁਆਟਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਜੇ ਅਸੀਂ ਫਰਜ਼ ਕਰ ਲਓ $1 million ਬਣਾਇਆ ਤਾਂ ਅਗਲੇ ਕੁਆਟਰ ਦੇ ਵਿੱਚ ਸਾਨੂੰ 1.25 million ਜਾਂ 1.5 million ਉਦੋਂ ਅਗਲੇ ਚ 2 million ਉਦੋਂ ਅਗਲੇ ਚ 3 million ਉਦੋਂ ਅਗਲੇ 4 million ਇਹ ਕੰਮ ਆਧਾਰਨ ਦੇ ਰਹੇ ਹਾਂ
0: ਬਿਲਕੁਲ ਸਹੀ ਕਹਿ ਰਹੇ
1: ਹਾਂਜੀ ਪਰ ਖਾਕ ਸਾਹਿਬ ਜੀ ਇਸ ਤਰ੍ਹਾਂ ਹੋਣਾ ਜਿਹੜਾ ਉਹ ਪੋਸੀਬਲ ਨਹੀਂ ਹੈਗਾ ਕਿਉਂਕਿ ਹਰ ਇੱਕ ਦੁਨੀਆਂ ਦੀ ਚੀਜ਼ ਹੈ ਜਿਹੜੀ ਉਹਦੀ ਇੱਕ ਲਿਮਿਟ ਹੁੰਦੀ ਆ ਉਸ ਤੋਂ ਅੱਗੇ ਉਹ ਨਹੀਂ ਜਾ ਸਕਦੀ ਹੁੰਦੀ ਅੱਛਾ ਉਸ ਤੋਂ ਅੱਗੇ ਫਿਰ ਜਿਹੜਾ ਆਪਣਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਕੀ ਆ ਜਾਂ ਤਾਂ ਤੁਸੀਂ ਇੰਪਲੋਏ ਹਟਾਓਗੇ ਕੰਮ ਤੋਂ ਹਟਾਓਗੇ ਦੂਜਿਆਂ ਤੋਂ ਕੰਮ ਵੱਧ ਲਓਗੇ ਜਾਂ ਤੁਸੀਂ ਇੰਪਲੋਈਆਂ ਨੂੰ ਹਟਾ ਕੇ ਕੋਈ ਬਹੁਤ ਫਾਸਟ ਮਸ਼ੀਨ ਲਾ ਦਿਓਗੇ ਉਹਦੇ ਨਾਲ ਪ੍ਰੋਡਕਸ਼ਨ ਵੱਧ ਹੋਣੀ ਸ਼ੁਰੂ ਹੋ ਜਾਊਗੀ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਇਸੇ ਕਰਕੇ ਜਿਹੜਾ ਅਮਰੀਕਾ ਦਾ ਸਿਸਟਮ ਹੈ ਇਹਦੇ ਵਿੱਚ ਖਾਕ ਸਾਹਿਬ ਜੀ ਜੋਬਾਂ ਇੰਨੀਆਂ ਨਿਕਲਦੀਆਂ ਵੀ ਆ ਹਰ ਸਾਲ ਫਿਰ ਉਹਨਾਂ ਨੂੰ ਹੋਰ ਗਵਰਨਮੈਂਟ ਨੂੰ ਜਾਂ ਜਿਹੜੀਆਂ ਕਾਰਪੋਰੇਸ਼ਨਾਂ ਹੋਰ ਤਰ੍ਹਾਂ ਦਾ ਕੋਈ ਨਾ ਕੋਈ ਢੰਗ ਤਰੀਕਾ ਲੱਭਣਾ ਪੈਂਦਾ ਜਿਹਦੇ ਵਿੱਚ ਉਹ ਜਿਹੜੇ ਇੱਕ ਕੰਪਨੀ ਚੋਂ ਇੰਪਲੋਈ ਆ ਜਿਹੜੇ ਜਿਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਮਸ਼ੀਨਾਂ ਲੱਗ ਗਈਆਂ ਹੁਣ ਨਹੀਂ ਬੰਦੇ ਚਾਹੀਦੇ ਤੇ ਉਹਨਾਂ ਨੂੰ ਹੋਰ ਪਾਸੇ ਕਿਤੇ ਨਾ ਕਿਤੇ ਨੌਕਰੀਆਂ ਜਿਹੜੀਆਂ ਦੇਣੀਆਂ ਪੈਂਦੀਆਂ ਸੋ ਇਹ ਜਿਹੜਾ ਕਾਰਨ ਆ ਇਸ ਤਰ੍ਹਾਂ ਦਾ ਇਹ ਜਿਹੜਾ ਉਹ ਸਮਝਣਾ ਬੜਾ ਮੁਸ਼ਕਲ ਹੈਗਾ ਤੇ ਚਲੋ ਕੋਈ ਨੀ ਆਪਾਂ ਇਹਦੇ ਵਿੱਚ ਰਹਿੰਦੇ ਹਾਂ ਤੇ ਇਹਦੇ ਨਾਲ ਹੁਣ ਕੀ ਆ ਖਾਕ ਸਾਹਿਬ ਜੀ ਇੱਕ ਇੱਥੇ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਮਸਲਾ ਆ ਉਹ ਇਹ ਆ ਕਿ ਇੱਕ ਨਾ ਦਵਾਈ ਆ ਉਹਦਾ ਨਾਂ ਹੈਗਾ ਮਾਈਫੇਪ੍ਰਿਸਟੀਨ ਦਵਾਈ ਹੈਗੀ ਆ ਇਹ ਅਬੋਰਸ਼ਨ ਪਿੱਲੇ ਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ ਜਿਹਦੇ ਨਾਲ ਔਰਤਾਂ ਦੇ ਜਿਹੜੇ ਗਰਭਵਤੀ ਔਰਤਾਂ ਹੋ ਜਾਂਦੀਆਂ ਉਹਨਾਂ ਨੂੰ ਬੱਚਾ ਨਹੀਂ ਚਾਹੀਦਾ ਹੁੰਦਾ ਉਹ ਫਿਰ ਇਹ ਦਵਾਈ ਵਰਤ ਲੈਂਦੀਆਂ ਤੇ ਉਹਦੇ ਨਾਲ ਅਬੋਰਸ਼ਨ ਹੋ ਜਾਂਦਾ ਹੁਣ ਇਹ ਜਿਹੜੀ ਕੰਪਨੀ ਹੈ ਖਾਕ ਸਾਹਿਬ ਜੀ ਇਹ ਇਸ ਜਿਹੜੀ ਹੈਗੀ ਆ ਪਿੱਲ ਇਹਨੂੰ ਜਿੱਦਾਂ ਆਪਣੇ ਇਹਦੇ ਲਈ ਕੀ ਆ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨੀ ਲੋੜ ਤਾਂ ਹੈਗੀ ਆ ਲੋੜ ਤਾਂ ਹੈ ਪਰ ਖਾਕ ਸਾਹਿਬ ਜੀ ਇਹਨੂੰ ਟੈਲੀ ਮੈਡੀਸਿਨ ਕਹਿਣ ਦਾ ਨਾਂ ਦਿੱਤਾ ਆ ਉਹ ਤੁਸੀਂ ਟੈਲੀਫੋਨ ਦੇ ਉੱਤੇ ਹੀ ਡਾਕਟਰ ਦੇ ਨਾਲ ਗੱਲਬਾਤ ਕਰਕੇ ਡਿਸਕਸ ਕਰਕੇ ਤੇ ਤੁਹਾਨੂੰ ਡਾਕ ਦੇ ਵਿੱਚ ਉਹ ਦਵਾਈ ਆ ਜਾਊਗੀ
0: ਉਹ ਤੁਹਾਨੂੰ ਫਾਰਮੇਸੀ ਚ ਭੇਜ ਦੇਣਗੇ ਜੀ ਉੱਥੇ ਜਾ ਕੇ ਚੱਕ ਲਓ ਇਹਦੇ ਹੁੰਦੀ ਨਾ ਘਰੇ ਭੇਜ ਦਿੰਦੇ ਠੀਕ ਆ
1: ਹਾਂਜੀ ਘਰੇ ਭੇਜ ਦਿੰਦੇ ਆ ਹੁਣ ਇਹਦੇ ਵਿੱਚ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਕਹਿ ਰਹੀ ਆ ਬਈ ਇਹ ਮਤਲਬ ਬੰਦ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਸੀਗੀਆਂ ਤੇ ਇਹਦੇ ਵਿੱਚ ਹੁਣ ਕੀ ਆ ਖਾਕ ਸਾਹਿਬ ਜੀ ਤੇ ਉਹ ਜਿਹੜੇ ਲੋਅਰ ਕੋਰਟ ਆ ਨਾ ਅਦਾਲਤਾਂ ਹੁੰਦੀਆਂ ਥੱਲੇ ਵਾਲੀਆਂ ਉਹਨਾਂ ਨੇ ਫੈਸਲਾ ਦੇ ਦਿੱਤਾ ਸੀਗਾ ਕਿ ਇਹ ਬੰਦ ਹੋਣੀ ਚਾਹੀਦੀ ਆ ਇਸ ਤਰ੍ਹਾਂ ਇਹ ਨਹੀਂ ਹੋਣੀ ਚਾਹੀਦੀ ਤੇ ਕਈਆਂ ਸਟੇਟਾਂ ਦੇ ਵਿੱਚ ਸੂਬਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਪਿੱਛੇ ਜਿਹੇ ਕਈ ਕਾਨੂੰਨ ਕਾਨੂੰਨ ਬਦਲੇ ਆ ਜਿਨ੍ਹਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਅਬੋਰਸ਼ਨ ਨੂੰ ਹੀ ਇਲੀਗਲ ਕਰ ਦਿੱਤਾ
0: ਬਿਲਕੁਲ
1: ਉੱਥੇ ਤੁਸੀਂ ਕਰ ਨਹੀਂ ਸਕਦੇ ਸੋ ਉਹਨਾਂ ਸੂਬਿਆਂ ਦੇ ਵਿੱਚ ਵੀ ਫੇਰ ਉਹ ਆ ਜਿਹੜੀ ਬਾਹਰੋਂ ਕਿਤੇ ਨਾ ਕਿਤੇ ਡਾਕਟਰ ਨਾਲ ਗੱਲਬਾਤ ਕਰਕੇ ਉਹ ਮੇਲ ਦੇ ਵਿੱਚ ਦਵਾਈ ਆ ਜਾਂਦੀ ਆ ਤੇ ਉਹ ਵਰਤ ਲਈ ਜਾਂਦੀ ਆ ਸੋ ਗਵਰਨਮੈਂਟ ਆ ਜਿਹੜੀਆਂ ਕੁਛ ਲੋਕ ਆ ਇੱਥੋਂ ਦੇ ਉਹ ਇਹਨੂੰ ਬੰਦ ਕਰਨਾ ਚਾਹੁੰਦੇ ਸੀਗੇ ਤੇ ਜਿਹੜਾ ਮੁਕੱਦਮਾ ਆ ਇਹ ਉਹਦੇ ਵਿੱਚ ਅਦਾਲਤ ਦੇ ਵਿੱਚ ਗਿਆ ਸੀਗਾ ਤੇ ਇਹ ਜਿਹੜੀਆਂ ਛੋਟੀਆਂ ਅਦਾਲਤਾਂ ਉਹਨਾਂ ਨੇ ਫਿਰ ਇਹਦੇ ਖਿਲਾਫ਼ ਦੇ ਵਿੱਚ ਜਿਹੜਾ ਫੈਸਲਾ ਆਪਣਾ ਸੁਣਾ ਦਿੱਤਾ ਸੀਗਾ ਕਿ ਹਾਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਜਿਹੜੀ ਦਵਾਈ ਆ ਟੈਲੀਫੋਨ ਡਾਕਟਰ ਨੂੰ ਕਰਕੇ ਉਹ ਤੋਂ ਲਿਖਵਾ ਕੇ ਡਾਕਟਰ ਰਾਹੀਂ ਨਹੀਂ ਮੰਗਾ ਸਕਦੇ। ਸੋ ਇਹਦੇ ਵਿੱਚ ਹੁੰਦਾ ਕੀ ਆ ਖਾਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਉਹ ਮਿਸਯੂਜ਼ ਵੀ ਹੁੰਦੀ ਆ ਨਾ, ਜਿਹੜੀ ਉਹਦੀ ਦੁਰਵਰਤੋਂ ਜਿਹਨੂੰ ਆਪਾਂ ਕਹਿੰਦੇ ਉਹ ਵੀ ਹੋ ਜਾਂਦੀ ਆ। ਹਾਂਜੀ, ਤੇ ਉਹਨਾਂ ਨੂੰ ਰੋਕਣ ਵਾਸਤੇ ਵੀ ਉਹਨਾਂ ਨੇ ਲਾਇਆ ਹੋਣਾ, ਪਰ ਇਹ ਜਿਹੜੀ ਕੰਪਨੀ ਆ ਇਹਨੇ ਖਾਕ ਸਾਹਿਬ ਜੀ ਹੁਣ ਫਿਰ ਸੁਪਰੀਮ ਕੋਰਟ ਦੇ ਵਿੱਚ ਕਰ ਦਿੱਤਾ ਜਿਹੜਾ ਉਹ ਆਪਣਾ ਮੁਕੱਦਮਾ, ਤੇ ਸੁਪਰੀਮ ਕੋਰਟ ਨੂੰ ਇਹਨਾਂ ਨੇ ਕਿਹਾ ਭਈ ਇਹ ਹਾਲ ਦੀ ਕੜੀ ਇਹਨੂੰ ਇੱਥੇ ਹੀ ਰੋਕਿਆ ਜਾਵੇ, ਜਿਸ ਤਰ੍ਹਾਂ ਇਹ ਪਹਿਲਾਂ ਕਾਨੂੰਨ ਹੈਗਾ ਸੀ ਉਸੇ ਤਰ੍ਹਾਂ ਬਰਕਰਾਰ ਰਹੇ, ਤੇ ਕੇਸ ਆ ਜਿਹੜਾ ਅਸੀਂ ਉਹ ਲਾ ਦਿੱਤਾ, ਤੇ ਜਦੋਂ ਤੀਕਰ ਇਸ ਕੇਸ ਦਾ ਫੈਸਲਾ ਇਸ ਮੁਕੱਦਮੇ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੀਕਰ ਇਹ ਕਾਨੂੰਨ ਆ ਜਿਹੜਾ ਪਹਿਲਾਂ ਵਾਲਾ ਆ ਉਹੀ ਬਰਕਰਾਰ ਰੱਖਿਆ ਜਾਵੇ। ਤੇ ਇਹ ਜਿਹੜੀ ਕੰਪਨੀ ਆ ਦਵਾਈ ਆ ਇਹ ਖਾਕ ਸਾਹਿਬ ਜੀ ਇਹਨੂੰ ਬਣਾਉਂਦੀ ਹੈਗੀ ਕੰਪਨੀ, ਉਹਦਾ ਨਾਂ ਹੈਗਾ ਡੈਂਕੋ, ਤੇ ਇਹਨੇ ਐਮਰਜੈਂਸੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕੀਤੀ ਆ, ਤੇ ਜਿਹਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਹੁਣ ਗਾਹਾਂ ਮੁਕੱਦਮਾ ਚੱਲੂਗਾ, ਦੋਨਾਂ ਪਾਸਿਆਂ ਤੋਂ ਪੈਸੇ ਜਿਹੜੇ ਵਕੀਲ ਵੀ ਖਾਣਗੇ ਤੇ ਉਹ ਸਾਰਾ ਕੁਛ ਹੋਊਗਾ, ਤੇ ਫਿਰ ਅਖੀਰ ਫੈਸਲਾ ਜਿਹੜਾ ਉਹ ਇਸ ਮਾਮਲੇ ਦੇ ਉੱਤੇ ਕੀਤਾ ਜਾਊਗਾ, ਉਦੋਂ ਤੀਕਰ ਆ ਜਿਹੜਾ ਪਹਿਲਾਂ ਵਾਲਾ ਕਾਨੂੰਨ ਆ ਉਹ ਬਰਕਰਾਰ ਰੱਖਿਆ ਜਾਊਗਾ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਸਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਤੁਸੀਂ ਦੇਖੇ ਹੋਣੇ ਆ ਇੱਧਰ ਤੁਹਾਡੇ ਏਰੀਆ ਚ ਵੀ ਆਉਂਦੇ ਹੋਣੇ ਆ, ਸਪਿਰਿਟ ਏਅਰਲਾਈਨ ਇੱਕ ਹੈਗੀ ਉਹਦੇ ਪੀਏ ਜਾਂ ਜਹਾਜ਼ ਹੁੰਦੇ ਉੱਤੇ ਲਿਖਿਆ ਹੁੰਦਾ ਸਪਿਰਿਟ,
0: ਹਾਂਜੀ 30-35 ਸਾਲ ਤੋਂ ਚੱਲ ਰਹੀ ਆ ਉਹ, ਬਿਲਕੁਲ
1: 1960 ਤੋਂ ਉਹ ਅਸਲ ਦੇ ਵਿੱਚ ਸ਼ੁਰੂ ਹੋਈ ਆ। ਤੇ ਇਹ ਜਿਹੜੀ ਏਅਰਲਾਈਨ ਆ ਇਹ ਖੱਕ ਸਾਹਿਬ ਜੀ ਟਿਕਟਾਂ ਬਹੁਤ ਸਸਤੀਆਂ, ਮਤਲਬ ਇਹ ਵੇਚਦੇ ਸੀਗੇ ਦੂਸਰੀਆਂ ਕੰਪਨੀਆਂ ਦੇ ਉਹ ਗਾਹ ਖਿੱਚਣ ਵਾਸਤੇ ਸਸਤੀ ਬਹੁਤ ਟਿਕਟ ਇਹਨਾਂ ਦੀ ਹੁੰਦੀ ਸੀਗੀ, ਤੇ ਫੇਰ ਇਹਨਾਂ ਦੇ ਜਿਹੜੇ ਇੱਕ ਜਹਾਜ਼ ਦੇ ਉਹ ਖੰਭ ਆ ਜਿਹੜਾ ਉਹਦਾ ਸਿਰਾ ਨੀ ਹੁੰਦਾ ਉੱਤੇ ਲਿਖਿਆ ਹੁੰਦਾ ਹਾਉਡੀ, ਮਤਲਬ ਕੀ ਹਾਲ ਚਾਲ ਆ, ਤੇ ਬੜੇ ਬ੍ਰਾਈਟ ਉਹ ਪੀਲੇ ਰੰਗ ਦੇ ਇਹਨਾਂ ਦੇ ਜਹਾਜ਼ ਆ। ਤੇ ਫੇਰ ਇਹ ਕੰਪੀਟੀਸ਼ਨ ਉਹਨਾਂ ਦਾ ਜਿੱਤਣ ਵਾਸਤੇ ਹੌਲੀ ਹੌਲੀ ਜਿਹੜੀ ਸੀਗੀ ਦੂਸਰੀਆਂ ਏਅਰਲਾਈਨਾਂ ਤੋਂ ਹੁਣ ਬਿਜਨਸ ਦਾ ਖਾਕ ਸਾਹਿਬ ਜੀ ਗਾਹਕ ਤਾਂ ਉਨੇ ਕੇ ਹੋਣੇ ਆ, ਤੇ ਉਹਨਾਂ ਨੂੰ ਖਿੱਚਣਾ ਚਾਹੇ ਵੱਡੀ ਏਅਰਲਾਈਨ ਖਿੱਚ ਲਵੇ ਚਾਹੇ ਛੋਟੀਆਂ ਜਿਹੜੀਆਂ ਉਹ ਟੈਕਸ ਸਾਥੀਆਂ ਕਰਕੇ ਖਿੱਚ ਲੈਣ, ਜਿਹੜੀ ਲੜਾਈ ਤਾਂ ਇੱਥੇ ਇਸ ਤਰ੍ਹਾਂ ਦੀ ਜਿਹੜੀ ਚੱਲਦੀ ਰਹਿੰਦੀ ਆ। ਤੇ ਹੁਣ ਕੀ ਆ ਕਿ ਇਹ ਜਿਹੜੀ ਏਅਰਲਾਈਨ ਆ ਹੁਣ ਤੇਲ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਹੋ ਗਿਆ,
0: ਬਿਲਕੁਲ,
1: ਤੇ ਹੋਰ ਹਰ ਇੱਕ
0: ਲੋੜੀਂਦੀ ਮਹਿੰਗਾ ਨਹੀਂ ਹੋਇਆ, ਲੋਕ ਵੀ ਜਿਹੜੇ ਨਾ ਉਹ ਹਟ ਗਏ ਆ, ਘਟ ਗਏ ਆ, ਬਿਲਕੁਲ ਜ਼ਿਆਦਾ ਫਰਕ ਪਿਆ ਇਹਦੇ ਵਿੱਚ। ਮੈਂ ਅੱਜ ਵੀ ਇੱਕ ਮੈਸੇਜ, ਦੋ ਤਿੰਨ ਮੈਸੇਜ ਮੈਨੂੰ ਆ ਰਿਹਾ ਸੀ ਕਿ ਨਿਊਯਾਰਕ ਤੋਂ ਫਲੋਰੀਡਾ ਦੀ $39 ਦੀ ਟਿਕਟ,
1: ਮੈਂ
0: ਇੱਥੇ ਮਿਲ ਜਾਂਦੀਆਂ ਕਈ ਵਾਰੀ ਤੁਹਾਨੂੰ ਜਦੋਂ ਖਾਲੀ ਜਹਾਜ਼ ਜਾਂਦੇ ਨਾ ਉਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ ਤੇ ਉਹ ਕਹਿੰਦੇ ਚਲੋ ਕੁਛ ਨਾ ਕੁਛ ਤੇ ਦੇ ਕੇ ਜਾਏਗਾ, ਕੋਈ 10-20 ਰੁਪਏ ਅੰਦਰ ਵੀ, ਕਿਉਂਕਿ ਉਹਦੇ ਵਿੱਚ ਲਗਜ਼ ਦੇ ਪੈਸੇ ਵੱਖਰੇ ਲੈਂਦੇ ਆ,
1: ਫਿਰ ਤੁਸੀਂ
0: ਪਾਣੀ ਦੀ ਬੋਤਲ ਲੈਣੀ, ਕੁਛ ਛੋਟਾ ਮੋਟਾ ਸਮਾਨ ਲੈਣਾ, ਉਹਦੇ ਵੱਖਰੇ ਪੈਸੇ, $70 ਜਿਹੜੇ $100 ਦੇ ਲਾਗੇ ਲੈ ਹੀ ਜਾਂਦੇ ਆ ਉਹ।
1: ਹਾਂਜੀ, ਉਹ $100 ਹੁਣ ਜੇ 10 ਬੰਦੇ ਚੜ ਗਏ ਉਹਨਾਂ ਦਾ $1,000 ਬਣ ਗਿਆ, ਘੱਟੋ ਘੱਟ ਤੇਲ ਤੂਲ ਦਾ ਮਾੜਾ ਮੋਟਾ ਨਿਕਲ ਆਉਂਦਾ ਨਾ।
0: ਬਿਲਕੁਲ ਬਿਲਕੁਲ,
1: ਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੁਣ ਮਹਿੰਗਾਈ ਹੋ ਗਈ ਬਹੁਤ, ਤੇ ਲੋਕ ਆ ਜਿਹੜੇ ਉਹ ਜਿਹੜਾ ਤੁਸੀਂ ਗੱਲ ਕਰਕੇ ਹੀ ਚਲੇ ਗਏ ਆ ਕਿ ਉਹ ਮਹਿੰਗਾਈ ਹੋਣ ਕਾਰਨ ਜਿਹੜੀ ਆਵਾਜਾਈ ਬਹੁਤ ਘੱਟ ਗਈ ਆ। ਮੈਂ ਇੱਥੇ ਪਿੱਛੇ ਜੇ ਸਾਨ ਫ੍ਰਾਂਸਿਸਕੋ ਏਅਰਪੋਰਟ ਤੇ ਗਿਆ ਸੀਗਾ ਖਾਕ ਸਾਹਿਬ ਦੀ, ਉੱਥੇ ਦਲੀ ਤੇ ਮਾੜੀ ਮਰਦੀ ਹੁੰਦੀ ਆ, ਇੰਨੇ ਉੱਥੇ ਜਿਹੜੇ ਪੈਸੇਂਜਰ ਆ ਭਰਿਆ ਹੁੰਦਾ ਹਰ ਜਦੋਂ ਮਰਜ਼ੀ ਚਲੇ ਜਾਓ, ਪਰ ਇਸ ਵਾਰੀ ਮੈਂ ਗਿਆ ਖਾਕ ਸਾਹਿਬ ਦੀ ਸਿਰਫ ਦੋ ਏਅਰਲਾਈਨਾਂ, ਇੱਕ ਜਿਹੜੀ ਸੀਗੀ ਇੰਡੀਆ ਏਅਰ ਇੰਡੀਆ ਦੀ, ਤੇ ਇੱਕ ਮੇਰਾ ਖਿਆਲ ਸੀਗੀ ਉਹ ਸ਼ਾਇਦ ਕਟਰ ਦੀ ਏਅਰਲਾਈਨ, ਸ਼ਾਇਦ ਮੈਂ ਉਹਦਾ ਨਾਮ ਹੁਣ ਭੁੱਲ ਗਿਆ ਕਿਹੜੀ ਸੀ, ਮੇਰਾ ਖਿਆਲ ਸ਼ਾਇਦ ਕਟਰ ਦੀ ਸੀ। ਦੋਹਾਂ ਜਿਹੜੀਆਂ ਇਹ ਏਅਰਲਾਈਨਾਂ ਦੇ ਜਿਹੜੇ ਉੱਥੇ ਉਹ ਬਣੇ ਹੋਏ ਆ ਕਾਊਂਟਰ ਵਗੈਰਾ, ਇਹੀ ਦੋ ਸੀ, ਹੋਰ ਕਿਸੇ ਦੇ ਉੱਤੇ ਕੋਈ ਲਾਈਨ ਨਹੀਂ ਸੀ, ਕੋਈ ਬੰਦਾ ਨਹੀਂ ਸੀ, ਨਾ ਹੀ ਉੱਥੇ ਉਹ ਕਲਰਕ ਬੈਠੇ ਸੀਗੇ ਜਿਹੜੀ ਤੁਹਾਡੀਆਂ ਚੈੱਕ ਵਗੈਰਾ ਸਮਾਨ ਸਮੂਨ ਕਰਦੇ ਆ, ਖਾਲੀ ਪਿਆ ਰਹੀ ਏਅਰਪੋਰਟ ਸਾਰਾ। ਸੋ ਇਹ ਸਾਰਾ ਕਾਰਨ ਆ ਜਿਹੜਾ ਖਾਕ ਸਾਹਿਬ ਜੀ, ਇਹ ਕੱਲੀ ਇਸ ਏਅਰਲਾਈਨ ਦਾ ਨਹੀਂ, ਸਾਰੀਆਂ ਏਅਰਲਾਈਨਾਂ ਜਿਹੜੀਆਂ ਉਹਨਾਂ ਦਾ ਧੂਆਂ ਨਿਕਲਿਆ ਪਿਆ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ, ਲੋਕ ਜਾਣੋ ਹਟ ਗਏ ਆ ਬਾਹਰ ਅੰਦਰ, ਤੇ ਇਹਦੇ ਕਾਰਨ ਇਹ ਸਾਰਾ ਕੁਛ ਖਾਕ ਸਾਹਿਬ ਜੀ ਹੋਇਆ। ਤੇ ਇਹ ਜਿਹੜੀ ਏਅਰਲਾਈਨ ਹੁਣ ਹੈਗੀ ਆ ਇਹਨੇ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਇਹ ਬੈਂਕਰਪਸੀ ਕਰਨੇ ਨੂੰ ਫਿਰਦੀ ਸੀਗੀ ਭਈ ਸਾਤੋਂ ਇਹ ਸਾਹਮਣੇ ਹੁੰਦਾ, ਤੇ ਫੇਰ ਇਹਨਾਂ ਨੇ ਗੱਲਾਂ ਬਾਤਾਂ ਇੱਧਰ ਉੱਧਰ, ਤੁਹਾਨੂੰ ਪਤਾ ਵੀ ਬੰਦਾ ਉਹ ਕਹਿੰਦੇ ਹੁੰਦੇ ਆ ਜਦੋਂ ਮਰਦਾ ਕੀ ਨਹੀਂ ਕਰਦਾ, ਤੇ ਇਹਨਾਂ ਨੇ ਫਿਰ ਇੱਧਰ ਉੱਧਰ ਗੱਲਾਂ ਬਾਤਾਂ ਕੀਤੀਆਂ, ਤੇ ਅਖੀਰ ਇਹਨਾਂ ਦੀ ਪਹੁੰਚ ਆ ਜਿਹੜੀ ਉਹ ਕਾਮਰਸ ਸੈਕਟਰੀ ਜਿਹੜੇ ਹਾਵਰਡ ਲੁੱਟ ਨੇ ਕਿਹਾ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ, ਤੇ ਇਹਨਾਂ ਦੋਨਾਂ ਨੇ, ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਿਊਟਿਵ ਆਫਿਸਰ ਸੀਗਾ, ਸੀਈਓ ਜਿਹਨੂੰ ਕਹਿ ਦਿੰਦੇ ਆ ਡੇਵ ਡੇਵਿਸ ਉਹਦਾ ਨਾਂ ਆ ਉਹ, ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਹਨਾਂ ਨੇ ਖੱਕ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆਹ ਕਰਦੇ ਆ ਜੋ ਕਰਦੇ ਆ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ। ਤੇ ਇਹਨਾਂ ਨੇ ਕੱਲ ਦੀ ਖ਼ਬਰ ਦੇ ਵਿੱਚ ਇਹ ਸੀਗਾ ਕਿ ਅਸੀਂ ਆਹ ਕਰਨ ਲੱਗੇ ਆ ਤੇ ਸਾਰਾ ਕੁਛ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਇਹ ਸੀਗੇ। ਤੇ ਫੇਰ ਖੱਕ ਸਾਹਿਬ ਜੀ ਇਹਨਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਕਹਾਂ। ਤੇ ਉਹ ਤੋਂ ਅੱਗੇ ਫੇਰ ਖੱਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ। ਤੇ ਟਰੰਪ ਸਾਹਿਬ ਨੇ ਫੇਰ ਖੱਕ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਸ਼ੁਰੂ ਹੋਈ ਤੇ ਇਹਨਾਂ ਦੋਨਾਂ ਨੇ, ਇੱਕ ਤਾਂ ਇਹ ਕੰਪਨੀ ਦਾ ਜਿਹੜਾ ਐਗਜ਼ੀਕਿਊਟਿਵ ਆਫਿਸਰ ਸੀਗਾ ਸੀਈਓ ਜਿਹਨੂੰ ਕਹਿ ਦਿੰਦੇ ਆ ਡੇਵ ਡੇਵਿਸ ਉਹਦਾ ਨਾਂ ਆ ਉਹ, ਤੇ ਇਹ ਜਿਹੜਾ ਸੈਕਟਰੀ ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਿਹਾ, ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਫਿਰ ਸ਼ੁਰੂ ਹੋਈ ਤੇ ਇਹਨਾਂ ਨੇ ਖੱਕ ਸਾਹਿਬ ਜੀ ਹੌਲੀ ਹੌਲੀ ਜਿਹੜਾ ਸੀਗਾ ਉਹ ਅੱਜ ਆਹ ਕਰਦੇ ਆ ਜੋ ਕਰਦੇ ਆ ਹੌਲੀ ਹੌਲੀ ਕਰਦੇ ਕਰਦੇ ਇਹ ਜਿਹੜੀ ਗੱਲਬਾਤ ਸੀਗੀ ਬੈਂਕਰਪਸੀ ਤੇ ਪਹੁੰਚ ਗਈ। ਤੇ ਇਹਨਾਂ ਨੇ ਕੱਲ ਦੀ ਖ਼ਬਰ ਦੇ ਵਿੱਚ ਇਹ ਸੀਗਾ ਕਿ ਅਸੀਂ ਆਹ ਕਰਨ ਲੱਗੇ ਆ ਤੇ ਸਾਰਾ ਕੁਛ ਇਕਦਮ ਬੰਦ ਕਰਨ ਦੀ ਕੋਸ਼ਿਸ਼ਾਂ ਦੇ ਵਿੱਚ ਇਹ ਸੀਗੇ। ਤੇ ਫੇਰ ਖੱਕ ਸਾਹਿਬ ਜੀ ਇਹਨਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਕਹਾਂ। ਤੇ ਉਹ ਤੋਂ ਅੱਗੇ ਫੇਰ ਖੱਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ।

0: ਸੀਗੇ ਤੇ ਫੇਰ ਖਾਕ ਸਾਹਿਬ ਜੀ ਇਹਨਾਂ ਨੇ ਹੌਲੀ ਹੌਲੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਕਰਦੇ ਕਰਦੇ ਤੇ ਇਹ ਜਿਹੜੀ ਗੱਲਬਾਤ ਸੀਗੀ ਟਰਾਂਸਪੋਰਟ ਡਿਪਾਰਟਮੈਂਟ ਦਾ ਜਿਹੜਾ ਓਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਕਹਾਂ ਤੇ ਉਹ ਤੋਂ ਅੱਗੇ ਫੇਰ ਖਾਕ ਸਾਹਿਬ ਜੀ ਜਿਹੜਾ ਸੀਗਾ ਫੇਰ ਹੌਲੀ ਹੌਲੀ ਗੱਲ ਜਿਹੜੀ ਸੀ ਉਹ ਪ੍ਰੈਜੀਡੈਂਟ ਟਰੰਪ ਦੇ ਵੀ ਹੱਥ ਲੱਗ ਗਈ ਹੈ ਕਿ ਆਹ ਕੁਛ ਹੋਣ ਜਾ ਰਿਹਾ ਆ ਤੇ ਟਰੰਪ ਸਾਹਿਬ ਨੇ ਫੇਰ ਖਾਕ ਸਾਹਿਬ ਜੀ ਕਿਹਾ ਕਿ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਜਾਣਗੀਆਂ ਤੇਲ ਘੱਟ ਵਿਕੂਗਾ ਉਹਨੇ ਸਾਰੀ ਕੈਲਕੂਲੇਸ਼ਨ ਹੈ ਜਿਹੜੀ ਉਸ ਹਿਸਾਬ ਨਾਲ ਲਾ ਕੇ ਤੇ ਉਹਨੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਇਹਦੇ ਨਾਲ ਜਿਹੜਾ ਪਹਿਲਾਂ ਹੀ ਜਿਹੜੇ ਹਾਲਾਤ ਖਰਾਬ ਆ ਉਹ ਬਹੁਤ ਵਿਗੜ ਜਾਣਗੇ ਇੱਥੋਂ ਦੀ ਇਕੋਨਮੀ ਦੇ ਤੇ ਇਹਦੇ ਕਰਕੇ ਵੀ ਮੈਨੂੰ ਕੁਛ ਕਰਨਾ ਚਾਹੀਦਾ ਤੇ ਫੇਰ ਖਾਕ ਸਾਹਿਬ ਦੀ ਇਹ ਜਿਹੜੀ ਕੰਪਨੀ ਆ ਇਹ ਇੱਕ ਟਰੱਕਿੰਗ ਕੰਪਨੀ ਹੁੰਦੀ ਸੀ ਮਿਸ਼ੀਗਨ ਦੇ ਵਿੱਚ ਉਹਦੇ ਰਾਹੀਂ 1960 ਦੇ ਵਿੱਚ ਇਹ ਜਿਹੜੀ ਖੋਲੀ ਗਈ ਸੀ ਕੰਪਨੀ ਇਹ ਸਪਿਰਿਟ ਏਅਰਲਾਈਨ ਆ ਜਿਹੜੀ ਤੇ ਫੇਰ 2019 ਤੋਂ ਹੀ ਇਹਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀ ਹਲਚਲ ਆ ਜਿਹੜੀ ਉਹ ਆ ਰਹੀ ਸੀ ਕਦੇ ਉਹ ਫਲਾਈਟ ਕੈਂਸਲ ਹੋ ਗਈ ਜੇ ਹੋ ਗਿਆ ਉਹ ਹੋ ਗਿਆ ਇਦਾਂ ਦਾ ਕੁਛ ਚੱਲ ਰਿਹਾ ਸੀ ਤੇ ਇਹਦੇ ਨਾਲ ਫੇਰ ਜਿਹੜੀ ਸੀ ਆਹ ਇਰਾਨ ਦੀ ਲੜਾਈ ਲੱਗ ਗਈ ਤੇ ਫੇਰ ਤੁਹਾਨੂੰ ਪਤਾ ਵੀ ਹਰ ਚੀਜ਼ ਨੂੰ ਅੱਗ ਲੱਗ ਗਈ ਕੀਮਤ ਨੂੰ ਤੇ ਉਹਦੇ ਨਾਲ ਫੇਰ ਇਹ ਜਿਹੜਾ 10 ਤੋਂ 15 ਮਿਲੀਅਨ ਡਾਲਰ ਖਾਕ ਸਾਹਿਬ ਜੀ ਜਿਹੜਾ ਸੀਗਾ ਉਹ ਹਰ ਹਫ਼ਤੇ ਦਾ ਇਹਦਾ ਖਰਚਾ ਜਿਹੜਾ ਸੀ ਉਹ ਵੱਧ ਗਿਆ ਸੀ 10 ਤੋਂ 15
1: ਪਾਇਲਟ ਆ ਏਅਰਪੋਰਟ ਦੀ ਫੀਸ ਆ ਸਫਾਈ ਦਾ ਕੰਮ ਆ ਤੇਲ ਆ ਹਰ ਚੀਜ਼ ਜਦੋਂ ਤੁਹਾਡਾ ਕੰਮ ਨਹੀਂ ਚੱਲਦਾ ਤੇ ਫਿਰ ਕੰਪਨੀਆਂ ਕਿੰਨਾ ਚਿਰ ਵੇਟ ਕਰ ਲੈਣ ਉਹ ਕਹਿੰਦੀਆਂ ਵੀ ਹੁਣ ਬੰਦ ਹੀ ਕਰੋ ਉਹਨਾਂ ਦੇ ਜਹਾਜ਼ ਵੀ ਛੋਟੇ ਹੀ ਆ ਸਾਰੇ ਵੱਡੇ ਜਹਾਜ਼ ਉਹਨਾਂ ਕੋਲ ਨਹੀਂ
0: ਹਾਂ ਜੀ ਛੋਟੇ ਜਹਾਜ਼ ਬਿਲਕੁਲ
1: ਅਮਰੀਕਾ ਜੀ ਚੱਲਦੇ ਆ ਉਹ
0: ਹਾਂ ਜੀ
1: ਹਾਂ ਬਿਲਕੁਲ ਜੀ
0: ਤੇ ਇਹਦੇ ਨਾਲ ਫੇਰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕੀ ਕੀਤਾ ਉਹਨਾਂ ਨੇ 500 ਮਿਲੀਅਨ ਡਾਲਰ ਜਿਹੜੇ ਹੁੰਦੇ ਆ ਉਹਦਾ ਉਹਨਾਂ ਨੂੰ ਕਰਜ਼ਾ ਦੇ ਦਿੱਤਾ
1: ਅੱਛਾ
0: ਵੀ ਤੁਸੀਂ ਆਹ ਲਓ ਇਹਦੇ ਨਾਲ ਚਲਾਓ ਇਹਨੂੰ ਤੇ ਪਰ ਤੁਸੀਂ ਤੁਹਾਡੇ ਤੇ ਸ਼ਰਤ ਇਹ ਆ ਕਿ ਤੁਸੀਂ ਇਹਦਾ 90% ਜਿਹੜਾ ਹਿੱਸਾ ਆ ਉਹ ਗੌਰਮੈਂਟ ਦੇ ਹਵਾਲੇ ਕਰੋ
1: ਠੀਕ ਹੈ ਇੱਥੇ
0: ਹਾਂਜੀ ਹਾਂਜੀ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆ ਏਅਰ ਲਾਈਨ ਇਹ ਚੱਲਦੀ ਰਹੂਗੀ ਤੇ ਅੱਗੇ ਜਾ ਕੇ ਦੇਖੋ ਹੁਣ ਜੇ ਤਾਂ ਉਹਨਾਂ ਨੇ ਉਹ ਇੱਕ ਕਿਸਮ ਦਾ ਖਾਕ ਸਾਹਿਬ ਜੀ ਕਰਜ਼ਾ ਦਿੱਤਾ ਇੱਕ ਕਿਸਮ ਦਾ ਉਹ ਬਿਲਕੁਲ ਬਿਲਕੁਲ ਹਾਂਜੀ ਤੇ ਉਦੋਂ ਤੇ ਕਰਿਆ ਜਿਹੜਾ ਜੇ ਉਹ ਕਰਜ਼ਾ ਨਹੀਂ ਮੋੜਦੇ 90% ਆ ਜਿਹੜਾ ਉਹਨਾਂ ਦਾ ਹਿੱਸਾ ਵਿੱਚ ਰਹੂਗਾ ਜੇ ਉਹ ਕਰਜ਼ਾ ਮੋੜ ਦੇਣਗੇ ਤਾਂ ਫੇਰ ਉਹ ਜਿਹੜੀ ਆ ਉਹਨਾਂ ਦੀ ਮੁੜ ਕੇ ਫੇਰ ਹੋ ਜਾਊਗੀ ਜੇ ਕਰਜ਼ਾ ਨਾ ਮੋੜ ਲਈਏ ਤਾਂ ਫਿਰ ਉਹ ਗੌਰਮੈਂਟ ਦੀ ਤਾਂ ਹੋ ਹੀ ਜਾਣੀ ਆ
1: ਬਿਲਕੁਲ
0: ਤੇ ਜਾਂ ਫਿਰ ਟਰੰਪ ਨੇ ਜਾਨੂੰ ਇਧਰੋਂ ਪ੍ਰੈਜੀਡੈਂਟ ਵੀ ਹੋ ਜਾਣੀ ਆ ਤੇ ਫਿਰ ਇਹਨੇ ਆਪ ਸਾਹਮਣੇ
1: ਕੀ ਹੁੰਦਾ ਕੀ ਨਹੀਂ ਹੁੰਦਾ ਪਰ ਇਹ ਜਦੋਂ ਤੱਕ ਟਰੰਪ ਸਾਹਿਬ ਹੈਗੇ ਨਾ ਇਕੋਨਮੀ ਮੈਨੂੰ ਨਹੀਂ ਲੱਗਦਾ ਕਿ ਸਹੀ ਹੋਏਗੀ
0: ਕਿਉਂਕਿ
1: ਪੁਆੜੇ ਬਹੁਤ ਜ਼ਿਆਦੇ ਆ ਲੰਮੇ ਪੁਆੜੇ ਹੈਗੇ ਨੇ ਇੱਕ ਤੇਲ ਜਿਹੜਾ ਦੇਖੋ ਨਾ ਚੀਮਾ ਸਾਹਿਬ ਗੈਸ ਦਾ ਪ੍ਰਾਈਸ ਕਿਸੇ ਦੁਨੀਆਂ ਦੇ ਉੱਪਰ ਚੱਲ ਜਾਓ ਤੁਹਾਡੇ ਮੈਨੂੰ ਲੱਗਦਾ ਹੁਣ 7 ਤੱਕ ਪਹੁੰਚ ਗਿਆ ਹੋਣਾ
0: ਬਿਲਕੁਲ ਇਹ ਡੀਜ਼ਲ ਆ ਜਿਹੜਾ ਉਹ 7 ਤੋਂ ਵੀ ਉੱਪਰ ਚਲੇ ਗਿਆ ਜਿਹੜੀ ਦੂਜੀ ਰੈਗੂਲਰ ਗੈਸ ਆ ਉਹ ਵੀ ਜਿਹੜੀ ਅਨਲੈਗਡ ਆ ਨਾ ਉਹ ਰੈਗੂਲਰ ਅਨਲੈਗਡ ਆ ਉਹ $6 ਤੱਕ ਹੈਗੀ ਆ ਤੇ ਬਾਕੀ ਦੀਆਂ ਜਿਹੜੀਆਂ ਉਹ 6 ਤੋਂ ਉੱਤੇ ਆ
1: ਤੇ ਸਾਡੇ ਵੀ 4 ਤੋਂ ਟੱਪ ਗਿਆ ਜੀ 4.19, 4.27, 4 ਇੱਥੇ ਤੱਕ ਹੀ ਹੈਗਾ ਜੀ 4 ਦੇ ਲਾਗੇ ਛੱਗ ਗਿਆ
0: ਤੁਹਾਨੂੰ ਇੰਨਾ ਸਸਤਾ ਕਾਤੇ ਮਿਲਦਾ
1: ਅਸੀਂ ਬਾਲਦੇ ਘੱਟ ਆ ਪਹਿਲਾਂ ਤੇ ਚੀਮਾ ਸਾਹਿਬ ਸਾਡੇ ਇੱਥੇ ਨਾ ਅੱਜ ਤੋਂ 4 ਸਾਲ ਪਹਿਲਾਂ ਦੀ ਗੱਲ ਆ ਸਭ ਤੋਂ ਸਸਤਾ ਤੇਲ ਨਿਊ ਜਰਸੀ ਚ ਹੁੰਦਾ ਸੀ ਤੇ ਨਿਊਯਾਰਕ ਇੱਥੇ ਹੈਗਾ ਜੀ ਤੇਲ ਇੱਥੇ ਹੁੰਦਾ ਵਾ ਨਿਊ ਜਰਸੀ ਦੇ ਵਿੱਚ ਹੈਗੇ ਪਲਾਂਟ ਲੱਗੇ ਵੱਡੇ
0: ਉਹ ਤਾਂ ਹੀ ਫਿਰ ਇਹੀ ਗੱਲ
1: ਹਾਂ ਰੇਲਾਂ ਦੇ ਰਾਹੀਂ ਉਹ ਆਉਂਦੀ ਆ ਗੈਸ ਟੈਂਕਰ ਆਉਂਦੇ ਆ ਉਹਦੇ ਤੇ ਇੱਥੇ ਹੁੰਦੀ ਆ ਸਾਡੇ ਏਰੀਆ ਚ ਹੈਗਾ ਵਾ ਬਹੁਤ ਵੱਡੇ
0: ਰਿਫਾਈਨਰੀ
1: ਹੈਗੀ ਆ ਤੇ ਉਦੋਂ ਸਾਡਾ ਇੱਥੇ ਟੈਕਸ ਜਿਹੜਾ ਸੀ ਨਿਊਯਾਰਕ ਨਾਲੋਂ 15-20 ਸੈਂਟ ਦਾ ਸਾਡਾ ਡਿਫਰੈਂਟ ਹੁੰਦਾ ਸਸਤਾ ਸੀ ਫਿਰ ਗਵਰਨਰ ਜਦੋਂ ਦੂਜਾ ਆਇਆ ਉਹਨੇ ਕਿਹਾ ਯਾਰ ਇਹਨਾਂ ਨੂੰ ਬਰਾਬਰ ਕਰੋ ਲੋਕੀ ਨਿਊਯਾਰਕ ਤੋਂ ਭੱਜੇ ਆਉਂਦੇ ਆ ਇੱਥੇ ਤੇਲ ਪਵਾ ਕੇ ਤੇ ਗਾਂਹ ਜਾਂਦੇ ਆ ਸਾਨੂੰ ਏਡਾ ਕੋਈ ਫਾਇਦਾ ਨੀ ਗਾ ਉਹ ਫਿਰ ਉਹਨਾਂ ਨੇ ਤਕਰੀਬਨ ਹੁਣ ਨਿਊਯਾਰਕ ਦਾ ਤੇ ਕੋਈ 2-4 ਸੈਂਟ ਦਾ ਫਰਕ ਆ ਉਹ ਤੋਂ ਨਿਊਯਾਰਕ ਤੋਂ ਸਸਤਾ ਵਾ ਫਿਰ ਵੀ ਨਿਊਜਰਸੀ ਦੇ ਵਿੱਚ ਤੇਲ ਦਾ ਹਮੇਸ਼ਾ ਹੀ ਸਸਤਾ ਰਿਹਾ
0: ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਇਹ ਸਾਡੇ ਇੱਥੇ ਕੈਲੀਫੋਰਨੀਆ ਸੂਬਾ ਆ ਜਿਹੜੀ ਉਹਦੇ ਦੱਖਣੀ ਉਹ ਜਿੱਥੇ ਲੋਸ ਏਂਜਲਸ ਦਾ ਏਰੀਆ ਖਾਕ ਸਾਹਿਬ ਜੀ ਉਹਨੂੰ ਦੱਖਣੀ ਕੈਲੀਫੋਰਨੀਆ ਚ ਗਿਣਦੇ ਆ ਤੇ ਅਸੀਂ ਇੱਥੇ ਫ੍ਰੈਜਨੋ ਆ ਜਿਹੜਾ ਇਹਨੂੰ ਸੈਂਟਰਲ ਕੈਲੀਫੋਰਨੀਆ ਦਾ ਜਿਹੜੇ ਵਿਚਾਲਾ ਕਹਿੰਦੇ ਆ ਉਹ ਮੰਨਦੇ ਆ ਤੇ ਉਧਰ ਖਾਕ ਸਾਹਿਬ ਜੀ ਪਿੱਛੇ 16 ਅਪ੍ਰੈਲ ਦਾ ਦਿਨ ਜਿਹੜਾ ਲੰਘ ਕੇ ਗਿਆ ਉਸ ਦਿਨ ਖਾਕ ਸਾਹਿਬ ਜੀ ਇੱਕ ਔਰਤ ਸੀਗੀ ਉਹਦਾ ਨਾਂ ਸੀਗਾ ਟੋਮੀ ਜੋ ਮੇਜਰ ਉਹਦਾ

0: ਸੀਗਾ ਤੇ ਓਹਦਾ ਖਾਕਸ਼ਾ ਵੀ 14 ਸਾਲਾਂ ਦਾ ਇੱਕ ਲੜਕਾ ਸੀਗਾ ਤੇ ਓਹਦੇ ਕੋਲ ਖਾਕਸ਼ਾ ਜੀ ਆਹ ਜਿਹੜੇ ਈ ਬਾਈਕ ਚੱਲੇ ਹੋਏ ਆ ਨਾ ਇਲੈਕਟ੍ਰਿਕ ਬਾਈਕ ਜਿਹਨਾਂ ਨੂੰ ਕਹਿ ਦਿੰਦੇ ਇਹ ਓਹਦੇ ਕੋਲ ਸੀਗਾ ਤੇ ਉਹ ਹੁਣ ਖਾਕਸ਼ਾ ਵੀ ਓਹਨੇ ਲੈ ਤਾਂ ਦਿੱਤਾ ਤੇ ਪਰ ਉਹ ਚਲਾਉਂਦਾ ਫਿਰਦਾ ਸੀਗਾ ਉੱਥੇ ਤੇ ਓਹਨੂੰ ਖੜਿਆ ਇੱਕ ਦੋ ਵਾਰੀ ਕਹਿੰਦੇ ਵੀ ਵਾਰਨਿੰਗ ਵੀ ਦਿੱਤੀ ਸੀ ਉਹ ਪੁਲਿਸ ਮਹਿਕਮੇ ਨੇ ਭਈ ਇਹ ਇਲੀਗਲ ਆ ਇਹ ਤੂੰ ਇਹਨੂੰ ਚਲਾਉਣ ਨਾ ਦੇ ਹੁਣ ਖਾਕ ਸਾਹਿਬ ਜੀ ਤੁਹਾਨੂੰ ਪਤਾ ਭਈ ਬੱਚੇ ਕਿੱਥੇ ਹਟਦੇ ਆ
1: ਨਹੀਂ ਹਟਦੇ ਜੀ ਨਹੀਂ ਹਟਦੇ ਬਿਲਕੁਲ
0: ਉਹ ਨਹੀਂ ਹਟਦੇ ਹੁੰਦੇ ਖਾਸ ਕਰਕੇ ਉਹ 14 ਸਾਲ ਦੇ ਬੱਚੇ
1: ਨੂੰ ਨਿਆਣਿਆਂ ਨੂੰ ਜਦੋਂ ਨਵਾਂ ਲਾਇਸੈਂਸ ਮਿਲਦਾ ਉਹਨਾਂ ਨੂੰ ਇਹ ਹੁੰਦਾ ਵਾ ਕਿ ਇਹਨੂੰ ਜਿੰਨਾ ਕੁ ਭਜਾ ਹੁੰਦਾ ਭਜਾਈਏ ਮੈਂ ਰੇਸ ਲਾਵਾਂ ਮੈਂ ਕਰਾਂਗੀ ਤੇ ਬੱਚਿਆਂ ਦੇ ਵਿੱਚ ਹੁਣ ਸਾਡੇ ਮੇਰੇ ਛੋਟੇ ਬੇਟੇ ਕੋਲ ਉਹਨੂੰ ਲਰਨਿੰਗ ਲਾਇਸੈਂਸ ਮਿਲਿਆ ਉਹ ਚਲਾ ਸਕਦਾ ਮੈਂ ਨਾਲ ਕੋਈ ਉਹਦੀ ਮਾਂ ਬੈਠੀ ਹੋਵੇ ਜਾਂ ਕੋਈ ਹੋਰ ਬੈਠਾ ਹੋਵੇ ਚਲਾ ਸਕਦਾ ਗੱਡੀ ਹੁਣ ਮੈਂ ਕੰਮ ਤੋਂ ਰਾਤ ਨੂੰ ਲੈ ਕੇ ਆਉਂਦਾ ਹੁੰਦਾ ਵਾ ਤੇ ਉਹਨੂੰ ਸਮਝਾਉਂਦਾ ਹੀ ਰਹਿੰਦਾ ਉਹ ਤੂੰ ਇੱਥੇ ਇੰਨੀ ਜੀ ਜੋ ਬ੍ਰੇਕ ਕਿਉਂ ਮਾਰੀ ਹੈ ਲੱਗ ਗਿਆ ਕਿ ਪਿੱਛੋਂ ਜੇ ਤੈਨੂੰ ਰੈਡ ਲਾਈਟ ਦਿਸ ਪਈ ਆ ਰਹੀ ਹੈ ਤੇ ਤੂੰ ਬ੍ਰੇਕ ਨੂੰ ਹੌਲੀ ਕਰ ਲਾ ਹੌਲੀ ਹੌਲੀ ਹੌਲੀ ਆ
0: ਬਿਲਕੁਲ
1: ਬਿਲਕੁਲ ਨਿਆਣਿਆਂ ਨੂੰ ਇਹ ਸ਼ੌਂਕ ਆ ਮੈਨੂੰ ਸਮਝਾਉਂਦਾ ਹਰ ਵਾਰੀ ਉਹਦੇ ਕੰਨ ਚ ਪਾਉਣਾ ਕਿ ਗੱਡੀ ਭਜਾਉਣ ਨਾਲ ਕੁਛ ਨੀ ਹੁੰਦਾ ਸਿਰਫ 5 ਮਿੰਟ ਦਾ 7 ਮਿੰਟ ਦਾ ਫਰਕ ਪੈਂਦਾ ਇੰਨਾ ਕ ਪੈਂਦਾ ਜਿਆਦਾ ਨੀ ਪੈਂਦਾ ਤੂੰ ਆਪਣੀ ਸਪੀਡ ਤੋਂ ਉੱਪਰ ਗੱਡੀ ਨਹੀਂ ਚਲਾਉਣੀ ਧਿਆਨ ਰੱਖ ਕੇ ਮੈਂ ਨਾਲ ਬੈਠਾ ਨਾ ਡਾਇਰੈਕਸ਼ਨ ਦਿੰਦਾ ਰਹਿੰਦਾ ਚਲਾਉਂਦਾ ਵਧੀਆ ਇਹ ਚ ਕੋਈ ਸ਼ੱਕ ਨੀ ਹੈ ਉਹਨੂੰ ਜਦੋਂ ਨੀ ਹੁੰਦਾ ਮੈਂ ਦੇਖ ਦੇ ਕੇ ਖਿੱਚ ਦਵਾਂ
0: ਉਹ ਅੰਦਰ ਖੱਟ ਸਾਹਿਬ ਇਸ ਉਮਰ ਦੇ ਵਿੱਚ ਉਹ ਹੱਥ ਜਿਹਾ ਉੱਠਦਾ ਹੁੰਦਾ ਪਏ ਹੁਣ ਮੈਂ ਸੋ ਇਹ ਜਿਹੜਾ ਬੱਚਾ ਸੀਗਾ ਖਾਕਸਾ 14 ਸਾਲਾਂ ਦਾ ਸੀਗਾ ਤੇ ਇਹਦੇ ਕੋਲ ਉਹ ਈ ਬਾਈਕ ਸੀਗਾ ਸਰੋਨ ਉਹ ਕੰਪਨੀ ਦਾ ਮੇਰਾ ਖਿਆਲ ਨਾਮ ਹੋਣਾ ਜਿਹੜੀ ਉਹ ਬਣਾਉਂਦੀ ਉਹਨੂੰ ਤੇ ਇਹ ਖਾਕਸਾ ਜੀ ਕਈ ਵਾਰੀ ਇਹਨੂੰ ਉਹਨਾਂ ਨੇ ਰੋਕਿਆ ਰੱਖਿਆ ਤੇ ਕਿਹਾ ਵੀ ਤੂੰ ਇਹ ਨਹੀਂ ਚਲਾ ਸਕਦਾ ਕਿਉਂਕਿ ਇਹ ਜਿਹੜਾ ਇੱਕ ਤਰ੍ਹਾਂ ਦਾ ਮੋਟਰਸਾਈਕਲ ਹੀ ਹੁੰਦਾ ਉਹ ਖਾਕਸਾ ਜੀ ਛੋਟੀ ਪਾਵਰ ਵਾਲਾ ਤੇ ਪਰ ਉਹ ਕਿਤੇ ਲੈ ਕੇ ਨਿਕਲ ਗਿਆ ਹੋਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਖਾਕਸਾ ਜੀ ਜਿਹੜਾ ਉਹ ਸੀਗਾ ਉਹਦਾ ਮੋਟਰਸਾਈਕਲ ਉਹ ਇੱਕ ਹੋਰ ਬੰਦਾ ਸੀਗਾ ਉਹ 81 ਸਾਲ ਦੀ ਉਹਦੀ ਉਮਰ ਦੱਸਦੇ ਆ ਤੇ ਉਹ ਪਹਿਲਾਂ US ਮਰੀਨ ਕੋਰ ਆ ਜਿਹੜੀ ਉਹਦੇ ਵਿਚ ਸੀਗਾ ਆਪਣੇ ਕੈਪਟਨ ਸੀਗਾ
1: ਉਹਦੇ ਚੋਂ
0: ਰਿਟਾਇਰ ਹੋਇਆ ਸੀਗਾ ਹਾਂਜੀ ਐਡ ਐਸ਼ਮਨ ਇਹਦਾ ਨਾਂ ਦੱਸਿਆ ਤੇ ਇਹ ਖਾਕਸਾ ਜੀ ਸਕੂਲ ਦੇ ਵਿਚ ਉਹ ਪੜ੍ਹਾਉਂਦਾ ਵੀ ਸੀਗਾ ਤੇ ਇਹਦੇ ਵਿਚ ਉਹ ਜਿਹੜਾ ਉਹਦਾ ਸੀਗਾ ਈ ਬਾਈਕ ਉਹ ਖਾਕਸਾ ਜੀ ਇਹਦੇ ਵਿਚ ਵੱਜਿਆ ਤੇ ਇਹ ਡਿੱਗ ਪਿਆ ਤੇ ਸੱਟਾਂ ਸੁੱਟਾਂ ਵੱਜ ਗਈਆਂ ਇਹਦੇ ਤੇ ਚਲੋ ਪੁਲਿਸ ਆ ਗਈ ਤੇ ਪੁਲਿਸ ਨੇ ਉਹ ਜਿਹੜੀ ਉਹਦੀ ਮਾਂ ਸੀ ਉਹਦੇ ਉੱਤੇ ਕੇਸ ਕਰ ਦਿੱਤਾ ਵੀ ਤੂੰ ਇਹਨੂੰ ਕਿਉਂ ਨੀ ਹਟਾਉਂਦੀ ਉਹ ਮਾਂ ਵਿਚਾਰੀ ਹੁਣ ਕੀ ਕਰੇ ਉਹ ਆਸੇ ਪਾਸੇ ਉਹੀ ਤੋਂ ਲੈ ਕੇ ਨਿਕਲ ਗਿਆ ਉਹਨਾਂ ਘਰੋਂ ਹਾਂਜੀ ਤੇ ਉਹ ਫਿਰ ਖੱਕ ਸਾਹਿਬ ਜੀ ਇਹ ਬਾਈਕ ਕਿਤੇ ਲੈ ਕੇ ਨਿਕਲ ਗਿਆ ਤੇ ਉਹ 81 ਸਾਲਾਂ ਵਾਲੇ ਦੇ ਵਿਚ ਵੱਜਿਆ ਤੇ ਉਸ ਵੇਲੇ ਫਿਰ ਉਹ ਜਿਹੜਾ ਸੀਗਾ ਹੋਸਪਿਟਲ ਲੈ ਗਿਆ ਉਹਨੂੰ ਤੇ ਇਹਦੇ ਉੱਤੇ ਫਿਰ ਜਿਹੜਾ ਉਹਨਾਂ ਨੇ ਇੱਕ ਮੁਕਦਮਾ ਕਰ ਦਿੱਤਾ ਜਿਹੜਾ ਫੈਲਨੀ ਦਾ ਉਹ ਕੇਸ ਕਰ ਦਿੰਦੇ ਆ ਮਾਂ ਦੇ ਉੱਤੇ ਤੇ ਉਸ ਤੋਂ ਬਾਅਦ ਖੱਕ ਸਾਹਿਬ ਜੀ ਉਹ ਬਜ਼ੁਰਗ ਸੀਗਾ 81 ਸਾਲ ਦਾ ਤੇ ਉਹ ਵਿਚਾਰਾ ਹੋਸਪਿਟਲ ਵਿਚ ਉਹਦੀ ਡੈਥ ਹੋ ਗਈ ਹਾਂਜੀ ਤੇ ਹੁਣ ਇਹ ਜਿਹੜੀ ਔਰਤ ਹੈ ਖੱਕ ਸਾਹਿਬ ਜੀ ਇਹ ਉਹ ਜਿਹੜਾ ਔਰੇਂਜ ਕਾਉਂਟੀ ਦਾ ਏਰੀਆ ਹੈਗਾ ਉਹ ਜਿਹੜਾ LA ਦਾ ਏਰੀਆ ਹੈ ਉਹ ਵੱਖਰੀ ਵੈਸੇ ਕਾਉਂਟੀ ਆ ਤੇ ਉਹਦੇ ਵਿਚ ਫਿਰ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਹਨੇ ਹੁਣ ਇਹਦੇ ਤੇ ਖੱਕ ਸਾਹਿਬ ਜੀ ਮੈਨ ਸਲੋਟਰ ਜਿਹਨੂੰ ਕਹਿੰਦੇ ਆ ਉਹਦਾ ਮੁਕਦਮਾ ਜਿਹੜਾ ਉਹ ਉੱਪਰ ਦੀ ਹੋਰ ਲਾ ਦਿੱਤਾ ਤੇ ਇਸ ਮੁਕਦਮੇ ਦੇ ਵਿਚ ਜੇ ਉਹ ਹੋ ਤਾਂ ਜਾਣਾ ਹੀ ਆ ਕਿਉਂਕਿ ਇਹ ਖੱਕ ਸਾਹਿਬ ਜੀ ਬਹੁਤ ਜਦੋਂ ਇੱਥੇ ਮਾੜਾ ਜਿਹਾ ਕਾਨੂੰਨ ਦੇ ਥੱਲੇ ਆਇਆ ਨੀ ਇਹ ਛੱਡਦੇ ਨੀ ਗੇ
1: ਬਹੁਤ ਜਾਣੀ ਆ ਕਈ ਕੁਛ ਹੋ ਜਾਣਾ ਜੀ ਬਹੁਤ ਜਿਆਦਾ ਚੀਮਾ ਸਾਹਿਬ ਇੱਥੇ ਮੈਂ ਦੇਖਦਾ ਹੁੰਦਾ ਨਿਊਯਾਰਕ ਦੇ ਵਿਚ ਇੱਥੇ ਲੱਖਾਂ ਦੇ ਹਿਸਾਬ ਨਾਲ ਉਹ ਸਕੂਟਰ ਫਿਰਦੇ ਆ ਬੈਟਰੀ ਵਾਲੇ ਲੱਖਾਂ ਦੇ ਹਿਸਾਬ ਨਾਲ ਏਦਾਂ ਭਜਾਉਂਦੇ ਨਾ ਉਹ ਮੁੰਡੇ ਇੱਕ ਡਿਲੀਵਰੀਆਂ ਵੀ ਹੁੰਦੀਆਂ ਨਾ ਉਹਨਾਂ ਦੇ ਉੱਪਰ ਜਿਹੜੇ ਆ ਉਹ ਵੀ ਕਰਦੇ ਆ ਪੁਲਿਸ ਜਿੱਥੇ ਘੇਰ ਘੇਰ ਕੇ ਨਾ ਉਹ ਸਾਰੇ 5-5 ਵੱਡੇ ਟਰੱਕ ਵਾ ਉਹ ਭਰ ਕੇ ਖੜਦੀ ਆ ਪੁਲਿਸ ਲਾਈਨ ਦੀ ਚੱਕ ਕੇ ਖੋਹ ਕੇ ਰੱਖੇ ਲੱਦਿਆ ਉੱਪਰ ਜਿੰਨੇ ਉਹਨੂੰ ਲੱਦ ਲੈ ਭਜਾ ਲਿਆ ਮਤਲਬ ਉਹ ਲੋਕਾਂ ਨੇ ਗੰਦ ਵੀ ਬਹੁਤ ਜਿਆਦਾ ਪਾ ਦਿੱਤਾ ਸੀ ਉਹਦੇ ਵਿਚ ਸਕੂਟਰ
0: ਰੀਸਾਂ
1: ਲਾਉਣ ਲੱਗ ਪਏ ਸੀ 6-6 7 ਜਾਣੇ ਇਕੱਠੇ ਠਾਹ ਗੱਡੀਆਂ ਦੇ ਮੋਹਰੇ ਇੱਧਰ ਉੱਧਰ ਕਰਕੇ ਨਾ ਮਤਲਬ ਈਜ਼ੀ ਨਹੀਂ ਚਲਾਉਣਾ ਆਉਂਦਾ ਚਲੋ ਅਗਲੀ ਖਬਰਾਂ ਲਾਓ ਜੀ
0: ਤੇ ਅਗਲੀ ਖਬਰ ਜਿਹੜੀ ਆ ਇਸ ਔਰਤ ਨੂੰ ਖਾਕ ਸਾਹਿਬ ਜੀ ਉਹ ਕਹਿੰਦੇ ਆ ਵੀ 7 ਸਾਲ ਦੀ ਕੈਦ ਆ ਜਿਹੜੀ ਹੋ ਸਕਦੀ ਆ ਤੇ ਪੁਲਿਸ ਵਾਲੇ ਤੈਨੂੰ ਪਤਾ ਉਹ ਵਧਾ ਚੜਾ ਕੇ ਫਿਰ ਜਿਹੜੀ ਡਿਸਟ੍ਰਿਕਟ ਅਟਾਰਨੀ ਹੁੰਦੇ ਆ ਇਹ ਉਹਦੇ ਨਾਲ ਗੱਲਾਂ ਜੋੜ ਦਿੰਦੇ ਆ
1: ਸਾਲ ਦੀ ਹੋ ਜਾਂਦੀ ਕਰ ਦਿੰਦੇ ਆ
0: ਹਾਂਜੀ ਤੇ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਉਹ ਜਿਹੜੀ ਆਪਣੇ ਕੋਲ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਲੜਾਈ ਆ ਜਿਹੜੀ ਖਾਕ ਸਾਹਿਬ ਜੀ ਉਹ ਵਿਚਲੀਆਂ ਖਬਰਾਂ ਤਾਂ ਕੁਛ ਠੰਡੀਆਂ ਜਿਹੀਆਂ ਪਈਆਂ ਹੋਈਆਂ ਪਿੱਛੇ ਦੀਆਂ ਘੱਟ ਖਬਰ ਆਉਂਦੀ ਆ ਪਹਿਲਾਂ ਜਿੰਨੀ ਨਹੀਂ ਕਿਉਂਕਿ ਹੁਣ ਉਧਰੋਂ ਦੂਸਰੀਆਂ ਖਬਰਾਂ ਵੀ ਹੋਣ ਲੱਗ ਪਈਆਂ ਇਰਾਨ ਇਜ਼ਰਾਇਲ ਦਾ ਰੌਲਾ ਤੇ ਉਧਰ ਲਿਬਨਾਨ ਦਾ ਰੌਲਾ ਤੇ ਉਧਰ ਅਮਰੀਕਾ ਦਾ ਰੌਲਾ ਇਸ ਕਰਕੇ ਇਹਦੀਆਂ ਖਬਰਾਂ ਥੋੜੀਆਂ ਜਿਹੀਆਂ ਠੰਡੀਆਂ ਪਈਆਂ ਪਰ ਲੜਾਈ ਆ ਜਿਹੜੀ ਅਜੇ ਤੀਕਰ ਵੀ ਪੂਰੀ ਗਰਮ ਆ
1: ਜਿੱਦਾਂ ਚੀਮਾ ਸਾਹਿਬ ਪੰਜਾਬ ਦੇ ਵਿਚ ਕੋਈ ਬਹੁਤ ਵੱਡੀ ਖਬਰ ਹੋ ਗਈ ਹੋਵੇ ਨਾ ਉਹਨੂੰ ਦਬਾਉਣ ਲਈ ਇੰਡੀਆ ਦੇ ਵਿਚ ਲਾ ਲੋ ਉਹਨੂੰ ਦਬਾਉਣ ਲਈ ਕੋਈ ਐਸੀ ਖਬਰ ਕੱਢ ਦਿੰਦੇ ਆ ਕਿ ਉਹ ਜਿਹੜੀ ਪੁਰਾਣੀ ਖਬਰ ਹੁੰਦੀ ਨਾ ਉਹ ਠੰਡੀ ਪੈ ਜਾਂਦੀ ਆ ਹੁਣ ਵੀ ਜਿਹੜੀ ਹੋਈ ਨਾ ਕਿ ਹੁਣ ਅਸੈਂਬਲੀ ਦਾ ਕੋਈ ਇਜਲਾਸ ਸੀ ਆਪਣਾ ਪੰਜਾਬ ਦਾ ਤੇ ਭਗਵੰਤ ਮਾਨ ਸਾਹਿਬ ਰੱਜੇ ਡਾਕੇ ਸ਼ਰਾਬ ਦੇ ਨਾਲ ਪਹੁੰਚ ਗਏ ਉੱਥੇ ਹੁਣ ਜਿਹੜੀਆਂ ਦੂਜੀਆਂ ਖਬਰਾਂ ਸੀ ਨਾ ਉਹ ਦੱਬੀਆਂ ਗਈਆਂ ਹੁਣ ਜਿੱਥੇ ਦੇਖੋ ਲੋਕੀ ਗਾਣੇ ਪਾ ਰਹੇ ਆ ਕੋਈ ਕੁਛ ਬਣਾ ਕੇ ਪਾ ਰਿਹਾ ਉਹਦੇ
0: ਭਗਵੰਤ ਸ਼ਰਾਬੀ
1: ਪੈ ਰਿਹਾ ਹੁਣ 10-15 ਮਹੀਨਾ ਇਹ ਚੱਲਣਾ ਵਾ ਤੇ ਉਹ ਤੋਂ ਬਾਅਦ ਕੋਈ ਫਿਰ ਹੋਰ ਖਬਰ ਸਰਕਾਰ ਪਾਏਗੀ ਹੋਰ ਕੋਈ ਖਬਰ ਐਸੀ ਤੇ ਇਹ ਠੰਡੀ ਹੋ ਜਾਏਗੀ ਬਸ ਦੇ ਚ ਪੈ ਜਾਏਗੀ ਨਵੀਂ ਖੁੱਲ ਜਾਏਗੀ
0: ਬਿਲਕੁਲ ਬਿਲਕੁਲ ਤੇ ਇਹ ਜਿਹੜਾ ਡਾਕਟਰ ਸਾਹਿਬ ਦੀ ਹੋਣ ਦੀ ਅੱਜ ਦੀ ਜਿਹੜੀ ਤਾਜ਼ਾ ਖਬਰ ਹੈਗੀ ਉਹਦੇ
1: ਵਿੱਚ ਸਾਹਿਬ ਆ ਗਏ ਡਾਕਟਰ ਸਾਹਿਬ ਆ ਗਏ ਤੇ ਆਈ ਜੋ ਹੁਣ ਮੈਂ
2: ਅੱਜ ਹਾਂਜੀ
1: ਆ ਗਏ ਤੁਸੀਂ
2: ਮੈਂ ਆਇਆ ਤਾਂ ਹੈਗਾ ਆ ਪਰ ਅਜੇ ਤੁਹਾਡੇ 5 ਮਿੰਟ ਰਹਿੰਦੇ ਨੇ ਮੈਂ ਤਾਂ ਕਰਕੇ
1: ਜੀ ਹੁਣ ਫਿਰ ਮੈਨੂੰ ਵਿੱਚੋਂ ਮੈਨੂੰ ਕੱਟਣਾ ਪਏਗਾ ਤੁਸੀਂ ਆ ਜਾਓ ਹੁਣੇ ਆ ਜਾਓ ਕੋਈ ਚੀਮਾ ਸਾਹਿਬ 5 ਮਿੰਟ ਖਬਰ ਕਰ ਲੈਂਦੇ ਆ
2: ਹੁਣ ਲੋਕਾਂ ਨੇ ਤਾਂ ਖਬਰ ਹਾਂਜੀ
1: ਤੁਸੀਂ ਹੋਲਡ ਰੱਖੋ ਹੋਲਡ ਰੱਖੋ
2: ਓਕੇ ਮੈਂ ਹੋਲਡ ਰੱਖਦਾ ਮੈਂ
1: ਚੀਮਾ ਸਾਹਿਬ ਆਓ ਜੀ
0: ਇਸ ਇਲਾਕੇ ਦਾ ਤੇ
1: ਡਾਕਟਰ ਸਾਹਿਬ ਵਿੱਚ ਹੀ ਆ ਮੈਂ ਉਹਨਾਂ ਨੂੰ ਹੋਲਡ ਕਰਾਇਆ ਤੁਸੀਂ ਆਪਣੀ
0: ਓਕੇ ਤੇ ਬਸ ਉਹ ਸ਼ਹਿਰ ਦੇ ਬਾਹਰਲੇ ਪਾਸੇ ਰੂਸ ਦੀ ਫੌਜ ਆ ਜਿਹੜੀ ਪਹੁੰਚ ਗਈ ਆ ਤੇ ਖੜਕਾ ਦੜਕਾ ਜਿਹੜਾ ਉਹ ਚੱਲ ਰਿਹਾ ਆ ਜੋਰਾਂ ਸ਼ੋਰਾਂ ਨਾਲ ਦੋਨਾਂ ਪਾਸਿਆਂ ਤੋਂ ਤੇ ਹੌਲੀ ਹੌਲੀ ਲੱਗਦਾ ਪਈ ਰੂਸ ਨੇ ਜਿਹੜਾ ਇਹ ਸ਼ਹਿਰ ਵੀ ਆ ਜਿਹੜਾ ਦੱਬ ਲੈਣਾ ਤੇ ਇਹਦੇ ਮਗਰੋਂ ਫਿਰ ਖਾਕ ਸਾਹਿਬ ਜੀ ਹੁਣ ਆਪਣੇ ਕੋਲ ਖਬਰ ਹੋ ਰਿਹਾ ਚਲੋ ਫਿਰ ਨਹੀਂ ਕਰਦੇ ਹੁਣ ਡਾਕਟਰ ਸਾਹਿਬ ਆ ਗਏ ਤੇ ਉਹਨੂੰ ਆਪਾਂ ਰਹਿਣ ਦਿੰਦੇ ਹੈਲੋ ਅੱਛਾ ਅੱਛਾ ਤੇ ਅਗਲੀ ਓਕੇ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆ ਜਿਹੜਾ ਆਪਣੇ ਨਾ ਹੈਗਾ ਕੈਥੋਲਿਕ ਰਿਲੀਜਨ ਆ ਇਹਨਾਂ ਦੀ ਜਿਹੜੀਆਂ ਨਨ ਹੁੰਦੀਆਂ ਨਾ ਨਨ ਹੁੰਦੀਆਂ ਤੁਸੀਂ ਦੇਖੀਆਂ ਹੋਣੀਆਂ ਉਹਨਾਂ ਦੇ ਉਹ ਕੱਪੜੇ ਜਿਹੇ ਹਾਂਜੀ ਹਾਂਜੀ ਇਹ ਜਿਹੜੀ ਔਰਤ ਆ ਖਾਕ ਸਾਹਿਬ ਜੀ ਇਹ ਉੱਥੇ ਯਰੂਸ਼ਲਮ ਜਿਹੜਾ ਸ਼ਹਿਰ ਆ ਉੱਥੇ ਤੁਰੀ ਜਾਂਦੀ ਸੀਗੀ ਤੇ ਇਹ ਕੱਲੀ ਨਨ ਨੀ ਹੈਗੀ ਇਹ ਆਰਕੀਓਲੋਜਿਸਟ ਵੀ ਆ ਉਹ ਜਿਹੜੇ ਖੋਜ ਕਰਦੇ ਆ ਥੱਲੇ ਧਰਤੀ ਨੂੰ ਪੱਟ ਪੱਟ ਕੇ ਕੱਢਦੇ ਦੇਖਦੇ ਕਿ ਇੱਥੇ ਕੀ ਹੋਇਆ ਹੋਣਾ ਆ ਹੋਇਆ ਹੋਣਾ ਉਹਨਾਂ ਨੂੰ ਆਰਕੀਓਲੋਜਿਸਟ ਮੇਰਾ ਚੱਲ ਕਹਿ ਦਿੰਦੇ ਆ ਇਹ ਤੇ ਇਹ ਖਾਕ ਸਾਹਿਬ ਜੀ ਉੱਥੇ ਜਰੂਰ ਤੁਰੀ ਜਾਂਦੀ ਸੀਗੀ ਤੇ ਪਿੱਛੋਂ ਇੱਕ ਬੰਦਾ ਆਇਆ ਤੇ ਉਹਨੇ ਇਹਨੂੰ ਸਾਰੇ ਜ਼ੋਰ ਨਾਲ ਧੱਕਾ ਮਾਰਿਆ ਧੱਕਾ ਮਾਰਿਆ ਤੇ ਇਹਦਾ ਸਿਰ ਜਿਹੜਾ ਸੀ ਉਹ ਪੱਥਰ ਦੇ ਵਿੱਚ ਵੱਜਣ ਤੋਂ ਬਚ ਗਿਆ ਤੇ ਥੱਲੇ ਇਹ ਡਿੱਗ ਪਈ ਤੇ ਉਹ ਚੁੱਪ ਕਰਕੇ ਗਾਹਾਂ ਲੰਘ ਗਿਆ 5-7 ਕਦਮ ਉਹਨੇ ਗਾਹਾਂ ਪੱਟ ਕੇ ਤੇ ਫੇਰ ਉਹ ਪਿੱਛੇ ਨੂੰ ਮੁੜਿਆ ਫੇਰ ਉਹਨੂੰ ਪਿੱਛੇ ਨੂੰ ਮੁੜ ਕੇ ਆ ਕੇ ਤੇ ਇਹ ਜਿਹੀ ਨਨ ਸੀਗੀ ਇਹ ਥੱਲੇ ਡਿੱਗੀ ਪਈ ਸੀਗੀ ਤੇ ਇਹਦੇ ਆ ਕੇ ਫਿਰ ਠੁੱਡਾ ਮਾਰਨ ਲੱਗ ਪਿਆ ਤੇ ਉਹ ਹਟਿਆ ਨੀ ਲਗਾਤਾਰ ਠੁੱਡਾ ਮਾਰੀ ਗਿਆ ਇਹਦੇ ਠੁੱਡਾ ਮਾਰੀ ਓਨਾ ਚਿਰ ਮਾਰਨ ਉਹ ਹਟਿਆ ਨੀ ਜਿੰਨਾ ਚਿਰ ਇੱਕ ਹੋਰ ਬੰਦੇ ਨੇ ਆ ਕੇ ਫਿਰ ਉਹਨੂੰ ਰੋਕਿਆ ਵੀ ਇਹ ਤੂੰ ਕੀ ਕਰਦਾ ਆ ਹਟੇ ਤੂੰ ਉਹਦੇ ਕਹੇ ਤੇ ਫੇਰ ਇਹ ਹਟਿਆ ਤੇ ਔਰ ਇਹ ਜਿਹੜੀ ਜਗ੍ਹਾ ਹੈ ਖਾਕ ਸਾਹਿਬ ਜੀ ਇਹ ਜਿੱਥੇ ਉਹ ਨਾ ਯਹੂਦੀਆਂ ਦਾ ਉਹ ਮਾਊਂਟ ਲਾਇਨ ਇੱਕ ਹੈਗੀ ਆ ਜਗ੍ਹਾ ਮਾਊਂਟ ਦਾ ਮਤਲਬ ਹੁੰਦਾ ਮਾਊਂਟੇਨ ਪਹਾੜੀ ਮਾਊਂਟ ਉਹਨੂੰ ਕਹਿੰਦੇ ਆ ਛੋਟੇ ਸ਼ਬਦਾਂ ਦੇ ਵਿੱਚ ਮਾਊਂਟ ਲਾਇਨ ਉੱਥੋਂ ਹੀ ਜਿਹੜੇ ਆ ਆਹ ਜ਼ਾਇਨਿਸਟ ਹੈਗੇ ਆ ਇਹਨਾਂ ਦਾ ਜਿਹੜਾ ਉਹ ਗੁਰੂ ਸੀਗਾ ਇਹ ਇਸੇ ਜਗ੍ਹਾ ਦੀ ਗੱਲ ਆ ਉੱਥੇ ਹੀ ਇਹ ਸਾਰਾ ਕੁਛ ਵਾਪਰਿਆ ਆ
1: ਤੇ ਬੰਦਾ ਅਸਰਾਇਲੀ ਹੋਏਗਾ ਜਿਹੜਾ ਮਾਰਦਾ ਸੀ ਛੁੱਡੇ
2: ਇੱਕ ਮਿੰਟ ਹੈਗਾ ਤੁਹਾਡੇ ਕੋਲੇ ਉਹ ਹੋਇਆ ਕੀ ਉਸ ਬੀਬੀ ਦਾ ਫਿਰ ਕੇਸ ਦਾ ਕੀ ਹੋਇਆ
1: ਹਾਂ ਇਹ ਗੱਲ
0: ਕਿ ਉਹ ਬੀਬੀ ਦੇ ਜਿਹੜੀਆਂ ਸੱਟਾਂ ਸੁੱਟਾਂ ਵੱਜੀਆਂ ਪਰ ਉਹ ਹਟ ਗਿਆ ਮਸਲਾ ਪਰ ਫਰਾਂਸ ਦੀ ਜਿਹੜੀ ਕੌਂਸਲੇਟ ਆ ਨਾ ਉੱਥੇ ਵੀ ਉਹਨੇ ਫੇਰ ਜਿਹੜੀ ਆ ਉਹ ਗੱਲ ਚੱਕੀ ਆ ਵੀ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹ ਜਿਹੜਾ ਸੱਜਣ ਮਾਰ ਕੇ ਗਿਆ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਉਹ ਸਾਰਾ ਕੁਝ ਵੀਡੀਓ ਤੇ ਰਿਕਾਰਡ ਹੋਇਆ ਆ
1: ਚਲੋ
0: ਤੇ ਇਸ ਦੇ ਨਾਲ ਆਪਣੀ ਖਬਰ ਆ ਖਤਮ ਹੋ ਗਈ
1: ਮਿਹਰਬਾਨੀ ਥੈਂਕ ਯੂ ਡਾਕਟਰ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਦੋਸਤੋ ਡਾਕਟਰ ਪ੍ਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਆ ਗਏ
2: ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨੇ ਕੀ ਸਤਿ ਸ੍ਰੀ ਅਕਾਲ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਔਰ ਇਸ ਲੈਕਚਰ ਸੀਰੀਜ਼ ਦੇ ਵਿੱਚ ਅਸੀਂ ਆਮ ਤੌਰ ਤੇ ਸ਼ਰੀਰ ਦੇ ਸਾਰੇ ਅੰਗਾਂ ਦੀ ਅੰਦਰ ਦੇ ਅੰਗਾਂ ਦੇ ਵਿਚ ਜਦੋਂ ਕੋਈ ਖਰਾਬੀ ਹੁੰਦੀ ਹੈ ਤੇ ਓਹਦੇ ਨਾਲ ਬਾਹਰ ਸਾਨੂੰ ਕੀ ਪਤਾ ਲੱਗਦਾ ਆ
0: ਜੀ,
2: ਔਰ ਕਿਵੇਂ ਕਿਵੇਂ ਅਸੀਂ ਜਾਣ ਸਕਦੇ ਆ ਕਿ ਇਹ ਗੱਲ ਜਿਹੜੀ ਹੋ ਰਹੀ ਹੈ ਕਿਹਦੇ ਨਾਲ ਸੰਬੰਧਿਤ ਹੋ ਰਹੀ ਹੈ। ਸੰਬੰਧ ਦੇ ਵਿਚ ਅਸੀਂ ਕੱਲ ਚੈਸਟ ਦੀਆਂ ਗੱਲਾਂ ਕਰਦਿਆਂ ਪਹਿਲਾਂ ਹਾਰਟ ਦੀਆਂ ਗੱਲਾਂ ਸਾਰੀਆਂ ਅਸੀਂ ਕਰੀਆਂ ਹਨ,